ਕਹਿਣਗੇ ਪਹਿਲਾਂ ਜ਼ਿੰਦਗੀ ਪਾਰ ਉਹਨੂੰ ਮਾੜਾ ਕਹਿਣਗੇ, ਜਿਸ ਦਿਨ ਮੌਤ ਹੋ ਜਾਏ ਉਸ ਦਿਨ ਚੰਗਾ ਕਹਿਣਾ ਸ਼ੁਰੂ ਕਰ ਦੇਣਗੇ, ਦੁਨੀਆਂ ਦੀ ਭੇਡ ਚਾਲ ਏ ਪਿਆਰਿਓ। ਇਹ ਚੰਗੇ ਨੂੰ ਚੰਗਾ ਨਹੀਂ ਕਹਿਣਾ ਜਾਣਦੀ ਜਾਂ ਇਹਨੂੰ ਮੰਦਾ ਨਹੀਂ ਕਹਿ ਸਕਦੀ ਪਿਆਰਿਓ। ਸਤਿਗੁਰੂ ਕਹਿਣ ਲੱਗੇ ਮੌਤ ਹੋ ਗਈ, ਉਸ ਤੋਂ ਬਾਅਦ ਕੋਈ ਕਾ ਕੀ ਵੇਸਵਾ ਦਾ ਸਰੀਰ ਮਿਲੇਗਾ, ਪਰ ਵੇਸਵਾ ਵਾਲੇ ਉਹ ਕਰਮ ਕਰੇਗੀ ਆਤਮਾ। ਕਹਿੰਦੇ ਉਹ ਵਿਚਾਰੇ ਨਾਲ ਇਹ ਬੀਤਰੀ ਤੇ ਤੁਸੀਂ ਕੰਮ ਮੁਕਾ ਕੇ ਇੱਕ ਪਾਸੇ ਹੋਏ ਹੋ। ਨਹੀਂ ਕਹਿਣ ਲੱਗੇ ਕਿਤਨਾ ਭੁਲੇਖਾ ਏ, ਤੀਜਾ ਬਚਨ ਕੀਤਾ ਨਹੀਂ ਜੇ ਪੁੱਤਰਾਂ ਵੱਲ ਮੋਹ ਹੋਇਆ ਮੌਤ ਹੋ ਗਈ, ਹੋਏਗਾ ਕੀ ਲੋਕ ਕਹਿਣਗੇ ਪੁੱਤਰਾਂ ਲਈ ਵਾਹ ਵਾਹ ਕੁਝ ਬਣਾ ਗਿਆ ਏ, ਜਾਂ ਕੋਈ ਕਹੇਗਾ ਪੁੱਤਰਾਂ ਲਈ ਕੁਝ ਨਹੀਂ ਬਣਾਇਆ, ਇਹ ਗੱਲਾਂ ਕਰਕੇ ਦਸ ਕੁ ਦਿਨ ਭੋਗਤਾ ਤੇ ਘੱਟ ਮੁੱਕ ਗਏ। ਨਹੀਂ ਕਹਿੰਦੇ ਉਹਦਾ ਸੋਚੋ ਜਿਹੜਾ ਗਿਆ ਏ ਉਹਦੀ ਆਤਮਾ ਨੂੰ ਗਰੀਬ ਨਿਵਾਜ ਪਿਤਾ ਜੀ ਦੇ ਬਚਨ ਨੇ। ਕਹਿੰਦੇ ਸੂਰ ਆਦਿਕ ਦਾ ਸਰੀਰ ਵਿੱਚ ਉਹਦੀ ਆਤਮਾ ਟਿਕੇ ਗਈ, ਬਹੁਤ ਬੱਚੇ ਨੇ ਉਹਦੇ। ਫਿਰ ਕਹਿਣ ਲੱਗੇ ਚੌਥਾ ਬਚਨ, ਕਹਿੰਦੇ ਜੇ ਮਹਿਲ ਮਾੜਕਾਂ ਵਿੱਚ ਸੁਰਤੀ ਹੋਵੇ ਮੌਤ ਹੋ ਜਾਵੇ, ਇਹ ਅੰਤ ਵੇਲਾ ਮਨੁੱਖਾ ਜਨਮ ਕਹਿ ਰਹੇ ਹੋ, ਕਿਉਂਕਿ 84 ਦੇ ਗੇੜ ਤੋਂ ਸਭ ਤੋਂ ਅਖੀਰ ਵਿੱਚ ਇਹ ਵਾਰੀ ਆਈ। ਜੇ ਉਧਰ ਧਿਆਨ ਹੋਇਆ ਤੇ ਮੌਤ ਤੋਂ ਬਾਅਦ ਗੁਰੂ ਕੇ ਪਿਆਰਿਓ ਪ੍ਰੇਤ ਦੀ ਜੂਨ ਵਿੱਚ ਪੈਣਾ ਪਵੇਗਾ। ਸਾਹਿਬਾਂ ਨੇ ਇਸ਼ਾਰਾ ਕੀਤਾ ਹੈ ਨਾ ਉਹਨਾਂ ਦਾ ਅੰਤ ਨਹੀਂ ਕੋਈ, ਹਾਂ ਉਹਦੇ ਚ ਕੁਝ ਬਚਨ ਸਮਝਾ ਇਹਨੇ ਸਾਡੇ ਤੇ ਮਿਹਰਾਂ ਕਰਕੇ ਤੇ ਕਹਿਣ ਲੱਗੇ ਯਾਦ ਰੱਖਣਾ ਜੇ ਤਾਂ ਪਿਆਰਿਓ ਉਹ ਆਤਮਾ ਨੂੰ ਪ੍ਰੇਤ ਦਾ ਜਾਂ ਸੂਅਰ ਦਾ ਵੇਸਵਾ ਦਾ ਸਰਪ ਦਾ ਸਰੀਰ ਮਿਲਿਆ ਤੇ ਕੀ ਖੱਟਿਆ, ਕੋਈ ਜਿਉਂਦਿਆਂ ਜੀ ਸਾਨੂੰ ਕਵੇ ਸੱਪ ਵਰਗਾ ਸਾਨੂੰ ਕਿਤਨਾ ਬੁਰਾ ਲੱਗੇਗਾ, ਕੋਈ ਪ੍ਰੇਤ ਕਵੇ ਅਸੀਂ ਝਗੜਾ ਕਰਾਂਗੇ। ਪਰ ਜਦੋਂ ਆਤਮਾ ਨੂੰ ਪਿਆਰਿਓ ਲੱਖਾਂ ਸਾਲ ਉਹ ਸਰੀਰ ਚ ਰਹਿਣਾ ਪਿਆ ਇਸ ਵਿਚਾਰੀ ਦਾ ਉਦੋਂ ਕੀ ਹਾਲ ਹੋਏਗਾ। ਸਾਹਿਬ ਕਹਿੰਦੇ ਕਦੇ ਸੋਚਿਆ ਹੀ ਨਹੀਂ, ਹਾਂ ਨਾਲ ਗਰੀਬ ਅਨੁਵਾਦ ਪਿਤਾ ਦਾ ਬਚਨ ਦੇ ਹਜ਼ੂਰ

ਜੀ ਮਰੇ ਮੌਤ ਹੋ ਗਈ ਤੇ ਖੋਏ ਕਾਕੀ ਕਹਿੰਦੇ ਵੇ ਸਵਾਹ ਜੋਨ ਵੱਲ ਵੱਲ ਉਹ ਤਰੇ ਬਾਰ ਬਾਰ ਮਿਲੇਗੀ ਉਹਦੇ ਚ ਪਾਉਣਾ ਪਵੇਗਾ।

ਹੈ, ਪਰ ਅੰਤ ਵਿੱਚ ਕਿਰਪਾ ਕੀਤੀ ਜਿਹੜਾ ਬਚਨ ਅੱਜ ਵੀ ਕਹਿ ਰਹੇ ਨੇ ਉੱਥੇ ਵੀ ਕਿਹਾ ਨੇ। ਪਿਆਰਿਓ, ਆਖਣ ਲੱਗੇ ਅੰਤ ਕਾਲ ਨਾਰਾਇਣ ਸਿਮਰੇ। ਜਿਹੜਾ ਇਹ ਮਨੁੱਖਾ ਜਨਮ ਅੰਤ ਵੇਲ ਆਏ, ਇਹ ਰੱਬ ਦਾ ਸਿਮਰਨ ਕਰੇ, ਫਿਰ ਕੀ ਮਿਲੇਗਾ ਅਧੂਰ।

ਹੋਏਗਾ ਕਿ ਜੇ ਨਾਮ ਸਿਮਰੋਗੇ ਤੇ ਜਿਉਂਦਿਆਂ ਜੀ ਨਿਰੰਕਾਰ ਤੁਹਾਡੇ ਅੰਦਰ ਬੈਠੇਗਾ। ਤੇ ਪਿਆਰਿਓ, ਇਹ ਸਰੀਰ ਛੱਡਣ ਤੋਂ ਬਾਅਦ ਜੂਨਾਂ ਵਿੱਚ ਨੀ ਉਹਦੇ ਘਰ ਚਿਤਾਂਗੇ। ਗੁਰੂ ਸਵਾਰਿਓ, ਅੱਜ ਮੇਰੇ ਸਤਿਗੁਰੂ ਜੀ ਨੇ ਤਾਂ ਹੀ ਬਚਨ ਕਿਹਾ, ਕਹਿੰਦੇ ਲੋਕਾਂ ਨੂੰ ਪੁੱਛਦੇ ਹੋ, ਆ ਜਿਨ੍ਹਾਂ ਨੂੰ ਚਾਰ ਅੱਖਰ ਪੜ੍ਹਨੇ ਆ ਗਏ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ, ਜੰਮਣ ਮਰਨ ਹੀ ਕੋਈ ਨੀ ਕਹਿ। ਪਿਆਰਿਓ, ਆ ਸਾਹਿਬਾਂ ਦੇ ਬਚਨ ਵਿਚਾਰੀਏ ਤੇ ਉਹਨਾਂ ਲੋਕਾਂ ਦੀ ਤੁੱਛ ਬੁੱਧੀ ਨੂੰ ਤੱਕੀਏ। ਸਾਹਿਬ ਕਹਿੰਦੇ ਜਿਹਨੂੰ ਬ੍ਰਹਮ ਦਾ ਗਿਆਨ ਹੈ ਉਹਨੂੰ ਪੁੱਛੋ ਇਹ ਕਹਾਣੀ। ਇਹ ਵਿਚਾਰਿਆਂ ਨੂੰ ਕੀ ਪਤਾ, ਜਿਨ੍ਹਾਂ ਨੂੰ ਆਉਣ ਵਾਲੇ ਕੱਲ ਦਾ ਨੀ ਪਤਾ, ਪੁੱਛੋ ਉਹਨੂੰ ਜਿਹਨੂੰ ਆਉਣ ਵਾਲੇ ਚਾਰ ਯੁੱਗ ਨੀ ਲੱਖਾਂ ਯੁੱਗਾਂ ਦਾ ਜਿਹਨੂੰ ਪਤਾ ਹੈ ਉਹਨੂੰ ਪੁੱਛੀਏ। ਉਹ ਨੇ ਮੇਰੇ ਸੱਚੇ ਪਾਤਸ਼ਾਹ, ਉਹ ਨੇ ਇਹਦੇ ਘਰ ਨਾਲ ਜਿਨ੍ਹਾਂ ਨੂੰ ਸਤਿਗੁਰੂ ਨੇ ਆਪ ਜੋੜਿਆ ਏ। ਪਿਆਰਿਓ, ਸਾਹਿਬ ਕਹਿੰਦੇ ਉਹਨੂੰ ਪੁੱਛੋ। ਜਦੋਂ ਨਾ ਛੋਟੀ ਜਿਹੀ ਗੱਲ ਸਮਝਣ ਲਈ ਨਾਲ, ਪਿਆਰਿਓ, ਪੀਰ ਬੁੱਧੂ ਸ਼ਾਹ ਦਾ ਤੁਸੀਂ ਨਾਂ ਸੁਣਿਆ, ਸਾਥੀਆਂ ਨੇ ਜਿਨ੍ਹਾਂ ਨੇ ਆਪਣੇ ਪਿਆਰਿਓ ਦੋ ਪੁੱਤਰਾਂ ਨੂੰ ਕੁਰਬਾਨ ਕੀਤਾ ਸੀ। ਚਾਰ ਪੁੱਤਰ ਲੈ ਕੇ ਗਏ ਸੀ ਨਾ ਭੰਗਾਂ ਦੇ ਯੁੱਧ ਦੇ ਅੰਦਰ, ਪੁੱਤਰਾਂ ਨੂੰ ਉਹਨਾਂ ਕੁਰਬਾਨ ਕਰਵਾਇਆ, ਵੀਰ ਕੁਰਬਾਨ ਕਰਵਾਇਆ ਸਾਲਾ, ਹੋਰ ਅਨੇਕਾਂ ਮੁਰੀਦ। ਤੇ ਜਦੋਂ ਨਾ ਵਾਪਸ ਮੁੜੇ, ਨਸੀਰਾਂ ਨੇ ਪੁੱਛਿਆ, ਪੀਰ ਜੀ, ਉਹ ਦੋ ਪੁੱਤਰ ਨੇ ਚਾਰ ਤੋਰੇ ਸਨ, ਦੋ ਪੁੱਤਰ ਦਿਖਾਈ ਨਹੀਂ ਦੇ ਰਹੇ। ਤੇ ਪੀਰ ਬੁੱਧੂ ਸ਼ਾਹ ਨੂੰ ਕੋ ਰੰਗ ਚੜੇ ਸਨ ਕਲਕੀਆਂ ਵਾਸਤੇ ਪਿਤਾ ਦੀ ਮਿਹਰ ਦੇ। ਉਹ ਕਹਿਣ ਲੱਗੇ ਉਹ ਰੰਗਾਂ ਵਿੱਚ ਬੋਲੀ ਜਾਣ, ਕਲਗੀਆਂ ਵਾਲੇ ਨਾਲ ਦੋਸਤੀ ਪਾ ਕੇ ਆ ਗਏ ਪਾਕਾਂ ਵਾਲੀਏ। ਤਿੰਨ ਵਾਰੀ ਪੁੱਛਿਆ ਤੇ ਉਹੀ ਜਵਾਬ। ਤੇ ਜਦੋਂ ਚੌਥੀ ਵਾਰਾ ਤੁਹਾਡਾ ਅੰਦਰ ਕਾਲਾ ਪੈ ਗਿਆ ਨਸੀਰਾਂ ਦਾ, ਪਤਨੀ ਦਾ ਕਹਿੰਦੀ ਮੈਂ ਮਾਂ ਵਾਂ, ਮੈਨੂੰ ਇਸ ਤਰ੍ਹਾਂ ਨਾ ਦੱਸੋ, ਮੇਰੇ ਪੁੱਤਰ ਦੋ ਨਜ਼ਰ ਨਹੀਂ ਆ ਰਹੇ। ਕਿਉਂ, ਦੋ ਨਜ਼ਰ ਆ ਰਹੇ ਕਿੱਥੇ ਨੇ? ਉਹਨਾਂ ਨੇ ਫਿਰ ਦੱਸੀ ਕਹਾਣੀ ਉਹਨੂੰ ਛੋਟਾ ਕਰ ਮੈਂ ਗੱਲ ਨੂੰ। ਪੀਰ ਬੁੱਧੂ ਸ਼ਾਹ ਕਹਿਣ ਲੱਗੇ ਆਪਣੇ ਦੋ ਪੁੱਤਰਾਂ ਨੂੰ ਨਿਸ਼ਾਨੀ ਵਜੋਂ ਗੁਰੂ ਦੇ ਪਿਆਰ ਵਿੱਚ ਸੱਚ ਦੀ ਖਾਤਰ ਕੁਰਬਾਨ ਕਰਾ ਆਇਆ ਵਾਂ। ਕਿਸੇ ਨੇ ਕਹਿ ਦਿੱਤਾ ਕਹਿ ਪੁੱਤਰ ਮਾਰੇ ਗਏ। ਪੀਰ ਜੀ ਕਹਿਣ ਲੱਗੇ ਨਹੀਂ, ਸਦਾ ਲਈ ਜਿਉਂਦੇ ਹੋ ਗਏ, ਮਾਰੇ ਨਾ ਕਹੋ। ਆਖਿਆ ਜੀ ਕਿਉਂ? ਕਹਿੰਦੇ ਮਰਦੇ ਉਹ ਨੇ ਜਿਹੜੇ ਸਦਾ ਲਈ ਘਰੋਂ ਚਲੇ ਜਾਣ, ਜਿਨ੍ਹਾਂ ਨੇ ਮੁੜ ਕੇ ਨਹੀਂ ਕਦੇ ਆਉਣਾ, ਕਦੇ ਮਰੇ ਘਰੇ ਆਏ ਨੇ। ਜੇ ਵਿਚਾਰੇ ਸੁਪਨੇ ਵਿੱਚ ਵੀ ਆ ਜਾਣ ਤੇ ਤੁਸੀਂ ਕੋਈ ਬਾਪਾ ਲੱਭਦੇ ਹੋ, ਤਵੀ ਧਾਪੇ ਵਾਲਾ ਉਹਨੂੰ ਭਜਾਵੇ, ਕਿਸੇ ਨੂੰ ਵੜਨ ਨਾ ਦਿੰਦੇ। ਪਰ ਸਾਹਿਬ ਕਹਿੰਦੇ ਨੇ ਜਿਨ੍ਹਾਂ ਦੀ ਕਦੇ ਮੌਤ ਨਹੀਂ ਹੁੰਦੀ, ਜਿਹੜੇ ਅਮਰ ਰੂਹਾਂ ਨੇ ਉਹ ਸਦਾ ਘਰ ਰਹਿੰਦੀਆਂ ਨੇ। ਸਾਹਿਬ ਦਾ ਬਚਨ ਇਹ ਨਾ, ਹਜ਼ੂਰ ਕਹਿੰਦੇ ਕਬੀਰ ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰੇ ਜਾਏ, ਰੋ ਸਾਕਤ ਬਾਪੂਰੇ, ਜੋ ਕਾਟੇ ਕਾਟ ਬਿਕਾਏ। ਕਹਿੰਦੇ ਉਹ ਆਪਣੇ ਘਰ ਜਾਂਦੇ ਨੇ। ਪੀਰ ਜੀ ਕਹਿਣ ਲੱਗੇ ਪੁੱਤਰ ਘਰ ਗਏ ਨੇ। ਨਸੀਰਾਂ ਕਹਿਣ ਲੱਗੀ ਪੀਰ ਜੀ ਤੁਸੀਂ ਰੰਗੇ ਹੋ, ਤੁਸੀਂ ਤੱਕਿਆ ਏ, ਤੁਹਾਡੇ ਤੇ ਮੇਰੇ ਮੇਰਾ ਅੰਦਰ, ਮੈਨੂੰ ਕੀ ਪਤਾ ਪੁੱਤਰ ਉਹਦੇ ਘਰ ਗਏ ਨੇ ਜਾਂ ਨਹੀਂ ਗਏ, ਮੈਨੂੰ ਇੰਨਾ ਪਤਾ ਮਾਂ ਕੋਲੋਂ ਵਿਛੜ ਗਏ ਨੇ। ਕਹਿਣ ਲੱਗੇ ਨਸੀਰਾਂ, ਜਿਸ ਕਲਗੀਆਂ ਵਾਲੇ ਨੇ ਤੇਰੇ ਪੁੱਤਰਾਂ ਦੀ ਭੇਟਾ ਪ੍ਰਵਾਨ ਕੀਤੀ ਏ, ਉਹਦੇ ਚਰਨਾਂ 'ਚ ਸਿੱਜਦਾ ਕਰਕੇ ਵੇਖ, ਉਹ ਤੈਨੂੰ ਤੇਰੇ ਪੁੱਤਰ ਅੱਜ ਵੀ ਦਿਖਾ ਦੇਗਾ। ਕਹਿਣ ਲੱਗੇ ਉਹਨੂੰ ਦਿਖਾਣੇ ਆਉਂਦੇ ਨੇ, ਕਹਿਣਾ ਨਹੀਂ ਜਾਣਦੇ ਮੇਰੇ ਸਾਹਿਬ ਸੱਚੇ ਪਾਤਸ਼ਾਹ, ਦਿਖਾਉਂਦੇ ਨੇ। ਜੇਕਰ ਕੋਈ ਦੇਖਣ ਲਈ ਤੁਰੇ ਤਾਂ ਹੋਇਆ ਕਿ ਨਸੀਰਾਂ ਕੁਝ ਸਮਾਂ ਗੁਜ਼ਰਿਆ ਜੁੜੀ ਸਾਹਿਬ ਦੇ ਚਰਨਾਂ ਦੇ ਅੰਦਰ, ਨੇਤਰ ਬੰਦ ਨੇ, ਘੰਟਿਆਂ ਬੱਤੀ ਬੈਠ ਦੀਏ, ਕਲਗੀਆਂ ਵਾਲੇ ਨੇ ਉਹ ਦ੍ਰਿਸ਼ ਸਾਹਮਣੇ ਲਿਆਂਦਾ, ਦੇਖ ਲਈ ਉਹ ਖੇਡ। ਪਿਆਰਿਓ, ਅਸੀਂ ਜ਼ੋਰ ਨਾਲ ਨਹੀਂ ਦੇਖ ਸਕਦੇ, ਕੋਈ ਕਹੇ ਕੱਲ ਨੂੰ ਗਿਆਨੀ ਜੀ ਮੈਨੂੰ ਦਿਖਾਓ, ਗਿਆਨੀ ਜੀ ਨੂੰ ਛੱਡੋ, ਸੌ ਗਿਆਨੀ ਇਕੱਠੇ ਕਰ ਲਓ, ਕੋਈ ਨਹੀਂ ਦਿਖਾ ਸਕੇਗਾ। ਇਹ ਖੇਡ ਦਿਖਾਏਗਾ ਸਤਿਗੁਰੂ ਤੇ ਦੇਖਣਗੇ ਉਹ ਜਿਹੜੇ ਉਹਦੀ ਖੇਡ ਨੂੰ ਪਿਆਰ ਕਰਦੇ ਨੇ। ਪਿਆਰਿਓ, ਉਹਦੇ ਲਈ ਕੋਈ ਡਰਨ ਘਬਰਾਉਣ ਦੀ ਲੋੜ ਨਹੀਂ, ਜਾਂ ਕੋਈ ਨੀਵੇਂ ਜੇ ਕੋਣ ਦੀ, ਸਤਿਗੁਰੂ ਦੀ ਗੱਲ ਸੱਚ ਉਸੇ ਤਰ੍ਹਾਂ ਠੋਕ ਵਜਾ ਕੇ ਕਹੀਏ। ਦਿਖਾਉਣ ਦਾ ਇਹ ਮਾਮਲਾ ਸਾਹਿਬ ਦੇ ਆਪਣੇ ਹੱਥ ਵਿੱਚ ਏ। ਕਹਿੰਦੇ ਜਿਸ ਨੂੰ ਆਪ ਦਿਖਾਵੇ ਨਾ ਕੋਈ ਦੇਖ ਸਕਦਾ ਹੈ, ਕੋਈ ਹੋਰ ਨਹੀਂ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਤੇ ਉਹ ਗੱਲਾਂ ਬਾਤਾਂ ਵਾਲਿਆਂ ਨੂੰ ਨਹੀਂ ਕਹਿ। ਪਿਆਰਿਓ, ਇਹ ਕਹਾਣੀ ਕੁਝ ਹੋਰ ਤਰ੍ਹਾਂ ਦੀ ਹੁੰਦੀ ਏ।
ਸੰਤ ਬਾਬਾ ਅਤਰ ਸਿੰਘ ਮਸਤੂਆਣ ਵਾਲੇ ਗੁਰਦੁਆਰਾ ਸੀਸਗੰਜ ਸਾਹਿਬ, ਇੱਕ ਬਹੁਤ ਵੱਡਾ ਵਿਦਵਾਨ ਪੀਰ, ਬਹੁਤ ਕਿਰਪਾ ਸਿੰਘ ਬੇਗਮਪੁਰੇ ਦੇ ਸੰਬੰਧ ਵਿੱਚ ਬੋਲ ਕੇ ਜਦੋਂ ਖੱਟੇ ਤੇ ਲੰਗਰ ਵਿੱਚ ਆ ਗਏ ਸ਼ਕਣ ਕੱਚੀ ਬਹਿਸ ਦੇ ਨਾਲ ਮਸਤੂਆਣ ਵਾਲੇ ਮਹਾਂਪੁਰਖ ਵੀ ਤੇ ਵਿਦਵਾਨ ਸੱਜਣ, ਉਹ ਆ ਕੇ ਕਹਿਣ ਲੱਗੇ, ਮਹਾਂਪੁਰਸ਼ ਕਹਿੰਦੇ, ਅੱਜ ਕਮਾਲ ਕੀਤੀ ਬੇਗਮਪੁਰੇ ਦੇ, ਖੂਬ ਤੁਸਾਂ ਨੇ ਦਲੀਲਾਂ ਦੇ ਕੇ ਅੱਜ ਦੀਦਾਰ ਕਰਾਏ ਜੀ, ਬੇਗਮਪੁਰਾ ਤੁਸਾਂ ਵੇਖਿਆ ਵੀ? ਕਹਿਣ ਲੱਗੇ, ਅਸਲੀਅਤ ਵਿੱਚ ਕਦੇ ਦੇਖਿਆ ਨਹੀਂ। ਮੰਨਦੇ ਹੋ? ਕਹਿੰਦੇ ਜੀ, ਕਲਪਨਾ ਹੀ ਮੰਨਣਾ ਕੀ ਏ, ਹੱਦ ਹੋ ਗਈ। ਲੈਕਚਰਾਂ ਵਿੱਚ ਤੇ ਕਹਿ ਰਹੇ ਸੀ ਬੇਗਮਪੁਰੇ ਜਾਣਾ ਏ, ਇੱਥੇ ਕਹਿ ਰਹੇ ਹੋ ਕਲਪਨਾ ਹੀ ਜੀ ਕੀਤੀ ਹੋਈ। ਪਰ ਮਹਾਂਪੁਰਖ ਦੇ ਅੰਦਰ ਦਇਆ ਸੀ, ਕਹਿਣ ਲੱਗੇ, ਸੱਜਣਾ ਦੇਖਣਾ ਚਾਹੁੰਦਾ ਏ, ਇਕਦਮ ਸੋਝੀ ਪਈ, ਹੱਦ ਜੁੜੇ ਜੀ, ਜ਼ਰੂਰ ਦਿਖਾਓ ਅੰਦਰੋਂ ਕਿਆ ਇਹ ਗੱਲ। ਤੇ ਪਿਆਰੇ ਹੋ, ਬੈਠੇ ਸਨ ਨਾਲ ਕੇਵਲ ਹਾਥੀ ਸ਼ੋਇਆ, ਨੇਤਰ ਬੰਦ ਹੋ ਗਏ। ਕੁਝ ਸਮੇਂ ਤੋਂ ਬਾਅਦ ਉਹ ਗੁਰੂ ਕੇ ਪਿਆਰੇ ਰੋ ਰਹੇ ਸਨ ਤੇ ਕਹਿਣ ਲੱਗੇ, ਅੱਜ ਤੱਕ ਕੇਵਲ ਕਿਆ ਸੀ, ਅੱਜ ਗੁਰੂ ਤੇਗ ਬਹਾਦਰ ਜੀ ਦੀ ਤਰਸ ਨਾਲ ਤੁਹਾਡੀ ਰਚਨਾ ਤੋਂ ਅੱਜ ਦਿਖਾਵ ਇਹ ਦਿੱਤਾ ਜੇ। ਪਿਆਰਿਓ, ਸਾਹਿਬ ਦੇ ਘਰ ਕੋਈ ਕਲਪਨਾ ਨਹੀਂ ਕਹਿ ਕਦੇ ਵੀ, ਜੇ ਇੱਥੇ ਵੀ ਕਲਪਨਾ ਤੇ ਕਲਪਨਾ ਮਕਾਏਗਾ ਕੌਣ ਬਈ? ਇੱਥੇ ਤਾਂ ਸੱਚ ਸੁਣਾਏ ਸੀ, ਸੱਚ ਕੀ ਬੇਲਾ, ਇੱਥੇ ਸੱਚ ਵਰਤਦਾ ਏ, ਕੂੜ ਨਹੀਂ ਤੇ ਕਲਪਨਾ ਕਹਾਣੀਆਂ ਨਹੀਂ ਕਣ ਇੱਥੇ। ਪਰ ਇਹ ਵੱਖਰੀ ਗੱਲ ਏ ਵੀ ਜੇਕਰ ਅਸੀਂ ਤੁਰੀਏ ਨਾ, ਪਿਆਰਿਓ, ਅੱਖਾਂ ਨਾ ਕੋਣ ਤੇ ਫਿਰ ਕੀ ਦੇਖਣਾ ਤੇ ਦਿਖਾਣਾ ਕਹੇ। ਹੋਇਆ ਕਿ ਪੀਰ ਬੁੱਧੂ ਸ਼ਾਹ ਦੀ ਬਦੌਲਤ ਨਸੀਰਾਂ ਤੇ ਕਿਰਪਾ ਹੋਈ, ਰੋ ਰਹੀ ਸੀ। ਕਹਿਣ ਲੱਗੀ, ਪੀਰ ਬੁੱਧੂ ਸ਼ਾਹ, ਮੈਨੂੰ ਤੇਰੇ ਤੇ ਇੱਕ ਗਿਲਾ ਤੇ ਸ਼ੱਕ ਰਹਿ ਸ਼ਿਕਵਾ ਰਹੇਗਾ। ਆਖਿਆ, ਕੀ ਸ਼ਿਕਵਾ? ਕਹਿਣ ਲੱਗੀ, ਜਿੰਨਾ ਚਿਰ ਖੇਡ ਦੇਖੀ ਨਹੀਂ ਸੀ ਨਾ, ਮੈਂ ਕਹਿੰਦੀ ਸਾਂ ਦੋ ਪੁੱਤਰ ਚਾਰ ਪੁੱਤਰਾਂ ਚੋ ਤੁਸੀਂ ਕੁਰਬਾਨ ਕਿਉਂ ਕਰਵਾ ਕੇ ਆਇਓ? ਪਰ ਜਿਸ ਆਤਮਾ ਦੇ ਅੱਜ ਦੀਦਾਰ ਕਰਾ ਦਿੱਤੇ ਨੇ ਪੁੱਤਰਾਂ ਦੀਆਂ ਤੇ ਸਾਹਿਬ ਦੇ ਘਰ ਦੀ ਖੇਡ, ਮੈਂ ਕਹਾਂਗੀ ਚਾਰ ਵਿੱਚੋਂ ਦੋ ਬਚਾ ਕੇ ਕਿਉਂ ਲਿਆਇਓ? ਇਹ ਜੀਵਤਾਂ ਦੀ ਕਹਾਣੀ ਹੈ, ਜਿਹਨੂੰ ਸਾਹਿਬ ਕਹਿੰਦੇ ਨੇ ਨਾ, ਸ਼ਬਦ ਮਰੋ ਫਿਰ ਜੀਵੋ ਸਦ ਕੀ, ਤਾਂ ਫਿਰ ਮਰਨ ਨਾ ਹੋਈ। ਇਹ ਬ੍ਰਹਮ ਗਿਆਨੀ, ਇਹ ਕੋਈ ਪੀਰ ਬੁੱਧੂ ਸ਼ਾਹ ਵਰਗੇ, ਬਾਬਾ ਬੁੱਢਾ ਸਾਹਿਬ ਜੀ ਨਿਆਈ, ਭਾਈ ਮਤੀ ਦਾਸ ਜੀ ਵਰਗੇ, ਇਹ ਗੁਰੂ ਕੇ ਲਾਖਾਂ ਨੂੰ ਮੁਬਾਰਕ ਏ। ਸਾਹਿਬ ਕਹਿੰਦੇ ਨੇ, ਉਹਨਾਂ ਨੂੰ ਪੁੱਛੋਗੇ, ਉਹ ਕਦੇ ਇਸ ਤਰ੍ਹਾਂ ਕਰਕੇ ਮੌਤ ਤੇ ਨਹੀਂ ਰੋਂਦੇ? ਉਹ ਰੋਂਦੇ, ਉਹ ਆਖਦੇ ਨੇ, ਰੋਵੋ ਉਹਨਾਂ ਨੂੰ ਜਿਹੜੇ ਨਾਮ ਨੀ ਜਪਦੇ, ਕਿਉਂਕਿ ਉਹਨਾਂ ਨੂੰ ਮਿਲਣੀਆਂ ਨੇ ਭੈਟੇ ਸਰੀਰ, ਤੇ ਜਿਹਨਾਂ ਨੇ ਜਪਿਆ ਉਹਨਾਂ ਨੇ ਤਾਂ ਸਾਈਂ ਦੇ ਵਿੱਚ ਮਿਲ ਜਾਣੇ, ਉਹ ਇਸ ਕਰਕੇ ਰੋਂਦੇ ਨਹੀਂ। ਉਹ ਸ਼ੁਕਰਾਨਾ ਕਰਦੇ, ਵਾਹਿਗੁਰੂ ਮੇਰ ਕਰਕੇ ਸਰੀਰ ਦਿੱਤਾ ਸੀ, ਬਾਕੀ ਜਿੱਤ ਕੇ ਵੀਰ ਗਿਆ ਹੈ। ਸੁਣੋ ਪਿਆਰ ਨਾਲ ਅਗਲੇ ਬਚਨ, ਜਦੋਂ ਸੋਝੀ ਨਾ ਹੋਵੇ ਮਨੁੱਖੀ

0: ਪੁੱਛੋ ਪਾਈਏ ਤਾਂ ਕੋਈ ਖੇਡ ਵਰਤੀਏ, ਉਹ ਖੇਡ ਉਹਨਾਂ ਨੂੰ ਦਿਖਾਂਦੇ ਜਿਹੜੇ ਉਹਦਾ ਨਾਮ ਜਪਦੇ ਖਨ।
1: ਅਗਲੀ ਕਿਚ ਖਬਰ ਨਾ ਪਾਈ।
0: ਰਾਮ ਦੇਣ ਤੋਂ ਬਾਅਦ ਸਾਹਿਬ ਕਹਿੰਦੇ ਦੁਨੀਆਂ ਨੂੰ ਅਗਲੀ ਖਬਰ ਕੋਈ ਨੀ, ਇਹਨਾਂ ਨੂੰ ਤੇ ਪਤਾ ਬਾਲ ਬੱਚੇ ਚਾਰ ਦਿਨ ਕਿਵੇਂ ਪਾਲਣੇ ਨੇ।
1: ਰੋਵਨ ਹਾਰ ਭੇ ਊਠ ਸਦਾਏ,
0: ਦੂਜੇ ਨੂੰ ਰੋਂਦਾ ਇਹਨੂੰ ਵੀ ਕੱਲ ਮਰਨਾ ਪੈਣਾ। ਖੈ
1: ਪਰਮ ਮੋਹ ਕੇ ਬੰਦੇ ਬੰਦ,
0: ਮੋਹ ਵਿੱਚ ਫਸਿਆ ਹੋਰ ਹੀ ਕਹਾਣੀ ਪਾਈ ਫਿਰਦਾ ਸ਼ਰੀਰਾਂ ਦੀ, ਕੇਵਲ ਆਤਮਾ ਨਾਲ ਕੀ ਬੀਤਦੀ ਇਹਨੂੰ ਪਤਾ ਕੋਈ ਨਹੀਂ।
1: ਸੁਪਨ ਭਇਆ ਪਖਲਾਏ ਅੰਦ,
0: ਅਸਲੀਅਤ ਨੂੰ ਪਿਆਰ ਨੀ ਕਰਦਾ ਅੰਦਾ, ਸੁਪਨੇ ਵਿੱਚ ਜਿਹੜੀ ਖੇਡ ਵਰਤਣੀ ਉਹਨੂੰ ਪਿਆਰ ਕਰਦਾ। ਜਦੋਂ ਸੁਣਦੇ ਹੋ ਨਾ ਸੁਪਨੇ ਵਿੱਚ, ਜਦੋਂ ਆ ਰਿਹਾ ਹੋਵੇ ਸੁਪਨਾ, ਉਦੋਂ ਥੋੜਾ ਝੂਠਾ ਜਾਪਦਾ, ਉਦੋਂ ਤੇ ਸੱਚਮੁੱਚ ਸ਼ਾਮਿਲ ਹੁੰਦੇ ਆ। ਸਾਹਿਬ ਕਹਿੰਦੇ ਸੁਪਨਾ ਹੈ ਦੁਨੀਆਂ ਪਰ ਲੱਗਦੀ ਸੱਚ ਹੈ। ਇਹ ਕਦੋਂ ਸੁਪਨਾ ਲੱਗੇਗਾ? ਜਦੋਂ ਨਾਮ ਕਲ ਜਾਗਾਂਗੇ।
1: ਇਹੋ ਤੋ ਰਚਨ ਰਚਿਆ ਕਰਤਾਰ,
0: ਕਰਤਾਰ ਨੇ ਰਚਨਾ ਰਚੀਏ ਆਪਣੇ ਢੰਗ ਨਾਲ।
1: ਆਵਤ ਜਾਵਤ ਹੁਕਮ ਅਪਾਰ,
0: ਇਹੋ ਜਿਹਾ ਅਪਾਰ ਹੁਕਮ ਵਰਤ ਰਿਹਾ, ਕੋਈ ਆ ਰਿਹਾ ਕੋਈ ਜਾ ਰਿਹਾ ਹੈ, ਮਰਨਾ ਨੀ ਚਾਹੀਦਾ। ਕਹਿੰਦੇ ਕੋਈ ਆ ਰਿਹਾ ਕੋਈ ਜਾ ਰਿਹਾ ਹੈ, ਭਾਵ ਮੁਕਦੀਆਂ ਨੀ ਆਤਮਾ, ਅੱਜ ਇਹ ਸਰੀਰ ਕੱਲ ਹੋਰ ਸਰੀਰਾਂ ਦੇ ਅੰਦਰ ਜਾ ਰਹੀ। ਕੈ
1: ਨਹਿ ਕੋ ਮੂਆ ਨਾ ਮਰਨ ਜੋਗ,
0: ਆਤਮਾ ਗੁਰੂ ਕੇ ਪਿਆਰਿਓ ਨਹੀਂ ਮਰਦੀ ਨਾ ਕੋਈ ਮਰਨੇ ਜੋਗ। ਕੈ
1: ਨਹਿ ਬਿਨ ਸਹਿ ਅਬਿਨਾਸੀ ਹੋਗ,
0: ਇਹਨੇ ਕਦੇ ਖਤਮ ਨੀ ਹੋਣਾ, ਨਾ ਪਰਮਾਤਮਾ ਨੇ ਕੋ ਨਾਸ ਰਹਿ ਤੇ ਨਾ ਖੁਦੀ ਬਣਾਈ, ਆਤਮਾ ਨੇ ਖਤਮ ਹੋਣਾ। ਕਹਿ
1: ਜੋ ਇਹੋ ਜਾਣੋ ਸੋ ਇਹੋ ਨਾਹੇ,
0: ਦੁਨੀਆਂ ਚੀ ਸਮਝ ਰੱਖੀਏ ਇਹ ਕੋਜੀਏ ਅਸਲੀਅਤ ਵਿੱਚ ਇਹ ਨਹੀਂ। ਕਹਿ
1: ਜਾਣਨ ਹਾਰੇ ਕੋ ਬਲ ਜਾਓ,
0: ਸਤਿਗੁਰਾਂ ਨੇ ਕਹਾਣੀ ਇਹ ਦੱਸ ਦਿੱਤੀ ਭਾਈ ਉਹਨਾਂ ਤੋਂ ਸਦਕੇ ਜਾਈਏ।
1: ਕਹੋ ਨਾਨਕ ਗੁਰ ਭਰਮ ਚੁਕਾਇਆ,
0: ਇਹ ਸਾਰੀ ਵਡਿਆਈ ਸਤਿਗੁਰੂ ਦੇ ਸੱਸ ਵਿੱਚ, ਬੰਦੇ ਦੇ ਸੱਸ ਵਿੱਚ ਨਹੀਂ। ਇਹ ਖੇਡ ਦੇਖਣੀ, ਮੰਨ ਲਾਂਗੇ ਇੱਕ ਦੂਸਰੇ ਦੀ ਗੱਲ ਸੁਣ ਸੁਣਾ ਕੇ, ਪਰ ਇਹ ਭਰਮ ਦਾ ਪਰਦਾ ਕੇਵਲ ਸਤਿਗੁਰੂ ਆਪ ਕਿਰਪਾ ਕਰਕੇ ਖੋਲਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿਆਰਿਓ ਚ ਕਿਤਨੇ ਕੁ ਪਰਉਪਕਾਰ ਯਾਦ ਕਰਾਂਗੇ। ਇੰਨੀ ਦਰਗਾਹ ਦੇ ਬਚਨ ਰੋਜ਼ ਦੱਸਦੇ ਸਾਨੂੰ, ਕਹਿਣ ਲੱਗੇ ਭਰਮ ਦਾ ਪਰਦਾ ਸਤਿਗੁਰੂ ਆਪ ਦੂਰ ਕਰਦੇ ਨੇ। ਜਿਨ੍ਹਾਂ ਦਾ ਇਹ ਭਰਮ ਚੁਕਾ ਦਿੱਤਾ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ।
1: ਨਾ ਕੋ ਨਾ ਕੋਈ ਮਰੈ ਨਾ ਆਵੈ ਜਾਇਆ,
0: ਉਹ ਕਹਿਣਗੇ ਭਾਈ ਨਾ ਕੋਈ ਮਰਿਆ ਏ ਨਾ ਕੋਈ ਆਇਆ ਏ ਨਾ ਕੋਈ ਜਾ ਕੇ ਏ। ਜੇ ਸੁਖਮਨੀ ਸਾਹਿਬ ਜੀ ਦੇ ਅੰਦਰ ਪੜ੍ਹਦੇ ਹੋ ਨਾ, ਨੈ ਕਿਛ ਜਨਮੈ ਨੈ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਭਾਈ ਉਹਦੇ ਕੌਤਕ ਨੇ, ਸਾਨੂੰ ਫਿਕਰ ਇਸ ਗੱਲ ਦਾ ਨੀ ਚਾਹੀਦਾ। ਗੁਰੂ ਕੇ ਪਿਆਰਿਓ ਮੈਂ ਵੇਖਦਾ ਬਹੁਤ ਸਾਰੇ ਸੱਜਣ ਇਸ ਗੱਲ ਤੇ ਬਹਿਸ ਕਰਕੇ ਬੜੇ ਖੁਸ਼ ਹੋਣਗੇ, ਕੋਈ ਅਗਲਾ ਜਨਮ ਹੈ ਜਾਂ ਨਹੀਂ ਕੁਝ ਨੀ ਫਰਕ ਪੈਣਾ, ਕੋਈ ਮੰਨੇ ਨਾ ਮਨਾਵੇ, ਪਰ ਫਰਕ ਪੈਣਾ ਏ ਕਿ ਜਨਮ ਤੇ ਮੌਤ ਦੇ ਵਿਚਕਾਰ ਦਾ ਜਿਹੜਾ ਸਮੇਂ ਮਨੁੱਖਾ ਜਨਮ, ਇਹਨੂੰ ਵੱਧ ਤੋਂ ਵੱਧ ਅਸੀਂ ਰੱਬ ਨਾਲ ਜੋੜ ਕੇ ਕਿਵੇਂ ਬਤੀਤ ਕਰਨਾ ਹੈ, ਇਹਦਾ ਬਸ ਫਿਕਰ ਕਰਨਾ ਹੈ। ਇਹਨਾਂ ਗੱਲਾਂ ਦੀ ਚਿੰਤਾ ਨਹੀਂ, ਪਹਿਲਾਂ ਕਿੱਥੋਂ ਆਇਆ ਤੇ ਕੱਲ ਨੂੰ ਸਾਡੇ ਨਾਲ ਕੀ ਹੋਏਗਾ। ਜਦੋਂ ਵਰਤਮਾਨ ਅੱਜ ਸੰਭਾਲ ਸਾਂਗੇ ਨਾ, ਨਾਮ ਤੋਂ ਜੁੜਾਂਗੇ, ਤੇ ਜਿਹਦਾ ਨਾਮ ਤੇ ਸਰੀਰ ਛੱਡਣ ਤੋਂ ਬਾਅਦ ਨਾਮ ਦਾ ਦਾਤਾ ਸਤਿਗੁਰੂ ਆਪਣੇ ਕੋਲ ਲੈ ਕੇ ਜਾਣਗੇ। ਅੱਧੇ ਮਿੰਟ ਚ ਗੱਲ ਮੁਕਾਵਾਂ। ਤਰਨ ਤਾਰਨ ਦੇ ਧਰਤੀ ਤੇ ਨਾ ਗਿਆਨੀ ਸਰਬੰਤ ਸਿੰਘ ਪ੍ਰਚਾਰ ਵਾਲੇ ਗੁਰਮੁਖਾਂ ਨੇ ਬਚਨ ਲਿਖਿਆ, ਕਹਿੰਦੇ ਕਬੀਰ ਸਾਰੀ ਜ਼ਿੰਦਗੀ ਬਾਣੀ ਪੜ੍ਹੇ, ਅੰਤ ਵੇਲਾ ਆਇਆ ਤੇ ਉਸਦਾ ਸਰੀਰ ਦੀ ਬੜੀ ਕਾਲਤ, ਹੋਰ ਤਰ੍ਹਾਂ ਦੀ ਜ਼ੁਬਾਨ ਬੰਦ ਹੋ ਗਈ, ਕੁਝ ਇਸ਼ਾਰੇ ਕਰਦਾ ਤੇ ਪੁੱਤ ਨੂੰ ਸਮਝ ਨਹੀਂ ਆਉਂਦੀ। ਪੁੱਤਰ ਦੇ ਅੰਦਰ ਇੱਕ ਸਵਾਲ ਆ ਗਿਆ, ਸਾਰੀ ਜ਼ਿੰਦਗੀ ਬਾਣੀ ਨਾਲ ਜੁੜਿਆ ਰਿਹਾ ਮੇਰਾ ਬਾਪ, ਅੰਤ ਵੇਲੇ ਵਿਚਾਰਾ ਕੁਝ ਕਹਿੰਦਾ ਤੇ ਸਮਝ ਨਹੀਂ ਆ ਰਹੀ। ਕਿਸੇ ਉਹਦੇ ਸਤਸੰਗੀ ਗੁਰਮੁਖ ਨੂੰ ਬੁਲਾਇਆ, ਉਹਨੂੰ ਆਖਿਆ ਆਹ ਕੀ ਖੇਡ ਵਰਤ ਰਹੀ ਏ ਅੰਤ ਵੇਲੇ ਇਸ ਤਰ੍ਹਾਂ ਦੀ ਕਾਲਤ। ਉਹ ਕਹਿਣ ਲੱਗਾ ਸੱਜਣਾ ਉਹਦੀ ਪੁਕਾਰ ਤੇ ਸੁਣ, ਉਹ ਕਹਿ ਕੀ ਰਿਹਾ ਏ। ਉਹ ਕਹਿੰਦਾ ਸਾਰੀ ਜ਼ਿੰਦਗੀ ਜਿਹੜੀ ਬਾਣੀ ਨਾਲ ਜੁੜਿਆ ਵਾ, ਜੇ ਆਹ ਜ਼ੁਬਾਨ ਬੰਦ ਹੋਈ ਤੂੰ ਬਾਣੀ ਸੁਣਾ ਮੈਨੂੰ, ਮੈਂ ਉਹਦੇ ਘਰ ਜਾਣਾ ਏ ਤੇ ਤੂੰ ਉਹਦੇ ਕੋਲ ਬੈਠ ਕੇ ਰੋਂਦਾ ਕਲਪਦਾ ਏ। ਉਹਨੇ ਸੁਖਮਨੀ ਸਾਹਿਬ ਸ਼ੁਰੂ ਕੀਤੀ, अजे अद्धा पाठ नहीं खोया, आत्मा शांत हुंदी हुंदी सदा ही शांत हो गए। प्यारो जेड़ा इस बाणी नाल जुड़दा है उहदी लाज सतगुरु आप रखदे ने। सतगुरु सच्चे पातशाह कृपा करन मेरा करन असी श्री गुरु ग्रंथ साहिब पिता महाराज जी वालों मिल वाले प्यार संदेशे उन्हां नूं अपने सिरदे विच सांभ लईए। मगर साडा ये जीवन लोक सुखीए परलोक सुखेले, नानक हर प्रभु आपे मेले इमां वा संसार सफल होगा। कल का दिन छड़ के परसों फिर आप जी दे दीदार करके सतगुरु सच्चे पातशाह जी दी करती सेवा कुछ दिन मिली तैयार मिलके करांगे। सुनो प्यार नाल अंतलियां पंक्तियां फतेह बुलाइए।

ਤਾਈਓ ਤਾਂ ਜਮਾਨਾ ਆਖੇ ਆਪਣਾ ਬੇਗਾਨਾ ਆਖੇ ਇਹੋ ਦਰ ਜਿੱਥੇ ਨਾ ਕੋਈ ਬੈਰੀ ਨਾ ਬੇਗਾਨਾ ਏ ਦਸਵੇਂ ਹਜ਼ੂਰ ਜੀ ਨੂੰ ਸਾਪਿਆ ਮਹਾਨ ਗੁਰੂ ਗੁਰੂਆਂ ਦੀ ਜੋਤ ਅਤੇ ਬਾਣੀ ਦਾ ਖਜ਼ਾਨਾ ਏ ਜੁਗੋ ਜੁਗ ਅਟਲ ਜਬਰ ਤੱਕ ਦੇ ਮਾਲਕ ਨਾ ਬਣੀ ਕੇ ਬੋਹਿਤ ਸ਼ਬਦ ਅਵਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਤੇ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਇੱਕੋ ਵਾਰ ਕਹਿਣ ਦੇ ਉੱਤੇ ਆਪੋ ਆਪਣੀ ਰਚਨਾ ਨੂੰ ਕਰੀਏ ਪਵਿੱਤਰ ਕੋਈ ਵੀ ਰਚਨਾ ਵਾਂਝੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਦੇ ਯੋਗ ਨੇ ਗੁਰੂ ਦੀਆਂ ਸਿੱਖ ਸੰਗਤਾਂ ਜਿਹੜੀਆਂ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਹਾਜ਼ਰੀ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੀਆਂ ਨੇ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਆਪ ਗੁਰੂ ਦੀਆਂ ਸਿੱਖ ਸੰਗਤਾਂ ਨੂੰ ਬੜੇ ਹੀ ਸੱਜੇ ਢੰਗ ਦੇ ਨਾਲ ਗੁਰਮਤ ਦੀਆਂ ਵਿਚਾਰਾਂ ਦੁਆਰਾ ਨਿਹਾਲ ਕੀਤਾ ਔਰ ਕੁਝ ਸਮੇਂ ਵਾਸਤੇ ਆਪ ਰੱਬ ਸਰੂਪ ਸਿੱਖ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਜਿੰਨਾ ਕੁ ਸਮਾਂ ਮਿਲਿਆ ਉਸ ਸਮੇਂ ਦੇ ਅੰਦਰ ਰਹਿੰਦਿਆਂ ਹੋਇਆਂ ਚੱਲ ਰਹੀ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਨ ਦਾ ਯਤਨ ਕਰੀਏ ਵਿਚਾਰ ਚੱਲ ਰਹੀ ਸੀ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਇੱਕ ਯਤੀਮ ਬਾਲਕ ਪੜ ਕੇ ਵੱਡਾ ਹੋਇਆ ਜਿਹਦਾ ਨਾਂ ਹੈ ਪੈਂਦੇਖਾਂ ਪੈਂਦੇਖਾਂ ਗੁਰੂ ਘਰ ਦੇ ਵਿੱਚ ਪਲਿਆ ਏਡਾ ਬਲਵਾਨ ਯੋਧਾ ਹੋਇਆ ਜਿਹਦੇ ਡੌਲਿਆਂ ਦੇ ਵਿੱਚ ਬਾਹਾਂ ਦੇ ਵਿੱਚ ਇੰਨੀ ਤਾਕਤ ਇੱਕ ਨਾਰੀਅਲ ਨੂੰ ਲੈ ਕੇ ਆਪਣੇ ਦੋਨਾਂ ਹੱਥਾਂ ਦੇ ਵਿੱਚ ਲੈ ਕੇ ਘੁੱਟ ਕੇ ਉਹ ਭੰਨ ਕੇ ਰੱਖ ਦਿੰਦਾ ਉਹ ਪੈਂਦੇਖਾਂ ਜਰਨੈਲ ਜਿਹਦਾ ਜ਼ੋਰ ਕਰਾਉਣ ਵਾਸਤੇ ਚਾਰ ਚਾਰ ਪੰਜ ਪੰਜ ਨੇ ਉਹ ਨਾਲ ਲੱਗਣਾ ਤਾਂ ਉਹਦਾ ਜ਼ੋਰ ਹੋਣਾ ਕੇਵਲ ਤਾਂ ਕੇਵਲ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਦਾ ਜ਼ੋਰ ਕਰਾਉਣ ਵਾਸਤੇ ਇੱਕੋ ਇੱਕ ਜਰਨੈਲ ਸੀ ਪੈਂਦੇਖਾਂ ਜਿਹੜਾ ਗੁਰੂ ਮਹਾਰਾਜ ਦੇ ਮੁਕਾਬਲੇ ਦਾ ਸੀ ਉਹਨਾਂ ਦੇ ਨਾਲ ਉਹਨਾਂ ਦਾ ਜ਼ੋਰ ਕਰਵਾ ਸਕਦਾ ਸੀ ਇੰਨਾ ਬਲਵਾਨ ਪਰ ਮਨ ਦੇ ਵਿੱਚ ਹਉਮੈ ਪੈਦਾ ਹੋਈ ਹੰਕਾਰ ਦੇ ਨਾਲ ਗਲ ਤੱਕ ਭਰਿਆ ਗੁਰੂ ਨਾਨਕ ਦੇ ਘਰ ਦੇ ਖਿਲਾਫ ਉਸ ਨੇ ਜਦੋਂ ਭੱਡੇ ਸ਼ਬਦ ਆਖੇ ਤਾਂ ਗੁਰ ਕੀ ਨਿੰਦਾ ਸੁਣੇ ਨਾ ਕਾਨ ਬਹਾਦਰ ਵਿਧੀ ਚੰਦਰੇ ਫੜਕ ਉਸ ਨੂੰ ਗੁਲਾਮੇ ਤੋਂ ਦੇ ਦੋ ਤਿੰਨ ਧੌਣ ਚ ਮਾਰੇ ਹੂਰੇ ਉਹਨੂੰ ਧੱਕੇ ਮਾਰ ਕੇ ਗੁਰੂ ਦਰਬਾਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਤਾਂ ਪੈਂਦੇਖਾਂ ਫੜ ਕੇ ਕੋਲੇ ਹੋਇਆ ਆਪਣੇ ਘਰ ਦੇ ਵਿੱਚ ਗਿਆ ਵੱਡੇ ਮੀਰ ਆਪਣੇ ਘਰ ਦੇ ਵਿੱਚ ਜਾ ਕੇ ਉਸ ਨੇ ਆਪਣੀ ਸਾਰੀ ਹੱਡ ਬੀਤੀ ਆਪਣੇ ਜਵਾਈ ਉਸਮਾਨ ਖਾਨ ਨੂੰ ਦੱਸਣੀ ਕੀਤੀ ਉਹਨੇ ਆਪਣੇ ਸਰੀਕੇ ਕਬੀਲੇ ਦੇ ਜਿੰਨੇ ਪਠਾਨ ਸਨ ਸਾਰਿਆਂ ਨੂੰ ਇਕੱਤਰ ਕਰਕੇ ਉਹ ਪਹੁੰਚਿਆ ਜਲੰਧਰ ਦੇ ਸੂਬੇਦਾਰ ਪਤਮ ਖਾਨ ਦੇ ਕੋਲ ਪਹੁੰਚਿਆ ਉਸ ਨੂੰ ਜਾ ਕੇ ਦੱਸਣਾ ਕੀਤਾ ਕਿ ਗੁਰੂ ਮਹਾਰਾਜ ਨੇ ਮੇਰੇ ਨਾਲ ਬੜਾ ਨਿਆਂ ਕੀਤਾ ਮੇਰੇ ਨਾਲ ਬੜਾ ਧੱਕਾ ਕੀਤਾ ਮੈਨੂੰ ਧੱਕੇ ਮਾਰ ਕੇ ਮੇਰੀ ਬੇਇੱਜ਼ਤੀ ਕਰਕੇ ਗੁਰੂ ਮਹਾਰਾਜ ਦੇ ਸਿੱਖਾਂ ਨੇ ਮੈਨੂੰ ਦਰਬਾਰ ਦੇ ਵਿੱਚੋਂ ਬਾਹਰ ਕਰ ਦਿੱਤਾ ਜਲੰਧਰ ਦੇ ਸੂਬੇ ਕੁਤਬ ਖਾਨ ਨੂੰ ਆਖਣ ਲੱਗਿਆ ਕਿ ਤੁਹਾਡੀ ਲਾਹੌਰ ਦਰਬਾਰ ਤੱਕ ਪਹੁੰਚ ਹੈ ਕਿਰਪਾ ਕਰਕੇ ਮੇਰੇ ਨਾਲ ਚੱਲੋ ਮੈਂ ਲਾਹੌਰ ਦਰਬਾਰ ਦੇ ਵਿੱਚ ਆਪਣੀ ਫਰਿਆਦ ਲੈ ਕੇ ਪੁਕਾਰ ਲੈ ਕੇ ਜਾਣਾ ਚਾਹੁੰਦਾ ਤਾਂ ਜਲੰਧਰ ਦਾ ਸੂਬੇਦਾਰ ਕੁਤਬ ਖਾਨ ਵੀ ਪੈਂਦੇ ਕਾਂ ਦੇ ਨਾਲ ਤੁਰਿਆ ਇਹ ਆਪਣਾ ਪੰਧ ਮੁਕਾਉਂਦੇ ਹੋਏ ਲਾਹੌਰ ਦੀ ਧਰਤੀ ਉੱਤੇ ਪਹੁੰਚੇ ਇਹਨਾਂ ਨੇ ਸਾਹ ਜਾਣ ਦੇ ਕੋਲੋਂ ਕੁਝ ਸਮਾਂ ਮੰਗਿਆ ਜਦੋਂ ਇਹਨਾਂ ਨੂੰ ਦਰਬਾਰ ਦੇ ਵਿੱਚ ਜਾਣ ਦਾ ਸਮਾਂ ਮਿਲਿਆ ਪੈਂਦੇ ਖਾਂ ਨੂੰ ਜਾਂਦਿਆਂ ਸਾਰ ਸਾਹ ਜਾਣ ਦੇ ਦਰਬਾਰ ਦੇ ਵਿੱਚ ਉਹਨਾਂ ਦੇ ਚਰਨਾਂ ਵਿੱਚ ਪੈਰਾਂ ਦੇ ਵਿੱਚ ਡਿੱਗਿਆ
ਤਾਂ ਹਾਂ ਮਾਰ ਮਾਰ ਕੇ ਰੋਣ ਲੱਗਿਆ। ਤਾਂ ਸ਼ਾਹਜਹਾਂ ਨੇ ਕਹਿਣਾ ਕੀਤਾ, ਇਹ ਕੌਣ ਹੈ, ਇਹਦੇ ਉੱਤੇ ਕੀ ਵਕਤ ਪੈ ਗਿਆ, ਇਹ ਕਿਉਂ ਦਰਬਾਰ ਦੇ ਵਿੱਚ ਰੋ ਰਿਹਾ। ਤਾਂ ਉਸੇ ਸਮੇਂ ਜਲੰਧਰ ਦੇ ਸੂਬੇ ਕੁਤਬ ਖਾਂ ਨੇ ਦੱਸਣਾ ਕੀਤਾ ਕਿ ਬਾਦਸ਼ਾਹ ਇਹ ਪੈਂਦੇ ਖਾਂ ਜਿਹੜਾ ਸਿੱਖਾਂ ਦੇ ਸੇਵੇਂ ਗੁਰੂ ਗੁਰੂ ਹਰਗੋਬਿੰਦ ਦੀ ਫੌਜ ਦਾ ਵੱਡਾ ਜਰਨੈਲ ਹੈ, ਜਦੋਂ ਉਸਨੇ ਦੱਸਣਾ ਕੀਤਾ ਉਸ ਤੋਂ ਉਪਰੰਤ ਪੈਂਦੇ ਖਾਂ ਸ਼ਾਹਜਹਾਂ ਦੇ ਦਰਬਾਰ ਦੇ ਵਿੱਚ ਆਪਣੀ ਹੱਡ ਬੀਤੀ ਆਪ ਦੱਸਣ ਲੱਗਿਆ। ਪਹਿਲਾਂ ਆਖਣ ਲੱਗਿਆ ਕਿ ਮੈਨੂੰ ਮਾਫ ਕਰ ਦਿੱਤਾ ਜਾਵੇ, ਮੇਰੇ ਕੋਲ ਬੜਾ ਵੱਡਾ ਗੁਨਾਹ ਹੋਇਆ, ਮੈਂ ਇੱਕ ਕਾਫਰਾਂ ਦੇ ਕਹਿਣੇ ਲੱਗ ਕੇ ਮੈਂ ਆਪਣੇ ਭਰਾਵਾਂ ਦੇ ਨਾਲ ਜੰਗਾਂ ਲੜਦਾ ਰਿਹਾ। ਤਾਂ ਪੈਂਦੇ ਖਾਂ ਨੇ ਦੱਸਣਾ ਕੀਤਾ ਕਿ ਜਿਸ ਸਮੇਂ ਲਾਹੌਰ ਦਰਬਾਰ ਦੇ ਵੱਲੋਂ 7000 ਫੌਜ ਲੈ ਕੇ ਮੁਕਰਤ ਖਾਨ ਅੰਮ੍ਰਿਤਸਰ ਦੀ ਧਰਤੀ ਉੱਤੇ ਵਧਿਆ, ਪਹਿਲੀ ਜੰਗ ਹੋਈ। ਉਸ ਜੰਗ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਦੀਆਂ ਫੌਜਾਂ ਦਾ ਜਰਨੈਲ ਮਹੀ ਸੀ। ਮਹੀ ਮੁਕਰਤ ਖਾਨ ਨੂੰ ਹਾਰ ਦਾ ਮੂੰਹ ਵੇਖਣ ਉੱਤੇ ਮਜਬੂਰ ਕੀਤਾ, ਮੇਰੇ ਮੂਹਰੇ ਲਾਹੌਰ ਦਰਬਾਰ ਦੀਆਂ ਫੌਜਾਂ 7000 ਫੌਜਾਂ ਟਿਕ ਨਾ ਸਕੀਆਂ। ਤੇ ਪੈਂਦੇ ਖਾਂ ਆਖਣ ਲੱਗਿਆ, ਫਿਰ ਜਦੋਂ ਦੂਸਰੀ ਜੰਗ ਹੋਈ ਰਹੇਲੇ ਪਿੰਡ ਬਿਆਸ ਦੇ ਨੇੜੇ ਜਲੰਧਰ ਦੇ ਫੌਜਦਾਰ ਦੇ ਨਾਲ ਜੰਗ ਹੋਈ, ਉਸ ਜੰਗ ਦੇ ਵਿੱਚ ਵੀ ਮੈਂ ਹੀ ਆਗੂ ਹੋ ਕੇ ਲੜਿਆ ਤੇ ਲਾਹੌਰ ਦਰਬਾਰ ਦੀਆਂ ਫੌਜਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਜਦੋਂ ਤੀਸਰੀ ਜੰਗ ਹੋਈ ਕਾਂਗੜੇ ਨਸਾਣੇ ਦੀ ਧਾਰ ਦੇ ਉੱਤੇ, ਉਸ ਜੰਗ ਦੇ ਵਿੱਚ ਲਲਾ ਵੇਗ, ਸਮਸ ਵੇਗ, ਕਾਬਲੀ ਵੇਗ ਜਦੋਂ 35000 ਫੌਜ ਚੜ ਕੇ ਲੈ ਕੇ ਗਏ ਤਾਂ ਉਹਨਾਂ ਫੌਜਾਂ ਨੂੰ ਵੀ ਹਾਰ ਦਾ ਮੂੰਹ ਵਿਖਾਉਣ ਵਾਲਾ ਮੈਂ ਹੀ ਪੈਂਦੇ ਖਾਂ ਸੀ। ਮੈਨੂੰ ਇਸ ਗੱਲ ਦੀ ਮਾਫੀ ਦਿੱਤੀ ਜਾਵੇ, ਮੈਂ ਆਪਣਿਆਂ ਦੇ ਖਿਲਾਫ ਉਹਨਾਂ ਕਾਫਰਾਂ ਦੇ ਨਾਲ ਰਲ ਕੇ ਲੜਦਾ ਰਿਹਾ, ਮੇਰੇ ਗੁਨਾਹ ਨੂੰ ਮਾਫ਼ ਕਰ ਦਿੱਤਾ ਜਾਵੇ। ਤੇ ਅੱਗੋਂ ਆਖਣ ਲੱਗਿਆ, ਜਿਨ੍ਹਾਂ ਦੇ ਉੱਤੇ ਮੇਰੇ ਬੜੇ ਅਹਿਸਾਨ ਨੇ ਗੁਰੂ ਮਹਾਰਾਜ ਉੱਤੇ, ਉਹਨਾਂ ਨੇ ਮੇਰੀਆਂ ਬਹਾਦਰੀਆਂ ਦਾ ਮੁੱਲ ਉਤਾਰਿਆ, ਮੈਨੂੰ ਆਪਣੇ ਦਰਬਾਰ ਦੇ ਵਿੱਚੋਂ, ਆਪਣੇ ਚੇਲਿਆਂ ਦੇ ਕੋਲੋਂ, ਆਪਣੇ ਸਿੱਖਾਂ ਦੇ ਕੋਲੋਂ ਧੱਕੇ ਮਰਵਾ ਕੇ ਬਾਹਰ ਕੱਢਿਆ ਅਤੇ ਮੇਰੀ ਲਗਾਤਾਰ ਕਈ ਮਹੀਨਿਆਂ ਦੀ ਤਨਖਾਹ ਦੱਬ ਲਈ, ਉਹ ਨਹੀਂ ਦਿੱਤੀ। ਜਦੋਂ ਮੈਂ ਉਹਨਾਂ ਨੂੰ ਇਹ ਗੱਲ ਆਖੀ ਕਿ ਮੈਂ ਲਾਹੌਰ ਦਰਬਾਰ ਦੇ ਕੋਲ ਜਾਵਾਂਗਾ ਤਾਂ ਅੱਗੋਂ ਉਹਨਾਂ ਨੇ ਕਹਿਣਾ ਕੀਤਾ ਕਿ ਲਾਹੌਰ ਦਰਬਾਰ ਦੀਆਂ ਫੌਜਾਂ 3 ਵਾਰ ਪਹਿਲਾਂ ਚੜ ਕੇ ਆਈਆਂ ਤਾਂ ਉਹਨਾਂ ਨੇ ਗੁਰੂ ਦਰਬਾਰ ਦਾ ਕੀ ਵਿਗਾੜ ਲਿਆ, ਜਾਂ ਜਿੱਥੇ ਮਰਜ਼ੀ ਜਾ ਕੇ ਸਾਡੀ ਸ਼ਿਕਾਇਤ ਲਾ। ਨਾਲ ਆਖਣ ਲੱਗਿਆ, ਪੈਂਦੇ ਖਾਂ ਉਹ ਆਪਣੇ ਆਪ ਦੇ ਵਿੱਚ ਸਿਧਾ ਗੁਰੂ ਕਹਾਉਂਦਾ, ਉਹ ਵੱਖਰਾ ਤਖ਼ਤ ਲਾਉਂਦਾ, ਉਹ ਸਿਰ ਦੇ ਉੱਤੇ ਕਣਗੀ ਸਜਾਉਂਦਾ, ਉਹ ਰਾਜੇ ਮਹਾਂ ਨਾਲ ਰਾਜਿਆਂ ਨਾਲ ਦੇ ਬਸਤਰ ਪਹਿਨਦਾ, ਉਹਨੇ 2 ਤਲਵਾਰਾਂ ਪਹਿਨੀਆਂ ਨੇ, ਆਪਣੇ ਆਪ ਦੇ ਵਿੱਚ ਸੱਚਾ ਪਾਤਸ਼ਾਹ ਕਹਾਉਂਦਾ। ਉਹ ਦਿਨ ਦੂਰ ਨਹੀਂ ਜੇਕਰ ਉਸ ਦੀ ਬਹੁਤੀ ਹੋਈ ਜਵਾਲਾਂ ਨੂੰ ਨਾ ਥੱਲ ਪਾਈ ਗਈ, ਉਹ ਦਿਨ ਦੂਰ ਨਹੀਂ ਜਦੋਂ ਲਾਹੌਰ ਦਰਬਾਰ ਦੇ ਉੱਤੇ ਉਹ ਕਾਬਜ਼ ਹੋ ਜਾਣਗੇ। ਗੁਰੂ ਨਾਨਕ ਦੇ ਘਰ ਦੇ ਬਾਬਤ ਜੋ ਕੁਝ ਪੈਂਦਾ ਖਾਂ ਸ਼ਾਹਜਹਾਂ ਦੇ ਦਰਬਾਰ ਦੇ ਵਿੱਚ ਜਾ ਕੇ ਕਹਿ ਰਿਹਾ, ਉਹਨਾਂ ਲਾਈਨਾਂ ਤੋਂ ਜਾਣੂ, ਬਲਵੰਤ ਸਿੰਘ ਅਰਪਾਲ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ ਦਾ ਢਾਡੀ ਚੱਤਾ ਇਉਂ ਜਾਣੂ ਕਰਵਾ ਰਿਹਾ।

ਕਹਿੰਦੇ ਖਾਂ ਲਾਹੌਰ ਦਰਬਾਰ ਦੇ ਵਿੱਚ ਆਖਣ ਲੱਗਿਆ, ਗੁਰੂ ਹਰਗੋਬਿੰਦ ਦੇ ਮਨ ਦੇ ਵਿੱਚ ਉਹਨਾਂ ਦੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣ ਦੀ ਭਾਵਨਾ, ਇਸ ਕਰਕੇ ਉਹਨਾਂ ਨੇ ਆਪਣੇ ਨਾਲ ਆਪਣੀਆਂ ਫੌਜਾਂ ਤਿਆਰ ਕੀਤੀਆਂ ਨੇ। ਪੈਂਦੇ ਕਾਨ ਆਖਣ ਲੱਗਿਆ ਉਹਨਾਂ ਨੇ ਲਾਹੌਰ ਦਰਬਾਰ ਨੂੰ ਬੜਾ ਮਾੜਾ ਆਖਿਆ। ਜਦੋਂ ਇਹ ਗੱਲਾਂ ਆਖੀਆਂ ਤਾਂ ਸ਼ਾਹਜਹਾਨ ਉੱਠ ਕੇ ਖੜਾ ਹੋਇਆ, ਭਰੇ ਦਰਬਾਰ ਦੇ ਵਿੱਚ ਆਪਣੇ ਜਰਨੈਲਾਂ ਨੂੰ ਆਖਣ ਲੱਗਿਆ, ਤੁਹਾਡੇ ਵਿੱਚ ਹੈ ਕੋਈ ਸੂਰਮਾ, ਉੱਠ ਕੇ ਖੜਾ ਹੋਵੋ, ਜਿਹੜਾ ਹਰਗੋਬਿੰਦ ਨੂੰ ਜਿੰਦਾ ਜਾਂ ਮੁਰਦਾ ਗ੍ਰਿਫਤਾਰ ਕਰਕੇ ਮੇਰੇ ਕੋਲ ਲਾਹੌਰ ਦਰਬਾਰ ਦੇ ਵਿੱਚ ਲੈ ਕੇ ਆਵੇ। ਜਦੋਂ ਉਹਨੇ ਇਹ ਵਚਨ ਆਖੇ, ਇਹ ਲਫ਼ਜ਼ ਆਖੇ, ਤਾਂ ਲਾਹੌਰ ਦਰਬਾਰ ਦੇ ਵਿੱਚ ਸਨਾਟਾ ਪਾ ਗਿਆ। ਜਿੰਨੇ ਜਰਨੈਲ ਬੈਠੇ ਕਿਸੇ ਦਾ ਹੌਸਲਾ ਨਾ ਪਿਆ ਉੱਠ ਕੇ ਖੜਾ ਹੋਣ ਨੂੰ ਕਿ ਗੁਰੂ ਮਹਾਰਾਜ ਦੇ ਨਾਲ ਜੰਗ ਕਰਨ ਵਾਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋ ਦਰ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੇਤੇ ਤੇਰੇ ਬਾਵਣ ਹਾਰੇ ਕੇਤੇ ਤੇਰੇ ਰਾਗ ਪਰੀਸੋਂ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਾਣੀ ਬੈਸੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨੋ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤੇ ਆਂਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਪੰਡਿਤ ਪੜ੍ਹੇ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਨ ਤੁਧਨੋ ਮੋਹਣ ਯਾਮਨ ਮੋਹਣ ਸੁਰਗ ਮਛ ਪਾਇਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੀ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਪ੍ਰਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਚੌਥਾ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੀ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤੈਨੂੰ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਾਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਓ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀਓ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਕ ਕਰਹੈ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵ ਹੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕਹਿ ਜੀ ਜੋ ਸਭ ਸਹਿ ਕਾ ਜਾਣ ਹੋਈ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਚੌਪਦੀ ਘਰ ਦੂਜਾ ਸੁਣ ਵੱਡਾ ਆਖੈ ਸਭ ਕੋਈ ਕੇਵਡ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਏ ਕਹਿਣੈ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾਲ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮੈਲ ਸੁਰਤ ਕਮਾਈ ਸਭ ਕੀਮਤ ਮੈਲ ਕੀਮਤ ਪਾਈ ਗਿਆਨੀ ਧਿਆਨੀ ਗੌਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਣ ਸਿੱਧੀ ਗਨੈ ਨਾ ਪਾਈਆ ਕਰਮ ਮਿਲੈ ਨਾਹੀਂ ਠਾਕਰ ਹਾਈਆਂ ਆਖਣ ਵਾਲਾ ਕਿਆ ਬੇਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸਾਚਾ ਨਾਉਂ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚੱਲੀਐ ਦੂਖ ਸੋ ਕਿਉਂ ਵਿਸਤਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜੈਨ ਦੈਨ ਕਰਕੇ ਕੀਤੀ ਰਾਤ ਖਾਸਮ ਵਿਸਾਰੇ ਹੈ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਆਸਾ ਮਹੱਲਾ ਪਹਿਲਾ ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ ਭਾਵੈ ਤੀਰਕ ਭਾਵੈ ਤੱਕੇ ਏਕ ਬੜਾਈ ਦੇ ਜਾਣੋ ਜੋਤ ਨ ਪੁੱਛੋ ਜਾਤੀ ਆਗੈ ਜਾਤ ਨਾਹੇ ਰਾਉ ਆਪ ਕਰਾਏ ਆਪ ਕਰੇ ਆਪੋ ਲਾਮੇ ਚਿਤ ਧਰੇ ਜਾਂ ਤੂੰ ਕਰਨ ਹਾਰ ਕਰਤਾਰ ਕਿਆ ਮੋਹਤਾਜੀ ਕਿਆ ਸੰਸਾਰ ਆਪ ਉਪਾਏ ਆਪੇ ਦੇ ਆਪੇ ਦੁਰਮਤ ਮਨੈ ਕਰੇ ਆਪੇ ਗੁਰਪ੍ਰਸਾਦ ਵਸੈ ਮਨ ਆਏ ਦੁੱਖ ਅੰਧੇਰਾ ਵਿੱਚੋਂ ਜਾਏ ਸਾਚ ਪਿਆਰਾ ਆਪ ਕਰੇ ਅਬਰੀ ਕਉ ਸਾਚ ਨਾ ਦੇ ਜੇ ਕਿਸੈ ਦੇ ਵਖਾਣੇ ਨਾਨਕ ਆਗੈ ਪੁੱਛ ਨਾ ਲਏ ਆਸਾ ਮਹੱਲਾ ਪਹਿਲਾ ਤਾਲ ਮਦੀਰੇ ਘਟਕੇ ਘਾਟ ਦੋਲਕ ਦੁਨੀਆ ਪਾਵੈ ਵਾਜੈ ਵਾਜੂ ਨਾਰਦ ਨਾਚੈ ਕਲਕਾ ਪਾਉ ਜਤੀ ਸਤੀ ਕਹਿ ਰਾਖੈ ਪਾਉ ਨਾਨਕ ਨਾਮ ਬਿਟੋ ਕੁਰਬਾਨ ਅੰਧੀ ਦੁਨੀਆ ਸਾਹਿਬ ਜਾਣ ਰਹਾਉ ਗੁਰੂ ਪਾਸੋਂ ਫਿਰ ਕੇਚੇ ਲਾਖਾਈ ਤਾਮ ਪ੍ਰੀਤ ਵਸੈ ਕਰ ਆਈ ਜੇ ਸੌ ਭਰਿਆ ਜੀਵਨ ਵਖਾਣ ਖਸਮ ਪਛਾਣੇ ਸੋ ਦਿਨ ਪਰਵਾਣ ਦਰਸ਼ਨ ਦੇਖੇ ਐਂ ਦਇਆ ਨਾ ਹੋਏ ਲਏ ਦਿੱਤੇ ਬਿਨ ਰਹੇ ਨਾ ਕੋਏ ਰਾਜਾ ਨਿਆਉ ਕਰੇ ਹੱਥ ਹੋਏ ਕਹੇ ਖੁਦਾਈ ਨ ਮਾਨੈ ਕੋਏ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਪੁਰਮਾਨ ਗੁਰਪ੍ਰਸਾਦ ਜਾਣੈ ਮਹਿਮਾਨ ਤਾਂ ਕਿਸੇ ਦਰਗਹਿ ਪਾਵੈ ਮਾਨ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਧੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਨਾ ਦੂਜਾ ਕਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇ ਆਪੇ ਵੇਖੈ ਆਪੇ ਵਿਗਸੈ ਆਪੇ ਨਦਰ ਕਰੇ ਜੋ ਕਿਛ ਕਰਨਾ ਸੋ ਕਰ ਰਹਿਆ ਅਵਰ ਨਾ ਕਰਨਾ ਜਾਈ ਜੈਸਾ ਵਰਤੈ ਤੈ ਸੋ ਕਹੀਐ ਸਭ ਤੇਰੀ ਵਡਿਆਈ ਕਲ ਕਲ ਵਾਲੀ ਮਾਇਆ ਮਦ ਮੀਠਾ ਮਨਮਤ ਵਾਲਾ ਪੀਵਤ ਰਹਿ ਆਪੇ ਰੂਪ ਕਰੇ ਬਹੁ ਭਾਗਤੀ ਨਾਨਕ ਬੱਪੜਾ ਏਵ ਕਹੇ ਆਸਾ ਮਹੱਲਾ ਪਹਿਲਾ ਵਾਜਾ ਮਤ ਪਖਾਵਜ ਭਾਉ ਹੋਏ ਆਨੰਦ ਸਦਾ ਮੰਚਾਉ ਇਹਾ ਭਗਤ ਇਹੋ ਤਪਤਾਉ ਇਤ ਰੰਗ ਨਾਚੋ ਰਖ ਰਖ ਪਾਉ ਪੂਰੇ ਤਾਲ ਜਾਣੈ ਸਾਲਾ ਹੋਰ ਨੱਚਣਾ ਖੁਸ਼ੀਆਂ ਮਨ ਮਹਾਰਾਉ ਸਤ ਸੰਤੋਖ ਵਜੈ ਦੋਇ ਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਪਾਉ ਇਤਰੰਗ ਨਾਚੋ ਰਖ ਰਖ ਪਾਉ ਪਾਉ ਫੇਰੀ ਹੋ ਵੈ ਮਨ ਚੀਤ ਬਹਿੰਦਿਆਂ ਉੱਠਦਿਆਂ ਨੀਤਾ ਨੀਤ
लेटन लेट जाने तन सुवाह इत रंग नाचो रख रख पाओ सिख सभा दी क्या का पाओ गुरमुख सुनना साचा नाओ नानक आखण वेरा वेर इत रंग नाचो रख रख पैरू आस्था महला पहला पौन पाई धरी सब धरती जल अग्नि का बंद किया अंधलै दहसर मूंढ कटाया रावण मार क्या बड़ा थिया क्या उपमा तेरी आखी जाए तू सर्बे पूर रहे अल बलाए राव जियो पाई जुगत हथ कि नहीं काली नाथ क्या बड़ा पया जिस तू पुरख जो रू कौन कही है सर्ब निरंतर रब रहा नाल कुटंब साथ वरदाता ब्रह्मा पालन श्रेष्ठ गया अग अंत न पायो तांका कंस छेद क्या बड़ा पया रतन उपाय धरे धरे खीर मथया होर पखलाई जे असी किया कह नानक छपै कौ क्यों छपया एकी एकी वंड दिया आसा महला पहला कर्म करतूत बेल बस्तारी राम नाम फल हुआ तिस रूप नरेख अनाद वाजय शब्द निरंजन किया करे बखियाण जाने जे कोई अमृत पीवै सोई रहाउ जिन पिया से मस्त पए है टूटे बंधन फाहे ज्योति ज्योत समाणी पीतर ता छोड़े माया के लाए सर्व ज्योत रूप तेरा देखिया सगल पवन तेरी माया रारै रूप नरालम बैठा नदर करे विच छाया बीना शब्द बजावै जोगी दर्शन रूप अपारा शब्द अनाहद सो सौराता नानक कहे बिचारा आसा महला पहला मैं गुण गल्लां के सिर भार गली गल्लां सिर जनहार खाना पीना हसना बाद जब लग हृदय न आवै याद तौ प्रवाह के ही क्या की जाए जन्म जन्म किस लीजी लीज रहाउ मन की मत मता गल मता सो जो किस बोली है सब खतो खता क्या मुँह लै कीच अरदास पाप पुन दे साखी पास जैसा तू करहें तैसा कोए तुझ बिन दूजा नाही कोए जे ही तू मत दे ते ही को पावै तुद पावै ते तुद आपे पावै ते वै चलावै राग रतन परियां परवारू तिस विच उपजै अमृत सार नानक।

ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਭਣਤ ਨਾਨਕ ਸਭਨਾ ਕਾ ਪਿਰ ਏਕੋ ਸੋਏ, ਜਿਸਨੋ ਨਦਰ ਕਰੇ ਸਾ ਸੁਹਾਗਣ ਹੋਏ। ਆਸਾ ਮਹੱਲਾ ਪਹਿਲਾ। ਗ੍ਰਹਿ ਬਨ ਸੰਸਰ ਸਹਿਜ ਸੁਭਾਏ, ਦੁਰਮਤ ਗਤ ਭਈ ਤੀਰਥ ਠਾਏ। ਸੱਚ ਪੌੜੀ ਸਾਚੋ ਮੁਖ ਨਾਉ, ਸਤਿਗੁਰ ਸੇਵ ਪਾਈ ਨਜ ਥਾਉ। ਮਨ ਚੂਰੇ ਘਟ ਦਰਸ਼ਨ ਜਾਣੂ, ਸਰਬ ਜੋਤ ਪਰ ਪੂਰਨ ਭਗਵਾਨ ਰਾਉ। ਆਦਿਕ ਇਤਿਹਾਸ ਭੇਖ ਬਹੁ ਕਰੈ, ਦੁਖ ਬਿਖਿਆ ਸੁਖ ਤਨ ਪਰ ਹਰੈ। ਕਾਮ ਕ੍ਰੋਧ ਅੰਤਰ ਤਨ ਹਿਰੈ, ਦੁਬਧਾ ਛੂੜ ਨਾਮ ਨਿਸਤਰੈ। ਸਿਫਤ ਸਲਾਹਣ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ। ਆਪੇ ਕਰੇ ਆਪੇ ਬਖਸਿੰਦ, ਤਨ ਮਨ ਹਰ ਪੈ ਆਗੈ ਜਿੰਦ। ਝੂਠ ਵਿਕਾਰ ਮਹਾਂ ਦੁਖ ਦੇ, ਭੇਖ ਵਰਨ ਦਿਸੈ ਸਭ ਖੇ। ਜੋ ਉਪਜੈ ਸੋ ਆਵੈ ਜਾਏ, ਨਾਨਕ ਅਸਤਰ ਨਾਮ ਰਜਾਈ। ਆਸਾ ਮਹੱਲਾ ਪਹਿਲਾ। ਏਕੋ ਸਰਵਰ ਕਮਲ ਅਨੂਪ, ਸਦਾ ਵਿਗਾਸੈ ਪਰਮਲ ਰੂਪ। ਉਜਲ ਮੋਤੀ ਚੂਗੈ ਹੰਸ, ਸਰਬ ਕਲਾ ਜਗ ਦਿਸੈ ਹੰਸ। ਜੋ ਦਿਸੈ ਸੋ ਉਪਜੈ ਬਿਨ ਸੈ, ਬਿਨ ਜਾਲੂ ਚ ਸਰਵਰ ਕਮਲ ਨਾ ਦਿਸੈ ਰਾਉ। ਬਿਰਲਾ ਬੂਝੈ ਪਾਵੈ ਭੇਦ, ਸਾਖਾ ਤੀਨ ਕਹੈ ਨਿਤ ਵੇਦ। ਨਾਦ ਬਿੰਦ ਕੀ ਸੁਰਤ ਸਮਾਈ, ਸਤਿਗੁਰ ਸੇਵ ਪਰਮ ਪਦ ਪਾਏ। ਨਾਦ ਬਿੰਦ ਕੀ ਸੁਰਤ ਸਮਾਈ, ਸਤਿਗੁਰ ਸੇਵ ਪਰਮ ਪਦ ਪਾਏ। ਮੁਕਤੋ ਰਾਤੋ ਰੰਗ ਰਵੰਤੋ, ਰਾਜਨ ਰਾਜ ਸਦਾ ਬਿਗ ਸੰਤੋ। ਜਿਸ ਤੂੰ ਚੱਖ ਹੈ ਕਿਰਪਾ ਤਾਰ, ਬੂਡਤ ਪਾਹਨ ਤਾਰੈਂ ਤਾਰ। ਤ੍ਰਿਪਵਣ ਮਹਿ ਜੋਤ, ਤ੍ਰਿਪਵਣ ਮਹਿ ਜਾਣਿਆ। ਉਲਟ ਭਈ ਘਰ ਘਰ ਮਹਿ ਆਣਿਆ। ਅਹਿਨਸ ਭਗਤ ਕਰੇ ਲਿਬਲਾਈ, ਨਾਨਕ ਤਿਨ ਕੈ ਲਾਗੈ ਪਾਏ। ਆਸਾ ਮਹੱਲਾ ਪਹਿਲਾ। ਗੁਰਮਤਿ ਸਾਚੀ ਹੋਜਤ ਦੂਰ, ਬਹੁਤ ਸਿਆਣਪ ਲਾਗੈ ਧੂਰ। ਲਾਗੀ ਮੈਲ ਮਿਟੈ ਸਚ ਨਾਈ, ਗੁਰਪ੍ਰਸਾਦ ਰਹੇ ਲਿਬਲਾਈ। ਹੈ ਹਜੂਰ ਹਾਜਰ ਅਰਦਾਸ, ਦੁੱਖ ਸੁਖ ਸਾਚ ਕਰਤੇ ਪ੍ਰਭ ਪਾਸ ਰਾਉ। ਕੂੜ ਕਮਾਵੈ ਆਵੈ ਜਾਵੈ, ਕਹਿਣ ਕਥਨ ਵਾਰਾ ਨਹੀਂ ਪਾਵੈ। ਕਿਆ ਦੇਖਾਂ ਸੂਝ ਬੂਝ ਨਾ ਪਾਵੈ, ਬਿਨ ਨਾਵੈ ਮਨ ਤ੍ਰਿਪਤ ਨਾ ਆਵੈ। ਜੋ ਜਨਮੈ ਸੋ ਰੋਗ ਵਿਆਪੈ, ਹਉਮੈ ਮਾਇਆ ਦੁਖ ਨਾ ਸੰਤਾਪੈ। ਸੇ ਜਨ ਬਾਚੇ ਜੋ ਪ੍ਰਭ ਰਾਖੈ, ਸਤਿਗੁਰ ਸੇਵ ਅੰਮ੍ਰਿਤ ਰਸ ਚਾਖੈ। ਚਲ ਤੋ ਮਨ ਰਾਖੈ ਅੰਮ੍ਰਿਤ ਚਾਖੈ, ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ। ਸੱਚ ਸ਼ਬਦ ਮੁਕਤ ਗਤ ਪਾਈ, ਨਾਨਕ ਵਿੱਚੋਂ ਆਪ ਗਵਾਈ। ਆਸਾ ਮਹੱਲਾ ਪਹਿਲਾ। ਜੋ ਤਿਨ ਕੀਆ ਸੋ ਸਚ ਥੀਆ, ਅੰਮ੍ਰਿਤ ਨਾਮ ਸਤਿਗੁਰ ਦੀਆ। ਹਿਰਦੈ ਨਾਮ ਨਾਹੀ ਮਨ ਭੰਗ, ਅੰਧਨ ਨਾਲ ਪਿਆਰੇ ਸੰਗ। ਹਰ ਜੀਉ ਰਾਖੋ ਆਪਣੀ ਸ਼ਰਨਾਈ, ਗੁਰਪ੍ਰਸਾਦ ਦੀ ਹਰ ਰਸ ਪਾਇਆ। ਨਾਮ ਪਦਾਰਥ ਨੌ ਨਿਧ ਪਾਈ ਰਾਉ, ਕਰਮ ਧਰਮ ਸੁਚ ਸਚ ਸਾਚਾ ਨਾਉ। ਤਾਂ ਕਹਿ ਸਦਬਲ ਹਾਰੈ ਜਾਉ, ਜੋ ਹਰ ਰਾਤੀ ਸੀ ਜਨ ਪ੍ਰਵਾਣ। ਤਿਨ ਕੀ ਸੰਗਤ ਪਰਮ ਨਿਦਾਨ, ਹਰ ਵਾਰ ਜਿਨ ਪਾਇਆ ਧਨ ਨਾਰੀ। ਹਰ ਸੋ ਰਾਤੀ ਸ਼ਬਦ ਵਿਚਾਰੀ, ਆਪ ਦਰੈ ਸੰਗਤ ਕੁਲ ਤਾਰੈ। ਸਤਿਗੁਰ ਸੇਵ ਤਤ ਵਿਚਾਰੈ, ਹਮਰੀ ਜਾਤ ਪਤ ਸਚ ਨਾਉ। ਕਰਮ ਧਰਮ ਸੰਜਮ ਸਤ ਪਾਉ, ਨਾਨਕ ਬਖਸ਼ੇ ਪੂਛ ਨਾ ਕੋ ਹੋਏ। ਦੂਜਾ ਮਿਟੈ ਕੋ ਸੋਏ, ਆਸਾ ਮਹੱਲਾ ਪਹਿਲਾ। ਇੱਕ ਆਵਹਿ ਇੱਕ ਜਾਵਹਿ ਆਈ, ਇੱਕ ਹਰ ਰਾਤੀ ਰਹੇ ਸਮਾਈ। ਇੱਕ ਧਰਨ ਗਗਨ ਮਹਿ ਠੌਰ ਨ ਪਾਵੈ, ਸੇ ਕਰਮਹੀਣ ਹਰ ਨਾਮ ਨਾ ਧਿਆਵੈ। ਗੁਰਪੂਰੇ ਤੇ ਗਾਤ ਮਿਤ ਪਾਈ, ਇਹ ਸੰਸਾਰ ਵੇਖੋ ਵੱਤ ਅਤ ਪਹੁ ਜਲੈ। ਗੁਰ ਸ਼ਬਦੀ ਹਰ ਪਾਰ ਲੰਘਾਈ ਰਾਉ, ਜਿਨ ਕਉ ਆਪ ਲਏ ਪ੍ਰਭ ਮੇਲ। ਤਿਨ ਕਉ ਕਾਲ ਨ ਸਕੈ ਪੇਲ, ਗੁਰਮੁਖ ਨਿਰਮਲ ਰਹੇ ਪਿਆਰੇ। ਜਿਉਂ ਜਲ ਅੰਬ ਉਪਰ ਕਮਲ ਨਿਰਾਰੇ, ਬੁਰਾ ਭਲਾ ਕਉ ਕਿਸਨੋ ਕਹੀਐ। ਦੀਸੈ ਬ੍ਰਹਮ ਗੁਰਮੁਖ ਸਚ ਲਹੀਐ, ਅਕਥ ਕਥੋਂ ਗੁਰਮਤਿ ਵਿਚਾਰ। ਮਿਲ ਗੁਰ ਸੰਗਤ ਪਾਵੋ ਪਾਰ, ਸਾਸਤ ਬੇਦ ਸਿਮਰਤ ਬਹੁ ਭੇਦ। ਅੜਸਠ ਮਜਨ ਹਰ ਰਸ ਰੇਦ, ਗੁਰਮੁਖ ਨਿਰਮਲ ਮੈਲ ਨਾ ਲਾਗੈ। ਨਾਨਕ ਹਿਰਦੈ ਨਾਮ ਵੱਡੇ ਦੁਰ ਪਾਗੈ। ਆਸਾ ਮਹੱਲਾ ਪਹਿਲਾ। ਨਿਵ ਨਿਵ ਪਾਈ ਲਗੋ ਗੁਰ ਆਪਣੇ, ਆਤਮ ਰਾਮ ਨਿਹਾਰਿਆ। ਕਰਤ ਵਿਚਾਰ ਹਿਰਦੈ ਹਰ ਰਵਿਆ, ਹਿਰਦੈ ਦੇਖ ਵਿਚਾਰਿਆ। ਬੋਲੋ ਰਾਮ ਕਰੇ ਨਿਸਤਾਰਾ, ਗੁਰਪ੍ਰਸਾਦ ਰਤਨ ਹਰ ਲਾਭੈ। ਮਿਟੈ ਗਿਆਨ ਹੋਈ ਅਪੁਜਿਆਰਾ ਰਾਉ,
रब नी रवै बंधन नहीं टू।

ਟੂਟੈ ਵਿੱਚ ਹੋਮੈ ਪਰਮ ਨ ਜਾਈ ਸਤਿਗੁਰ ਮਿਲੈ ਤਾਂ ਹੋਮੈ ਟੂਟੈ ਤਾਂ ਕੋ ਲਿਖੈ ਪਾਈ ਹਰਿ ਹਰਿ ਨਾਮ ਭਗਤ ਪ੍ਰੈ ਪ੍ਰੀਤਮ ਸੁਖ ਸਾਗਰ ਉਰਧਾਰੀ ਭਗਤ ਬਸ਼ਲ ਜਗ ਜੀਵਨ ਦਾਤਾ ਮਤ ਗੁਰਮਤ ਹਰਿ ਨਿਸਤਾਰੀ ਮਨ ਸਿਉ ਜੂਝ ਮਰੈ ਪ੍ਰਭ ਪਾਈ ਮਨਸਾ ਮਨੈ ਸਮਾਈ ਕਿ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਭਾਈ ਲਿਵਲਾਈ ਆਸਾ ਮਹੱਲਾ ਪਹਿਲਾ ਕਿਸ ਕਉ ਕਹੇ ਸੁਣਾਵੈ ਕਿਸ ਕਉ ਕਿਸ ਸਮਝਾਵੈ ਨਾ ਸਮਝ ਰਹੀ ਆ ਕਿਸੈ ਪੜਾਵੈ ਪੜ ਗੁਣ ਬੂਝੈ ਸਤਿਗੁਰ ਸ਼ਬਦ ਸੰਤੋਖ ਰਹੇ ਐਸਾ ਗੁਰਮਤ ਰਮਤ ਸਰੀਰਾ ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ ਅਨਕ ਤਰੰਗ ਅਨਤ ਤਰੰਗ ਭਗਤ ਹਰ ਰੰਗਾ ਅਨਦਿਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਗਤ ਸੰਸਾਰਾ ਰਾਮ ਭਗਤ ਜਨ ਰਹੇ ਨਿਰਾਰਾ ਸੂਚੀ ਗਾਇਆ ਹਰ ਗੁਣ ਗਾਇਆ ਆਤਮ ਚੀਨ ਰਹੇ ਲਿਵਲਾਇਆ ਆਦਿ ਅਪਾਰ ਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਧੀਰਾ ਕਥਨੀ ਕਹੇ ਰਹੇ ਕਹੇ ਸੇ ਮੂਏ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰਮਤਿ ਨਾਮ ਧਿਆਇਆ ਆਸਾ ਮਹੱਲਾ ਪਹਿਲਾ ਤੇ ਤੁਕਾ ਕੋਈ ਭੀਖਕ ਭੀਖਿਆ ਖਾਏ ਕੋਈ ਰਾਜਾ ਰਹਿਆ ਸਮਾਏ ਕਿਸ ਹੀ ਮਾਨ ਕਿਸੈ ਅਪਮਾਨ ਢਾਏ ਉਸਾਰੇ ਧਰੇ ਧਿਆਨ ਤੁਝ ਤੇ ਵੱਡਾ ਨਾਹੀ ਕੋਏ ਕਿਸ ਵੇ ਖਾਲੀ ਚੰਗਾ ਹੋਏ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਉ ਬਾਟ ਨਾ ਪਾਵੋ ਬੀਗਾ ਜਾਊ ਦਰਗਾਹ ਬੈਸਣ ਨਾਹੀ ਥਾਉ ਮਨ ਕਾ ਅੰਧਲਾ ਮਾਇਆ ਕਾ ਬੰਦ ਖਾਨ ਖਰੀ ਖੀਨ ਖਰਾਬ ਹੋਵੈ ਨਿਤ ਖੰਡ ਖਾਣ ਜੀਵਨ ਕੀ ਬਹੁਤੀ ਆਸ ਲੇਖੈ ਤੇਰਾ ਸਾਸ ਗਿਰਾਸ ਅਹਿਨ ਸੰਧਲੇ ਦੀਪ ਕਦੇ ਭਉ ਜਲ ਡੂਬਤ ਚਿੰਤ ਕਰੇ ਕਹੇ ਸੁਣੈ ਜੋ ਮਨ ਹੈ ਨਾਉ ਹੋਂਬਲ ਹਾਰੇ ਤਾਂ ਕਹਿ ਜਾਉ ਨਾਨਕ ਏਕ ਕਹੇ ਅਰਦਾਸ ਜੀਓ ਪਿੰਡ ਸਭ ਤੇਰਾ ਪਾਸ ਜਾਂ ਤੂੰ ਦੇ ਜਪੀ ਤੇਰਾ ਨਾਉ ਦਰਗਾਹ ਬੈਸਣ ਹੋਵੈ ਥਾਉ ਜਾਂ ਤੁਧ ਭਾਵੈ ਤਾਂ ਦੁਰਮਤ ਜਾਈ ਗਿਆਨ ਰਤਨ ਮਨ ਵਸੈ ਆਈ ਨਦਰ ਕਰੀ ਤਾਂ ਸਤਿਗੁਰ ਮਿਲੈ ਪ੍ਰਣਵਤ ਨਾਨਕ ਭਾਵ ਜਲ ਤਰੈ ਆਸਾ ਮਹੱਲਾ ਪਹਿਲਾ ਪੰਚ ਪਦੇ ਦੁੱਧ ਬਿਨ ਧੀਨ ਪੰਖ ਬਿਨ ਪੰਖੀ ਜਲ ਬਿਨ ਉਤ ਪੁੱਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮ ਨਾਹੀ ਤੂੰ ਕੀ ਵਿਸਰੈ ਦੁੱਖ ਬਹੁਤਾ ਲਾਗੈ ਦੁੱਖ ਲਾਗੈ ਤੂੰ ਵਿਸਰ ਨਾਹੀ ਰਹਾਉ ਅੱਖੀ ਅੰਧ ਜੀਵ ਰਸ ਨਾਹੀ ਕੰਨੀ ਪਵਣ ਨ ਵਾਜੈ ਚਰਣੀ ਚਲੈ ਭਜੂਤਾ ਆ ਗਏ ਬਿਨ ਸੇਵਾ ਫਲ ਲਾਗੈ ਅੱਖਰ ਬਿਰਖ ਬਾਗਦ ਪੋਏ ਚੌਖੀ ਸਿੰਚਤ ਭਾਉ ਕਰੇ ਹੀ ਸਭ ਨਾ ਫਲ ਲਾਗੇ ਨਾ ਇਨਾਮ ਏਕੋ ਬੈਨ ਕਰਮਾ ਕੈਸੇ ਲਈ ਜੇ ਤੇ ਜੀ ਤੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਾਹੀ ਦੁੱਖ ਸੁਖ ਪਾਣਾ ਤੇਰਾ ਹੋਵੇ ਬਿਨ ਨਾਵੇ ਜੀਓ ਰਹਿ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾਂ ਤਾਂ ਜੁਗਤ ਨਾਹੀਂ ਕਹੇ ਨਾਨਕ ਜੀ ਵਾਲੇ ਜੀਆਂ ਜੈ ਭਾਵੈ ਤੈ ਰਾਖ ਤੂੰ ਹੀ ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਊ ਧਿਆਨ ਉਸ ਕੁਸ ਪਾਤੀ ਹਰਨਾਮਾ ਜਸ ਜਾਚੋ ਨਾਉ ਗੁਰਪ੍ਰਸਾਦੀ ਬ੍ਰਹਮ ਸਮਾਉ ਪਾਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੁਚ ਨਾਮੋ ਪੜਹੁ ਨਾਮੇ ਚੱਜ ਅਚਾਰ ਰਹਾਉ ਬਾਹਰ ਜਨੇਊ ਚਿਚਰ ਜੋਤ ਹੈ ਨਾਲ ਜੋ ਧੋਤੀ ਟਿੱਕਾ ਨਾਮ ਸਮਾਲ ਐਥੈ ਉਥੈ ਨਿਭੀ ਨਾਲ ਬਿਨ ਨਾਵੈ ਹੋਰ ਕਰਮ ਨ ਪਾਲ ਪੂਜਾ ਪ੍ਰੇਮ ਮਾਇਆ ਪਰਜਾਲ ਏਕੋ ਵੇਖੋ ਵਰਨ ਪਾਲ ਚੀਨੈ ਤਤ ਗਗਨ ਦਾ ਸੁਵਾਰ ਹਰਮੁਖ ਪਾਠ ਪੜੈ ਵਿਚਾਰ ਭੋਜਨ ਪਾਉ ਭਰਮ ਪਾਉ ਭਾਗੈ ਪਹਰੁਆਰਾ ਸਭ ਚੋਰ ਨ ਲਾਗੈ ਤਿਲਕ ਲਲਾਟ ਜਾਣੈ ਪ੍ਰਭ ਏਕ ਬੂਝੈ ਬ੍ਰਹਮ ਅੰਤਰ ਬਵੇਕ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜੈ ਨਹੀਂ ਕੀਮਤ ਪਾਈ ਅਸ਼ਟਦਸੀ ਚਹੋਂ ਭੇਦ ਨਾ ਪਾਇਆ ਨਾਨਕ ਸਤਿਗੁਰ ਬ੍ਰਹਮ ਦਿਖਾਇਆ ਆਸਾ ਮਹੱਲਾ ਚ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਹਾਰ ਜਿਨ ਸਿਰ ਸਾਜੀ ਤਿਨ ਸੁਫੁਨ ਗੋਈ ਤਿਸ ਬਿਨ ਦੂਜਾ ਵਰਨਾ ਕੋਈ ਸਾਚ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚੈ ਦਰਬਾਰ ਰਹਾਉ ਸੱਚਾ ਅਰਜ ਸੱਚੀ ਪਾ ਅਰਦਾਸ ਮਹਿਲੀ ਖਸ ਸੁਣੇ ਸਾਬਾਸ ਸੱਚਾ ਤਖਤ ਬੁਲਾਵੈ ਸੋਏ ਦੇਵੜਿਆਈ ਕਰੇ ਸੋਏ ਤੇਰਾ ਤਾਣ ਤੂੰ ਹੈ ਦੀਵਾਨ ਗੁਰ ਕਾ ਸ਼ਬਦ ਸੱਚ ਨਿਸ਼ਾਨ ਮੰਨੇ ਹੁਕਮ ਸੋ ਪ੍ਰਗਟ ਜਾਈ ਸੱਚ ਨਿਸ਼ਾਨੇ ਠਾਕ ਨ ਪਾਈ
पंडित पढ़े वखण वेद अंतरवस्त न जाने भेद गुरबिन सूझी बूझ न होए साचा रब रहया प्रभु सोए क्या हो आखा आख बखाणी तू आपे जाने सर्ब बडाणी नानक एको दरदी बाण गुरमुख साच तहा गुदराण आसा महला पहला काची गागर देहे दोहेली उपजै बिन सह दुख पाई एह जग सागर दुतर क्यों तरियाए बिन हार गौर पार न पाई तुझ बिन अबर न कोई मेरे प्यारे तुझ बिन अबर न कोई हरी सरबी रंगी रूपी तू है तिस बख्शे जिस नदर करे राव सास बुरी कर वासना दे वह फिर संभलण न दे बुरी सखी साजनी के हों चरण सरेवाओ हंगार गौर कृपा ते नदर तरी आप विचार मार मन देखिया तुम सामीत ना बर कोई ज्यो तू रख तिव ही रहना तुझ दुख सुख दिवै करें सोई आसा मनसा दऊ बनासतर बनासत त्रैगुण आस निराश पाई तुरिया अवस्था गुरमुख पाई आए संत सभा की ओट लाई ज्ञान ध्यान सगले सब जप तप जिस हार हृदय अलख पीवा नानक राम नाम मन दाता गुरमुक्त पाई सहज सेवा सा महला पहला पंच पदी मोह कुटंब मोह सबकार मोह तुम तजो सगल बेकार मोह अर परम तजो सब तुम वीर साच नाम हृदय सब शरीर राव सच नाम जान अमृत पाई रोवै पूत न कल्पै माई एत मोह डूबा संसार गुरमुख कोई उतरै पार एत मोह फिर जूनी पाहे मोहे लागा जम पुर जाहि गुर दिखिया ले जप तप कमाही नाम मोह टूटै न थाई पाहे नदर करे ताए हे मोह जाए नानक हर स्यों रह समाए आसा महला पहला आप करे सच लख पार हम पापी तू बख्शन हार तेरा पाणा सब किश होवै मन हठ कीचै अंत में गोवै राव मनमुख की मत कूड़ व्यापी बिन सिमरन बिन हर सिमरन पाप संतापी दुरमत त्याग लाहा किस लेवाओ सो जो उपजै सो लख पेवो ऐसा हमरा सखा सहाई हा गुर हर मिलिया भगत दृढ़ाई सगली सौंदी तोटा आवै नानक नाम नाम मन पावै आसा महला पहला चौपदे विद्या विचारी ता परोपकारी जम पंच राशि ता तीर्थ वासी को गुरु बाजै जे मन लागै हाँ ताओ जम कहाँ करे मोह स्यों आगै राव आस निराशी ताओ सन्यासी जांग जत जोगी तां काया भोगी दया दिगंबर दे विचारी आप मरै अबरा न मारी एक तू होर बेस बहु तेरे नानक जाने चोज न तेरे आसा महला पहला एक न परिया गुण कर तोवा मेरा सौ जाग होम निस पर हो सोवा क्यों क्यों कंत प्यारी होवा सौ जाग हों निस पर सोवा रहा आस प्यासी से जय आवा आगे सह पावा के ना पावा क्या जाना क्या होए गारी माई हर दर्शन बिनो रहन ना जाई राव प्रेम न चाखिया मोरी मेरी तिस ना बुझानी दयास जोबन तन पछतानी अजय सो जागो आस प्यासी पही ले उदासी रहो निराशी राव हों मैं खोए करे सिंगारू तौ कामन से जर वै पतारू ताओ नानक कंतै मन भावै छोड़ बढ़ाई अपने खसम समावै रहाओ आस्था महला पहला पेवकड़ै तनस खरी सियाए खरी आनी तिस सागी मैं सार न जानी सौ मेरा एक दूजा नहीं कोई नदर करे मेला बाहु ई राओ सहुरड़ै तन साज पछाणिया सहज सुभाई अपना फिर जानिया गुर प्रसादी ऐसी मत आवै ता कामण कंतै मन पावै कहत नानक जे पै पाव का करे सिंगारू सादी सेजर वै बतार आसा महला पहला ना किस का पूत ना किस की माई झूठै मोह पर मुल पुलाई मेरे साहिब हों कीता तेरा जादू देह जपी नाम तेरा राउ बहुते औगुण कूके कोई जा तिस पावै बख्शे सोई गुर प्रसादी दुरमत खोई जह देखा तह को सोई कहत नानक ऐसी मत आवै ताको सचे सच समावै आसा महला पहला दो पदे
ਤੇਤ ਸਰਬਰੜੈ ਪਈ ਲੈ ਨਿਵਾਸਾ ਪਾਣੀ ਪਾਵਕ ਤਨਹਿੰ ਕੀਆ ਪੰਕਜ ਮੋਹ ਪਗ ਨਹੀਂ ਚਾਲ ਅਮ ਦੇਖਾ ਤੈ ਡੂਬੀ ਅਲੇ ਮਾਨੇ ਕਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਾਉ ਨਾ ਹੋ ਜਦੀ ਸਦੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋਵੇ ਸਮੇਕ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਹੀ ਰਾਉ ਬਿਸ ਜਸਿਆਂ ਘੜੀਆਂ ਪਹਿਰਾਂ ਸਿੱਤੀ ਵਾਰੀ ਮਾਹ ਮਾਹ ਪਇਆ ਸੂਰਜੇ ਘੁਰ ਤਨੇਕ ਨਾਨਕ ਕਰਤੇ ਕੇ ਕੇਤੇ ਵੇਸ਼ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਰ ਤੀਜਾ ਮਹੱਲਾ ਪਹਿਲਾ ਲੱਖ ਲਸ਼ਕਰ ਲੱਖ ਬਾਜੇ ਨੇਜੇ ਲੱਖ ਉੱਠ ਕਰੇ ਸਲਾਮ ਲੱਖਾਂ ਉੱਪਰ ਫਰਮਾਇਸ਼ ਤੇਰੀ ਲੱਖ ਉੱਠ ਰੱਖੇ ਮਾਨ ਜਾਂ ਪਤ ਲਿਖੇ ਨਾ ਪਵੇ ਤਾਂ ਸਭ ਨਿਰਾ ਫੁਲ ਕਾਮ ਹਰ ਕੇ ਨਾਮ ਬਿਨਾ ਜਗ ਧੰਦਾ ਜੇ ਬਹੁ ਤੇਰਾ ਸਮਝ ਆਈਐ ਭੋਲਾ ਪੀ ਸੋ ਅੰਧੋ ਅੰਧਾ ਰਾਉ ਲੱਖ ਖੱਟੀਆਂ ਲੱਖ ਸੰਜੀਆਂ ਲੱਖ ਸੰਜੀਆਂ ਖਾਜਾਂ ਲੱਖ ਆਵੇ ਲੱਖ ਜਾਏ ਜਾਂ ਪਤ ਲਿਖ ਨਾ ਪਵੇ ਤਾਂ ਜੀ ਕਿੱਥੇ ਫਿਰ ਪਾਏ ਲੱਖ ਸਾਸਤ ਸਮਝਾਵਣੀ ਲੱਖ ਪੰਡਿਤ ਪੜੇ ਪੁਰਾਣ ਜਾਂ ਲੱਖ ਜਾਂ ਪਤ ਲਿਖ ਨਾ ਪਵੇ ਤਾਂ ਸਭੇ ਕੋ ਪ੍ਰਵਾਨ ਸੱਚ ਨਾਮ ਪਤ ਉਪਜੈ ਕਰਮ ਸਨਾਮ ਨਿਸ਼ ਕਰਤਾਰੂ ਅਹਿਨ ਸਿਰਦੈ ਜੀ ਵਸੈ ਨਾਨਕ ਨਦਰੀ ਪਾਰੂ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚਾਨਣ ਉਹ ਸੁਖਿਆ ਚੂਕਾ ਜਮ ਸਿਉ ਮੇਲ ਲੋਕਾਂ ਮਤ ਕੋ ਫਕੜ ਪਾਏ ਲੱਖ ਪੜ ਮੜਿਆ ਲੱਖ ਏਕ ਠੇ ਏਕ ਰਤੀਲੇ ਪਾਹਿ ਰਾਉ ਪਿੰਡ ਪੱਤਲ ਮੇਰੀ ਕੇਸੋ ਕਿਰੇ ਕਰੇ ਕਰਿਆ ਸੱਚ ਨਾਮ ਕਰਤਾਰ ਐਥੈ ਉਥੈ ਆਗੈ ਪਾਛੈ ਇਹ ਮੇਰਾ ਕਾਧਾਰ ਗੰਗ ਬਨਾਰਸ ਸਿਵਤ ਤੁਮਾਰੀ ਨਾਵੇ ਆਤਮ ਰਾਉ ਨ ਸੱਚਾ ਨਾਵਣ ਤਾਂ ਥੀਐ ਜਾਂ ਐਨਸ ਲਾਗੈ ਪਹਾਉ ਇੱਕ ਲੋਕੀ ਹੋਰ ਸਮਝ ਕਰੀ ਬ੍ਰਾਹਮਣ ਵੱਟ ਪਿੰਡ ਖਾਈ ਨਾਨਕ ਪਿੰਡ ਬਖਸ਼ੀ ਸਕਾ ਸਭ ਕਬ ਹੂੰ ਨਿਕੁੱਟ ਸੁਨਾਏ ਆਸਾ ਕਰ ਚੌਥਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕਹਿਤਾਈ ਦੁਖ ਭੂਖ ਤੀਰਥ ਕੀਏ ਜੋਗੀ ਜਤੀ ਜੁਗਤ ਮਹਿ ਰਹਿਤੇ ਕਰ ਕਰ ਭਗਵੇ ਪੇਖ ਪਏ ਤਉ ਕਾਰਨ ਸਾਹਿਬਾ ਰੰਗ ਰਤੇ ਤੇਰੇ ਨਾਮਾ ਨੇਕਾ ਰੂਪ ਅਨੰਤਾ ਕਹਿਣ ਨਾ ਜਾਈ ਤੇਰੇ ਗੁਣ ਕੇਤੇ ਰਾਉ ਘਰ ਦਰ ਘਰ ਮਹਿਲਾ ਹਸਤੀ ਘੋੜੇ ਛੋੜ ਬੁਲਾਏ ਤਦੇਸ ਗਾਏ ਪੀਰ ਪੈ ਕਾਂਬਰ ਸਾਲਿਕ ਸਾਧਕ ਛੋੜੀ ਦੁਨੀਆਂ ਥਾਈ ਪਾਏ ਸਾਧ ਸਹਿਜ ਸੁਖ ਰਸ ਕਸ ਦਰੀ ਅਲੇ ਅੱਕਾਪੜ ਛੋਡੇ ਚਮੜ ਲੀਏ ਦੁਖੀਏ ਦਰਦ ਬੰਦ ਦਰ ਤੇਰੇ ਨਾਮ ਰਤੇਬ ਦਰਵੇਸ ਪਾਏ ਖਲੜੀ ਖਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕਿੰਨੀ ਤੂੰ ਸਾਹਿਬ ਹੋ ਸਾਂਝੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ ਆਸਾ ਕਰ ਪੰਜਵਾਂ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੀਤਰ ਪੰਚ ਗੁਪਤ ਮਨ ਵਾਸੇ ਥਿਰ ਨਾ ਰਹੇ ਜੈ ਸੇ ਵਸੈ ਭਵੈ ਉਦਾਸੇ ਮਨ ਮੇਰਾ ਦਇਆਲ ਸੇ ਤੀਥਿਰ ਨਾ ਰਹੇ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲੱਗੈ ਰਾਉ ਫੂਲ ਮਾਲਾ ਗਲ ਪਹਿਰੂੰਗੀ ਹਾਰੋ ਮਿਲੇਗਾ ਪ੍ਰੀਤਮ ਤਉ ਕਰੋਂਗੀ ਸ਼ਿੰਗਾਰੂ ਪੰਚ ਸਖੀ ਹਮ ਏਕ ਪਥਾਰੂ ਪੇੜ ਲੱਗੀ ਹੈ ਜੀਅੜਾ ਚਾਲਣ ਹਾਰੂ ਪੰਚ ਸਖੀ ਮਲ ਰੁਦਨ ਕਰੇ ਹਾ ਪੂਸ਼ਾ ਪੂਜੂਤਾ ਪਰਣਵਤ ਨਾਨਕ ਲੇਖਾ ਦੇਹਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਕਰ ਸੇਵਾ ਮਹੱਲਾ ਪਹਿਲਾ ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਤਾਰੀ ਖਿਮਾ ਸ਼ਿੰਗਾਰ ਕਾਮਣ ਤਨ ਪੈਰੇ ਲਾਰਾ ਬੈ ਲਾਲ ਪਿਆਰੀ ਲਾਲ ਬਹੁ ਗੁਣ ਕਾਮਣ ਮੋਹੀ ਤੇਰੇ ਗੁਣ ਹੋਹੇ ਨਾ ਅਬਰੀ ਰਾਉ ਹਰ ਹਰ ਹਰ ਕੰਠ ਲੈ ਪਹਿਰੇ ਦਮੋਦਰ ਦੰਤ ਲਈ ਕਰ ਕਰਨ ਕਰਤਾ ਅਕੰਗਨ ਪੈਰੇ ਇਨ ਬਿਧ ਚਿਤ ਤਰੇਈ ਮਧਸੂਦਨ ਕਰ ਮੁੰਦਰੀ ਪਹਿਰੈ ਪਰਮੇਸ਼ਰ ਪਟ ਲਈ ਧੀਰਜ ਤੜੀ ਬੰਧਾਵੈ ਕਾਮਣ ਸਰੀ ਰੰਗ ਸੁਰਮਾ ਦੇਈ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇਈ ਗਿਆਨ ਰਾਉ ਜਬ ਸੇਜੈ ਆਵੇ ਤਾਂ ਨਾਨਕ ਭੋਗ ਕਰੇਈ ਆਸਾ ਮਹੱਲਾ ਪਹਿਲਾ ਕੀਤਾ ਹੋਵੇ ਕਰੇ ਕਰਾਇਆ ਤਿਸ ਕਿਆ ਕਹੀਐ ਭਾਈ ਜੋ ਕੁਛ ਕਰਨਾ ਸੋ ਕਰ ਰਹੇਆ ਕੀਤੇ ਕਿਆ ਚਤਰਾਈ ਤੇਰਾ ਹੁਕਮ ਭਲਾ ਤੁਧ ਪਾਵੇ ਨਾਨਕ ਤਾਂ ਕੋ ਮਿਲੇ ਬਡਾਈ ਸਾਚੇ ਨਾਮ ਸਮਾਵੇ ਰਹਾਉ ਕਿਰਤ ਪਇਆ ਪਰਵਾਣਾ ਲਿਖਿਆ
ਬਹੁੜ ਹੁਕਮ ਨਾ ਹੋਈ, ਜੈਸਾ ਲਿਖਿਆ ਤੈਸਾ ਪੜਿਆ, ਮੇਟ ਨਾ ਸਕੈ ਕੋਈ। ਜੇ ਕੋ ਦਰਗਾਹ ਬਹੁਤਾ ਬੋਲੇ, ਨਾਉ ਪਵੇ ਬਜਾਰੀ, ਸਤਰੰਜ ਬਾਜੀ ਪੱਕੈ ਨਾਹੀਂ, ਕੱਚੀ ਆਵੇ ਸਾਰੀ। ਨਾ ਕੋ ਪੰਡਿਆ ਪੜਿਆ ਪੰਡਿਤ ਬੀਨਾ, ਨਾ ਕੋ ਮੂਰਖ ਮੰਦਾ, ਮੰਦੀ ਅੰਦਰ ਸਬਦ ਸਕਰਾਈ, ਜਾਂ ਤਾਂ ਕੋ ਕਹੀਐ ਬੰਦਾ। ਆਸਾ ਮਹੱਲਾ ਪਹਿਲਾ, ਗੁਰ ਕਾ ਸ਼ਬਦ ਮਨੈ ਮੈਂ ਮੁੰਦਰਾ, ਕਿੰਥਾ ਖਿਮਾ ਹੰਡਾਵੋ, ਜੋ ਕੁਛ ਕਰੈ ਭਲਾ ਕਰ ਮਾਨੋ, ਸਹਿਜ ਯੋਗ ਨਿਤ ਪਾਵ। ਬਾਬਾ ਜੁਗਤਾ ਜੀਓ ਜੁਗ ਹਾਂ ਜੁਗ ਜੋਗੀ, ਪਰਮ ਤੰਤ ਮਹਿ ਜੋਗੰ, ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ ਰਾਉ। ਸ਼ਬ ਨਗਰੀ ਮਹਿ ਆਸਣ ਬੈਸੋ, ਕਲਪ ਤਿਆਗੀ ਬਾਦੰ, ਸਿੰਘੀ ਸ਼ਬਦ ਸਦਾ ਤੁਨ ਸੋ ਹੈ ਅਹਿਨਸ ਪੂਰੈ ਨਾਦੰ। ਪਤ ਵਿਚਾਰ ਗਿਆਨ ਮਤ ਡੰਡਾ, ਵਰਤਮਾਨ ਬਪੂਤੰ, ਹਾਰ ਕੀਰਤ ਰਹਿ ਰਾਸ ਮਾਰੀ, ਗੁਰਮੁਖ ਪੰਥ ਅਤੀਤੰ। ਸਗਲੀ ਜੋਤ ਹਮਾਰੀ ਸਮਿਆ, ਨਾਨਾ ਪਰਨ ਅਨੇਕੰ, ਕਉ ਨਾਨਕ ਸੁਣ ਪਰਥਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਆਸਾ ਮਹੱਲਾ ਪਹਿਲਾ, ਗੁਰ ਕਰ ਗਿਆਨ ਧਿਆਨ ਕਰਤ ਆਵੈ, ਕਰ ਕਰਨੀ ਕਸ ਪਾਈਐ ਪਾਠੀ, ਪਵਨ ਪ੍ਰੇਮ ਕਾ ਪੋਚਾ, ਇਤਰਾ ਸਿਆਮਿਓ ਚਵਾਈਐ। ਬਾਬਾ ਮਨਮਤ ਵਾਰੋ, ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ, ਅਹਿਨਸ ਨਰ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਇਆ। ਰਹਾਉ ਪੂਰਾ ਸਾਚ ਪਿਆਲਾ ਸਹਿਜੇ, ਤਿਸੇ ਪਿਆਏ ਜਾਂ ਕੋ ਨਦਰ ਕਰੇ, ਅੰਮ੍ਰਿਤ ਕਾਵਾ ਪਾਰੀ ਹੋਵੈ, ਕਿਆ ਮਧ ਸੂਸ਼ੈ ਪਾਉ ਤਰੇ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਸਦਾ ਸਦ ਬੈਰਾਗੀ, ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪ੍ਰਵਾਨ ਪਿਆ, ਦਰ ਦਰਸ਼ਨ ਕਾ ਪ੍ਰੀਤਮ ਹੋਵੈ, ਮੁਕਤ ਬਕੰਠੈ ਕਿਨੈ ਕਿਆ। ਸਿਰਤੀ ਰੱਤਾ ਸਦ ਬੈਰਾਗੀ, ਜੂਐ ਜਨਮ ਨਾ ਹਾਰੈ, ਕਹੋ ਨਾਨਕ ਸੁਣ ਪਰਧਰ ਜੋਗੀ, ਖੀਵਾ ਅੰਮ੍ਰਿਤ ਆਰੈ। ਆਸਾ ਮਹੱਲਾ ਪਹਿਲਾ, ਖੁਰਾਸਾਨ ਕਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਹੀ ਕਰਤਾ, ਜਮ ਕਰਮ ਕੋਈ ਚੜਾਇਆ, ਇਤੀ ਮਾਰ ਪਈ ਕਰ ਲਾਣੈ, ਤੈਂ ਕੀ ਦਰਦ ਨਾ ਆਇਆ। ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕਉ ਮਾਰੇ, ਤਾਂ ਮਨ ਰੋਸ ਨਾ ਹੋਈ ਰਹਾਉ, ਸਕਤਾ ਸਿਹੀ ਮਾਰੇ ਪੈ ਵਗੈ, ਖਸਮੇ ਸਾ ਪੁਰਸਾਈ, ਰਤਨ ਵਿਗਾੜ ਵਿਗੋਏ, ਕੁੱਤੀ ਮੂਹਿਆਂ ਸਾਰ ਨਾ ਕਾਈ, ਆਪੇ ਜੋੜ ਵਿਛੋੜੇ, ਆਪੇ ਵੇਖ ਤੇਰੀ ਵਡਿਆਈ, ਜੇ ਕੋ ਨਾ ਉਤਰਾਈ ਵੱਡਾ, ਸਾਧ ਕਰੇ ਮਨ ਪਾਣੀ, ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ, ਮਰ ਮਰ ਜੀਵੈ ਤਾਂ ਕਿਛ ਪਾਏ, ਨਾਨਕ ਨਾਮ ਬਖਾਣੇ। ਰਾਗ ਆਸਥਾ ਕਰ ਦੂਜਾ ਮਹੱਲਾ ਤੀਜਾ, ਏਕੋ ਓੰਕਾਰ ਸਤਿਗੁਰ ਪ੍ਰਸਾਦ, ਹਰ ਦਰਸ਼ਨ ਪਾਵੈ ਵਡਭਾਗ, ਗੁਰ ਕੈ ਸ਼ਬਦ ਸਚੈ ਬੈਰਾਗ, ਖਟ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਗਮ ਪਾਰਾ, ਗੁਰ ਕੈ ਦਰਸ਼ਨ ਮੁਕਤ ਗਤ ਹੋਏ, ਸਾਚਾ ਆਪ ਵਸੈ ਮਨ ਸੋਏ ਰਹਾਉ, ਗੁਰ ਦਰਸ਼ਨ ਉਪਦਰੈ ਸੰਸਾਰਾ, ਜੇ ਕੋ ਲਾਏ ਭਾਉ ਪਿਆਰਾ, ਭਾਉ ਪਿਆਰਾ ਲਾਏ ਬਿਰਲਾ ਕੋਏ, ਗੁਰ ਕਾ ਦਰਸ਼ਨ ਸਦਾ ਸੁਖੋਏ, ਗੁਰ ਕੈ ਦਰਸ਼ਨ ਮੁਖ ਦੁਆਰ, ਸਤਿਗੁਰ ਸੇਵੈ ਪਰਵਾਰ ਸਧਾਰੁ, ਨਿਗੁਰੇ ਕਉ ਗਤ ਕਾਈ ਨਾਹੀ, ਅਵਗੁਣ ਮੁਠੇ ਝੂਠਾ ਖਾਈ, ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ, ਗੁਰਮੁਖ ਤਾਂ ਕਉ ਲੱਗੈ ਨਾ ਪੀਰ, ਜਮਕਾਲ ਤਿਸ ਨੇੜ ਨਾ ਆਵੇ, ਨਾਨਕ ਗੁਰਮੁਖ ਸਾਚ ਸਮਾਵੇ। ਆਸਾ ਮਹੱਲਾ ਤੀਜਾ, ਸ਼ਬਦ ਮੂਆ ਵਿੱਚੋਂ ਆਪ ਗਵਾਈ, ਸਤਿਗੁਰ ਸੇਵੇ ਤਿਲ ਨਾ ਤਮਾਈ, ਨਿਰਭਉ ਦਾਤਾ ਸਦਾ ਮਨ ਹੋਏ, ਸੱਚੀ ਬਾਣੀ ਪਾਏ ਭਾਗ ਕੋਏ, ਗੁਣ ਸੰਗ੍ਰਹਿ ਵਿੱਚੋਂ ਔਗੁਣ ਜਾਹੇ, ਪੂਰੇ ਗੁਰ ਕੈ ਸ਼ਬਦ ਸਮਾਹਿ ਰਹਾਉ, ਗੁਣਾਂ ਕਾ ਗਾਹਕ ਹੋਵੈ ਸੋ ਗੁਣ ਜਾਣੇ, ਅੰਮ੍ਰਿਤ ਨਾ ਸ਼ਬਦ ਨਾਮ ਬਖਾਣੇ, ਸਾਚੀ ਬਾਣੀ ਸੂਚਾ ਹੋਏ, ਗੁਣ ਤੇ ਨਾਮ ਪ੍ਰਾਪਤ ਹੋਏ, ਗੁਣ ਅਮੋਲਕ ਪਾਏ ਨਾ ਜਾਹੀ, ਮਨ ਨਿਰਮਲ ਸਾਚੈ ਸ਼ਬਦ ਸਮਾਹੀ, ਸੇਵਣ ਬਾਗੀ ਜਿਨ ਨਾਮ ਤੇ ਆਇਆ, ਸਦਾ ਗੁਣਦਾਤਾ ਮਨ ਵਸਾਇਆ, ਜੋ ਗੁਣ ਸੰਗ੍ਰਹਿ ਤਿਨ ਬਲਹਾਰੈ ਜਾਉ, ਦਰ ਸਾਚੈ ਸਾਚੇ ਗੁਣ ਗਾਉ, ਆਪੇ ਦੇਵੈ ਸਹਿ ਸੁਪਾਈ, ਨਾਨਕ ਕੀਮਤ ਕਹਿਣ ਨਾ ਜਾਈ। ਆਸਾ ਮਹੱਲਾ ਤੀਜਾ, ਸਤਿਗੁਰ ਵਿੱਚ ਵੱਡੀ ਵਡਿਆਈ, ਸ਼੍ਰੀ ਵਿਛੁਰਨੇ ਮੇਲ ਮਲਾਈ, ਆਪੇ ਮੇਲੇ ਮੇਲ ਮਲਾਈ, ਆਪਣੀ ਕੀਮਤ ਆਪੇ ਪਾਈ, ਹਰ ਕੀ ਕੀਮਤ ਕਿਨ ਬਿਧ ਹੋਏ, ਹਰ ਹਰ ਪਰੰਪਰ ਅਗਮਾ ਗੋਚਰ, ਗੁਰ ਕੈ ਸ਼ਬਦ ਮਿਲੈ ਜਨ ਕੋਈ ਰਹਾਉ, ਗੁਰਮੁਖ ਕੀਮਤ ਜਾਣੈ ਕੋਈ, ਬਿਰਲੇ ਕਰਮ ਪ੍ਰਾਪਤ ਹੋਏ, ਉੱਚੀ ਬਾਣੀ ਉੱਚਾ ਹੋਏ, ਗੁਰਮੁਖ ਸ਼ਬਦ ਬਖਾਣੈ ਕੋਏ, ਬਿਣ ਨਾਵੇ ਦੁੱਖ ਦਰਦ ਸਰੀਰ, ਸਤਿਗੁਰ ਪੇਟੈ ਤਾਂ ਹੋਂ ਉਤਰੈ ਪੀਰ,
ਬਿਨ ਗੁਰ ਬੇਟੇ ਦੁੱਖ ਕਮਾਈ, ਮਨਮੁਖ ਬਹੁਤੀ ਮਿਲੈ ਸਜਾਈ, ਹਰ ਕਾ ਨਾਮ ਮਿਠਾ ਅਤ ਰਾਸ ਹੋਏ, ਪੀਵਤ ਰਹੇ ਪਿਆਏ ਸੋਈ, ਗੁਰ ਕਿਰਪਾ ਤੇ ਹਾਰ ਰਾਸ ਪਾਈ, ਨਾਨਕ ਨਾਮ ਰਤੇ ਗਤ ਪਾਈ, ਆਸਾ ਮਹੱਲਾ ਤੀਜਾ। ਮੇਰਾ ਪ੍ਰਭ ਸਾਚਾ ਗਹਿਰ ਗੰਭੀਰ, ਸੇਵਤ ਹੀ ਸੁਖ ਸ਼ਾਂਤ ਸਰੀਰ, ਸ਼ਬਦ ਤਰੇ ਜਨ ਸਹਿ ਸੁਪਾਈ, ਤਿਨ ਕਹਿ ਹਮ ਸਾਧ ਲਾਗੈ ਪਾਈ, ਜੋ ਜਮਾਨ ਰਾਤੇ ਹਰ ਰੰਗ ਲਾਈ, ਤਿਨਕਾ ਜਨਮ ਮਰਨ ਦੁਖ ਲਾਥਾ, ਤੇ ਹਰ ਦਰਗਹਿ ਮਿਲੈ ਸੁਪਾਈ, ਰਹਾਉ ਸ਼ਬਦ ਸਾਚਾ ਸ਼ਬਦ ਚਾਖੈ ਸਾਚਾ ਸਾਧ ਪਾਈ, ਹਰ ਕਾ ਨਾਮ ਮਨ ਵਸਾਈ, ਹਰ ਪ੍ਰਭ ਸਦਾ ਰਹਿਆ ਭਰਪੂਰ, ਆਪੇ ਨੇੜੇ ਆਪੇ ਦੂਰ, ਆਖਣ ਆਖੇ ਬਕੈ ਸਭ ਕੋਏ, ਆਪੇ ਬਖਸ਼ ਮਲਾਏ ਸੋਈ, ਕਹਿਣੇ ਕਥਨ ਨ ਪਾਇਆ ਜਾਈ, ਗੁਰਪ੍ਰਸਾਦ ਵਸੈ ਮਨ ਆਈ, ਗੁਰਮੁਖ ਵਿੱਚੋਂ ਆਪ ਗਵਾਈ, ਹਰ ਰੰਗ ਰਾਤੇ ਮੂੰਹ ਚੁਕਾਈ, ਅਤ ਨਿਰਮਲ ਗੁਰ ਸ਼ਬਦ ਵਿਚਾਰੁ, ਨਾਨਕ ਨਾਮ ਸਵਾਰਣ ਹਾਰੁ, ਆਸਾ ਮਹੱਲਾ ਤੀਜਾ। ਦੂਜਾ ਭਾਈ ਲੱਗੇ ਦੁੱਖ ਪਾਇਆ, ਬਿਨ ਸ਼ਬਦੈ ਬਿਰਥਾ ਜਨਮ ਗਵਾਇਆ, ਸਤਿਗੁਰ ਸੇਵੈ ਸੂਝੀ ਹੋਏ, ਦੂਜੇ ਭਾਈ ਨਾ ਲਾਗੈ ਕੋਏ, ਮੂਲ ਲਾਗੇ ਸੇ ਜਨ ਪ੍ਰਵਾਣ, ਅਣਦਿਨ ਰਾਮ ਨਾਮ ਜਪ ਹਿਰਦੈ, ਗੁਰ ਸ਼ਬਦੀ ਹਰੇ ਕੋ ਜਾਣ ਰਾਉ, ਡਾਲੀ ਲਾਗੈ ਨੇ ਫੁੱਲ ਜਾਈ, ਅੰਧੀ ਕੰਮੀ ਅੰਧ ਸਜਾਈ, ਮਨਮੁਖ ਅੰਧਾ ਠੌਰ ਨਾ ਪਾਈ, ਵੇਸ਼ਟਾਂ ਕਾ ਕੀੜਾ ਵੇਸ਼ਟਾਂ ਮਾਹੇ ਪਚਾਈ, ਗੁਰ ਕੀ ਸੇਵਾ ਸਦਾ ਸੁਖ ਪਾਈ, ਸਤਸੰਗਤ ਮਿਲ ਹਰ ਗੁਣ ਗਾਈ, ਨਾਮੇ ਨਾਮ ਕਰੇ ਵਿਚਾਰ, ਆਪ ਤਰੇ ਕੋਲ ਉਧਰਨ ਹਾਰ, ਗੁਰ ਕੀ ਬਾਣੀ ਨਾਮ ਵਜਾਈ, ਨਾਨਕ ਮਹਿਲ ਸ਼ਬਦ ਕਰ ਪਾਈ, ਗੁਰਮਤ ਸਤ ਸਾਰ ਹਰ ਜਲ ਨਾਇਆ, ਦੁਰਮਤ ਮੈਲ ਸਭ ਦੁਰਤ ਗਵਾਇਆ, ਆਸਾ ਮਹੱਲਾ ਤੀਜਾ। ਮਨਮੁਖ ਮਰਹੇ ਮਰ ਮਰਨ ਵਿਗਾੜਹੇ, ਦੂਜੇ ਭਾਈ ਆਤਮ ਸੰਘਾਰੇ, ਮੇਰਾ ਮੇਰਾ ਕਰ ਕਰ ਵਿਗੁਤਾ, ਆਤਮ ਨਾ ਚੀਨੇ ਪਰਮੇ ਵਿੱਚ ਸੁਤਾ, ਮਰ ਮੋਇਆ ਸ਼ਬਦੇ ਮਰ ਜਾਈ, ਉਸ ਤੇ ਨਿੰਦਾ ਗੁਰ ਸਮਝਣ ਆਈ, ਇਸ ਯੁਗ ਮਹਿ ਲਾਹਾ ਹਰ ਜਪ ਲੈ ਜਾਈ, ਰਹਾਉ ਨਾਮ ਵਿਹੂਣ ਗਰਬ ਗਲ ਜਾਈ, ਬਿਰਥਾ ਜਨਮ ਦੂਜੈ ਲੋ ਭਾਈ, ਨਾਮ ਵਿਹੂਣੀ ਦੁੱਖ ਜਲੈ ਸੁਭਾਈ, ਸਤਿਗੁਰ ਪੂਰੈ ਬੂਝ ਬੁਝਾਈ, ਮਨ ਚਾਂਚਲ ਬਹੁ ਚੋਟਾਂ ਖਾਈ, ਇੱਥੋਂ ਛੁਟਕਿਆ ਠੌਰ ਨਾ ਪਾਈ, ਗਰਭ ਜੂਨ ਵਿਸ਼ਟਾਂ ਕਾ ਵਾਸ, ਤਿਤ ਕਾਰੂ ਮਨਮੁਖ ਕਰੇ ਇਸ ਨਿਵਾਸ, ਆਪਣੇ ਸਤਿਗੁਰ ਕਉ ਸਦਾ ਬਲ ਜਾਈ, ਗੁਰਮੁਖ ਜੋਤੀ ਜੋਤ ਮਿਲਾਈ, ਨਿਰਮਲ ਬਾਣੀ ਨਿਜ ਕਰ ਵਾਸਾ, ਨਾਨਕ ਹੋਮੈ ਮਾਰੀ ਸਦਾ ਉਦਾਸਾ, ਆਸਾ ਮਹੱਲਾ ਤੀਜਾ। ਲਾਲੈ ਆਪਣੀ ਜਾਤ ਗਵਾਈ, ਤਨ ਮਨ ਅਰਪੇ ਸਤਿਗੁਰ ਸਿਰਣਾਈ, ਹਿਰਦੈ ਨਾਮ ਵੱਡੀ ਵਡਿਆਈ, ਸਦਾ ਪ੍ਰੀਤਮ ਪ੍ਰਭ ਸੋ ਹੋਏ ਸਿਖਾਈ, ਕਰਨੀ ਸੋ ਲਾਲਾ ਜੀਵਤ ਮਰੈ, ਸੋਗ ਹਰਖ ਦੋਇ ਸਮ ਕਰ ਜਾਣੈ, ਗੁਰਪ੍ਰਸਾਦੀ ਸ਼ਬਦ ਉਧਰੈ ਰਾਉ, ਕਰਨੀ ਕਾਰ ਧੁਰੋ ਫਰਮਾਈ, ਬਿਨ ਸ਼ਬਦੈ ਕੋ ਥਾਇ ਨਾ ਪਾਈ, ਕਰਨੀ ਕੀਰਤ ਨਾਮ ਵਸਾਈ, ਆਪੇ ਦੇਵੈ ਟਲ ਨਾ ਪਾਈ, ਮਨਮੁਖ ਪਰਮ ਭੁੱਲੈ ਸੰਸਾਰ, ਬਿਨ ਰਸ ਰਾਸੀ ਕੂੜਾ ਕਰੇ ਵਾਪਾਰ, ਬਿਨ ਰਾਸੀ ਵੱਖਰ ਪੱਲੈ ਨਾ ਪਾਈ, ਮਨਮੁਖ ਭੁੱਲਾ ਜਨਮ ਗਵਾਈ, ਸਤਿਗੁਰ ਸੇਵੈ ਸੋ ਲਾਲਾ ਹੋਏ, ਉਤਮ ਜਾਤੀ ਉਤਮ ਸੋਏ, ਗੁਰ ਪੌੜੀ ਸਬਦੂ ਉੱਚਾ ਹੋਏ, ਨਾਨਕ ਨਾਮ ਵਡਾਈ ਹੋਏ, ਆਸਾ ਮਹੱਲਾ ਤੀਜਾ। ਮਨਮੁਖ ਝੂਠੋ ਝੂਠ ਕਮਾਵੇ, ਖਸਮੈ ਕਾ ਮਹਿਲ ਕਦੇ ਨਾ ਪਾਵੇ, ਦੂਜੇ ਲੱਗੀ ਪਰਮ ਭੁਲਾਵੇ, ਮਮਤਾ ਵਾਧਾ ਆਵੇ ਜਾਵੇ, ਦੁਹਾਗਣੀ ਕਾ ਮਨ ਦੇਖ ਸ਼ਿੰਗਾਰ, ਪੁੱਤਰ ਕਲੱਤਰ ਧਨ ਮਾਇਆ ਚਿਤ ਲਾਏ, ਝੂਠ ਮੋਹ ਪਾਖੰਡ ਵਿਕਾਰ, ਰਹਾਉ ਸਦਾ ਸੁਹਾਗਣ ਜੋ ਪ੍ਰਭ ਪਾਵੈ, ਗੁਰਸ਼ਬਦੀ ਸਿੰਗਾਰ ਬਣਾਵੈ, ਸੇ ਸੁਖਾਲੀ ਅਣਦਿਨ ਹਰ ਹਰ ਰਾਵੈ, ਮਿਲ ਪ੍ਰੀਤਮ ਸਦਾ ਸੁਖ ਪਾਵੈ, ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ, ਆਪਣਾ ਪਿਰ ਰਾਖੈ ਸਦਾ ਉਰਧਾਰ, ਨੇੜੇ ਵੇਖੈ ਸਦਾ ਹਜੂ ਹਦੂਰ, ਮੇਰਾ ਪ੍ਰਭ ਸਰਬ ਰਹਿਆ ਭਰਪੂਰ, ਆਗੈ ਜਾਤ ਰੂਪ ਨਹਿ ਜਾਏ, ਤੇ ਹਾ ਹੋਵੈ ਜਿਹੇ ਕਰਮ ਕਮਾਏ, ਸ਼ਬਦੇ ਉੱਚਾ ਉੱਚ ਉੱਚੋ ਉੱਚਾ ਹੋਏ, ਨਾਨਕ ਸਾਚ ਸਮਾਵੈ ਸੋਏ, ਆਸਾ ਮਹੱਲਾ ਤੀਜਾ। ਭਗਤ ਰਤਾ ਜਨ ਸਹਿ ਸੁਪਾਈ, ਗੁਰ ਕੈ ਪੈ ਸਾਚੈ ਸਾਚ ਸਮਾਈ, ਬਿਨ ਗੁਰ ਪੂਰੇ ਭਗਤ ਨਾ ਹੋਏ, ਮਨਮੁਖ ਰੁਨੇ ਆਪਣੀ ਪਤ ਖੋਏ, ਮੇਰੇ ਮਨ ਹਰ ਜਪ ਸਦਾ ਦਇਤ ਆਈ, ਸਦਾ ਆਨੰਦ ਹੋਵੇ ਦਿਨ ਰਾਤੀ, ਜੋ ਇੱਛਾ ਸੋਈ ਫਲ ਪਾਈ, ਰਹਾਉ ਪੂਰੇ ਗੁਰ ਤੇ ਪੂਰਾ ਪਾਈ, ਹਿਰਦੈ ਸ਼ਬਦ ਸੱਚ ਨਾਮ ਵਸਾਈ, ਅੰਤਰ ਨਿਰਮਲ ਅੰਮ੍ਰਿਤ ਸਰਨ ਆਏ,
ਸਦਾ ਸੂਚੇ ਸਾਚ ਸਮਾਈ ਹਰ ਤਰਬ ਵਿਖੇ ਸਦਾ ਹਜੂਰ ਗੁਰਪ੍ਰਸਾਦ ਰਹਿਆ ਭਰਪੂਰ ਜਹ ਜਾਉ ਤਹ ਵਿਖਾ ਸੁਆਸ ਸੋਏ ਗੁਰਬਿਨ ਦਾਤਾ ਵਰਨਾ ਕੋਏ ਗੁਰਸਾਗਰ ਪੂਰਾ ਭੰਡਾਰੂ ਤੁਮ ਰਤਨ ਜਵਾਹਰ ਅਪਾਰੂ ਗੁਰਪ੍ਰਸਾਦੀ ਦੇਵਨ ਹਾਰ ਨਾਨਕ ਬਖਸ਼ੇ ਬਖਸ਼ਣ ਹਾਰੂ ਆਸਾ ਮਹੱਲਾ ਤੀਜਾ ਗੁਰ ਸਾਹਿਰੂ ਸਤਿਗੁਰ ਸਚ ਸੋਏ ਪੂਰੇ ਭਾਗ ਗੁਰ ਸੇਵਾ ਹੋਏ ਸੋ ਬੂਝੈ ਜਸ ਆਪ ਬੁਝਾਏ ਗੁਰਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋ ਜੀ ਹੋਏ ਗੁਰਪ੍ਰਸਾਦ ਗਿਆਨ ਬਿਨਾਸ ਅਨਦਿਨ ਜਾਗੇ ਵਿਖੈ ਸਚ ਸੋਏ ਰਾਉ ਮੋਹ ਗੁਮਾਨ ਸਭ ਗੁਰ ਸ਼ਬਦ ਬਿਸ ਜਲਾਏ ਪੂਰੇ ਗੁਰ ਤੇ ਸੋ ਜੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਣੇ ਆਵਣ ਜਾਣ ਰਹੇ ਥਿਰ ਨਾਮ ਵਸਮਾਣੇ ਜੰਮਣ ਮਰਨਾ ਹੈ ਸੰਸਾਰ ਮਨਮੁਖ ਚੇਤ ਮਾਇਆ ਮੋਹ ਪਿਆਰ ਬਰ ਨਿੰਦਾ ਬਹੁ ਕੂੜ ਕਮਾਵੇ ਬੇਟਾ ਕਾ ਕੀੜਾ ਬੇਟਾ ਮਾਹੇ ਸਮਾਵੇ ਸਤ ਸੰਗਤ ਮਹਿਲ ਸਭ ਸੋ ਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਰੜਾਈ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸਚ ਸਮਾਵੇ ਸੋਏ ਆਸਾ ਮਹੱਲਾ ਤੀਜਾ ਪੰਜ ਪਦੇ ਸ਼ਬਦ ਮਰੈ ਤਿਸ ਸਦਾ ਆਨੰਦ ਸਤਿਗੁਰ ਬੇਟੇ ਗੁਰ ਗੋਬਿੰਦ ਨਾ ਫਿਰ ਮਰੈ ਨਾ ਆਵੈ ਜਾਏ

ਤੇ ਮੈਂ ਜਾਵਾਂਗਾ। ਉਹਨੇ ਦੂਸਰੀ ਵਾਰ ਫਿਰ ਉਹਨਾਂ ਨੂੰ ਗਰਜ ਕੇ ਆਖਿਆ ਤਾਂ ਜਿਹੜਾ ਵੀ ਜਰਨੈਲ ਮਨ ਦੇ ਵਿੱਚ ਉੱਠਣ ਦਾ ਹੌਸਲਾ ਕਰਦਾ ਉਹ ਸੋਚਣ ਦੇ ਉੱਤੇ ਮਜਬੂਰ ਹੋ ਜਾਂਦਾ ਕਿ ਲੀਲਾ ਵੇਖ ਕਰਕੇ ਗਿਆ ਉਹ ਵਾਪਸ ਮੁੜ ਕੇ ਨਹੀਂ ਆਇਆ, ਸਮਤ ਵੇਖ ਗਿਆ, ਕਾਬਲੀ ਵੇਖ ਗਿਆ। ਜਿਹੜੇ ਜਿਹੜੇ ਵੀ ਜਰਨੈਲ ਚੜਕੇ ਗਏ ਉਹ ਗੁਰੂ ਦੇ ਕੋਲੋਂ ਵਾਪਸ ਮੁੜ ਕੇ ਨਹੀਂ ਆਏ, ਗੁਰੂ ਦੇ ਸਿੱਖਾਂ ਦੇ ਕੋਲੋਂ ਵਾਪਸ ਮੁੜ ਕੇ ਨਹੀਂ ਆਏ। ਹੁਣ ਕਿਸੇ ਦਾ ਹੌਸਲਾ ਨਹੀਂ ਪੈਂਦਾ। ਉਹਨੇ ਤੀਜੀ ਵਾਰ ਗਰਜਵੀਂ ਆਵਾਜ਼ ਵਿੱਚ ਫਿਰ ਆਖਿਆ ਕਿ ਤੁਹਾਡੀ ਮਰਦਾਨਗੀ ਖਤਮ ਹੋ ਗਈ, ਤੁਸੀਂ ਰਾਜਪੂਤ ਹੋ, ਅੱਜ ਤੁਹਾਡੀ ਮਰਦਾਨਗੀ ਕਿੱਥੇ ਗਈ? ਪਠਾਣ ਹੋ, ਅੱਜ ਤੁਹਾਡੀ ਮਰਦਾਨਗੀ ਕਿੱਥੇ ਗਈ? ਤਾਂ ਜਦੋਂ ਤੀਸਰੀ ਵਾਰ ਆਖਿਆ ਤਾਂ ਉਹ ਸਮੇਂ ਲਾਹੌਰ ਦਰਬਾਰ ਦੇ ਵਿੱਚੋਂ ਕਾਲੇ ਖਾਂ ਉੱਠ ਕੇ ਖੜਾ ਹੋਇਆ। ਉਹਨੇ ਹੌਸਲਾ ਕੀਤਾ, ਉਹਨੇ ਆਪਣੇ ਮਨ ਦੇ ਨਾਲ ਸੋਚਣਾ ਕੀਤਾ ਕਿ ਜਿੱਥੇ ਗੁਰੂ ਹਰਗੋਬਿੰਦ ਨੇ ਪਹਿਲੀ ਜੰਗ ਦੇ ਵਿੱਚ ਅੰਮ੍ਰਿਤਸਰ ਦੀ ਜੰਗ ਦੇ ਵਿੱਚ ਮੇਰੇ ਵੱਡੇ ਭਰਾ ਮੁਖਲਿਸ ਖਾਂ ਨੂੰ ਮੌਤ ਦੇ ਘਾਟ ਉਤਾਰਿਆ, ਅੱਜ ਲਾਹੌਰ ਦਰਬਾਰ ਦੀ ਮਦਦ ਦੇ ਨਾਲ ਮੈਂ ਆਪਣੇ ਭਰਾ ਦੀ ਮੌਤ ਦਾ ਬਦਲਾ ਲਵਾਂਗਾ ਅਤੇ ਹਰਗੋਬਿੰਦ ਨੂੰ ਗ੍ਰਿਫਤਾਰ ਕਰਕੇ ਲਾਹੌਰ ਦਰਬਾਰ ਦੇ ਵਿੱਚ ਲੈ ਕੇ ਆਵਾਂਗਾ ਅਤੇ ਲਾਹੌਰ ਦਰਬਾਰ ਦੇ ਕੋਲੋਂ ਇਨਾਮ ਪ੍ਰਾਪਤ ਕਰਾਂਗਾ, ਲਾਹੌਰ ਦਰਬਾਰ ਦੇ ਕੋਲੋਂ ਜੰਗੀਰਾਂ ਹਾਸਲ ਕਰਾਂਗਾ। ਇਹ ਭਾਵਨਾ ਲੈ ਕੇ ਉੱਠ ਕੇ ਖੜਾ ਹੋਇਆ ਤਾਂ ਸਾਹਿਬਾਨ ਨੇ ਕਹਿਣਾ ਕੀਤਾ, ਕਾਲੇ ਖਾਂ ਤੂੰ ਲਾਹੌਰ ਦਰਬਾਰ ਦੇ ਕੋਲੋਂ ਕਿਹੜੀ ਮਦਦ ਚਾਹੁੰਦਾ? ਤਾਂ ਉਸਨੇ ਭਰੇ ਦਰਬਾਰ ਦੇ ਵਿੱਚ ਆਖਿਆ, ਮੈਨੂੰ ਲਾਹੌਰ ਦਰਬਾਰ ਦੇ ਵੱਲੋਂ 50,000 ਫੌਜ ਦਿੱਤੀ ਜਾਵੇ। ਲੈ ਕੇ ਸਾਰੀ ਫੌਜ ਅਤੇ ਵੱਡੀ ਗਿਣਤੀ ਵਿੱਚ ਅਸਲਾ ਦਿੱਤਾ ਜਾਵੇ। ਅੱਜ ਲਾਹੌਰ ਦਰਬਾਰ ਦੇ ਵਿੱਚ ਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰਨ ਦੀ ਖਾਤਰ ਵਿਚਾਰਾਂ ਹੋਣ ਲੱਗੀਆਂ, ਮੀਟਿੰਗ ਹੋਣ ਲੱਗੀ ਤਾਂ ਉਸੇ ਸਮੇਂ ਪਹਿੰਦੇ ਖਾਂ ਨੇ ਕਹਿਣਾ ਕੀਤਾ ਕਿ ਆਪਾਂ ਪੰਜ ਵੱਡੇ ਜਰਨੈਲ ਕਰਤਾਰਪੁਰ ਦੀ ਧਰਤੀ ਉੱਤੇ ਚੜ ਕੇ ਜਾਵਾਂਗੇ। ਮੈਂ ਜਾਣਦਾ ਕਿ ਉਹਨਾਂ ਦੇ ਵਿੱਚ ਕਿਹੜੇ ਬਹਾਦਰ ਨੇ ਗੁਰੂ ਦੇ ਕੋਲ, ਕਿਹੜੇ ਸੂਰਮੇ ਨੇ, ਉਹ ਤਾਂ ਕੇਵਲ ਹੱਥਾਂ ਵਿੱਚ ਫੜ ਕੇ ਮਾਲਾ ਪਹਿਨਣ ਵਾਲੇ ਨੇ, ਉਹ ਮੈਦਾਨੇ ਜੰਗ ਦੇ ਅੰਦਰ ਤੇਗਾਂ ਪਾਉਣ ਵਾਲੇ ਨਹੀਂ। ਜੇਕਰ ਜੰਗਾਂ ਦੇ ਵਿੱਚ ਜਿੱਤ ਹੋਈ ਤਾਂ ਮੇਰੇ ਕਾਰਨ ਹੋਈ, ਜੰਗਾਂ ਜਿੱਤਣ ਵਾਲਾ ਮੈਂ ਹੀ ਸੀ, ਉਹ ਤਾਂ ਆਪਣੇ ਆਟੇ ਦੇ ਵਿੱਚ ਲੂਣ ਵੀ ਨਹੀਂ, ਆਪਣੇ ਪੰਜਾਂ ਦੇ ਮੁਕਾਬਲੇ ਕੋਈ ਨਹੀਂ। ਅੱਜ ਲਾਹੌਰ ਦਰਬਾਰ ਦੇ ਵਿੱਚੋਂ ਕਰਕੇ ਵਿਚਾਰ ਪੰਜ ਜਰਨੈਲ ਤੁਰੇ, ਕਾਲੇ ਖਾਂ, ਪੈਂਦੇ ਖਾਂ, ਪੈਂਦੇ ਖਾਂ ਦਾ ਜਵਾਈ ਉਸਮਾਨ ਖਾਂ, ਜਲੰਧਰ ਦਾ ਸੂਬੇਦਾਰ ਪੁੱਤਵ ਖਾਂ ਅਤੇ ਲਾਹੌਰ ਦਾ ਜਰਨੈਲ ਅਨਵਰ ਖਾਨ। ਜਦੋਂ 50,000 ਦੀ ਫੌਜ ਦੀ ਮਦਦ ਲਾਹੌਰ ਦਰਬਾਰ ਦੇ ਵੱਲੋਂ ਮਿਲੀ ਤਾਂ ਜਲੰਧਰ ਦੇ ਸੂਬੇਦਾਰ ਪੁੱਤਵ ਖਾਂ ਨੇ ਕਹਿਣਾ ਕੀਤਾ ਕਿ 5,000 ਦੇ ਲਗਭਗ ਫੌਜ ਮੇਰੀ ਆਪਣੀ ਹੈ। ਉਹਨੇ ਆਪਣੀ ਫੌਜ ਨਾਲ ਲਈ ਤਾਂ ਅੱਜ ਕਰਤਾਰਪੁਰ ਸਾਹਿਬ ਦੀ ਧਰਤੀ ਵੱਲ ਨੂੰ ਵਧੇ ਤੁਰੇ ਆ ਰਹੇ ਨੇ, ਜਾ ਹਾਲੀ ਦੇ ਨਾਰੇ ਲਾਉਂਦੇ। ਜਦੋਂ ਉਹਨਾਂ ਨੇ ਬਿਆਸ ਦਰਿਆ ਨੂੰ ਪਾਰ ਕੀਤਾ ਤਾਂ ਰਾਹ ਦੇ ਵਿੱਚ ਪੜਾਅ ਕੀਤਾ, ਪੜਾਅ ਕਰਕੇ ਅੱਜ ਫਿਰ ਇੱਕ ਦਰਬਾਰ ਲਗਾ ਕੇ ਪੈਂਦੇ ਖਾਂ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰਨ ਦੀ ਖਾਤਰ ਜੋ ਬੇਨਤੀ ਬਣਾ ਰਿਹਾ, ਉਹ ਪੈਂਦੇ ਖਾਂ ਜਿਹੜਾ ਯਤੀਮ ਹੁੰਦੇ ਕਿਸੇ ਘਰਦੇ ਨੇ ਨਾ ਝੱਲਿਆ, ਮਾਤਾ ਪਿਤਾ ਤੋਂ ਵਾਂਝਾ ਹੋ ਗਿਆ, ਗੁਰੂ ਨਾਨਕ ਦੇ ਘਰ ਦੇ ਵਿੱਚ ਪੜ ਕੇ ਵੱਡਾ ਹੋਇਆ, ਅੱਜ ਜਿਹੜਾ ਪੁੱਤਾਂ ਦੇ ਵਾਂਗ ਪਾਲਿਆ, ਪੈਂਦੇ ਖਾਂ ਅਕਿਰਤ ਘਰ ਬਣਿਆ, ਅੱਜ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਘਰ ਦੇ ਉੱਤੇ ਚੜ੍ਹਾਈ ਕਰਕੇ ਆਉਣ ਦੇ ਬਾਬਤ ਜਿਵੇਂ ਵਿਉਂਤਾ ਬਣਾ ਰਿਹਾ, ਉਹਨਾਂ ਲਈ ਨਾ ਤੋਂ ਜਾਣੂ ਢਾਡੀ ਜੱਥਾ ਇਉਂ ਕਰਵਾ ਰਿਹਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਮੈਂ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਬਾਬਣਹਾਰੇ। ਕੀਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕੀਤੇ ਤੇਰੇ ਗਾਵਣਹਾਰੇ। ਗਾਵਣ ਤੁਦਨੋ ਪਵਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਣ ਤੁਦਨੋ ਚਿਤ ਗੁਬਦ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ।

ਤਾਰੇ ਸਹੀ ਤੁਧਨ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਓ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲਵੜਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਿੱਧੀ ਕਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰ ਆਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੇ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਾਉ। ਸਾਚੇ ਨਾਮ ਕੀ ਦਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ।

ਖਸਮ ਵਿਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਹ ਕਉ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤੈਨ ਧੁਰ ਮਸਤਕ ਲਿਖਿਆ।

ਕਰਿਆਰਾਉ ਜਨਨ ਪਿਤਾ ਲੋਕ ਸੁਤ ਬਨਿਤਾਉ ਕੋਇ ਨ ਕਿਸ ਕੀ ਤਰਿਆਉ ਸਿਰ ਸਿਰ ਰਿਜਕ ਸੰਵਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੁਸਾਂ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਅਪਾਰ।

ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਹੈ ਤਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰੀਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੀ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਬਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਸਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਇ ਪਸਾਰ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕਾ ਰੂਪ ਅਨੂਪ ਸਰੂਪਾ ਰੰਗ ਭਯੋ ਰਵ ਕਹੀ ਭੂਪਾ ਅੰਡਜ ਜੇਰਜ ਸਿਧ ਜਕੀਨੀ ਉਤਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਵੈ ਬੈਠਾ ਕਹੂੰ ਸਿਮਟ ਭਯੋ ਸੰਕਰਿਆ ਕੈਠਾ ਸਗਰੀ ਸ੍ਰੇਸ਼ਟ ਦਿਖਾਈ ਅਚੰਪਵ ਆਦਿ ਜੁਗਾਦ ਸਰੂਪ ਸੁਯੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੋਸ਼ ਜੇਤੇ ਉੱਠ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जहां भंडार गोबिंद का खुलिया जिहे प्राप्त तेहे लया।

सब अकुल निरंजन डिठा। वाहिगुरु जी का खालसा, वाहिगुरु जी की फतेह। सतनाम श्री वाहिगुरु जी। सोहिलारा गुरु जी की महला पहला एक ओंकार। सतगुरु प्रसाद। जय कर कीर्ता किए करते का हुए विचारू। जित कर गावो सुहिला सिवरे सृजनहारू। तुम गावो मेरे निर्भव का सुहिला हूँ। वारी जित सुहिला है सदा सुख हो रहाऊ। नित नित जीवड़े संभालिया ना देखा गा देवनहारू। तेरा दान कीमत ना पवे तिस जाति कवन सुमार। संबत सह लिखिया मिलकर पावो तेल। देह सजन सीसड़िया जो हुआ सहसो मेल। ਕਰ ਕਰ ਇਹੋ ਪਹੁੰਚਾ ਸਦਰੇ ਨਿਤ ਭਵਨ। ਸਦਨ ਹਾਰਾ ਸਿਮਰੀਆ ਨਾਨਕ ਸੇ ਦੇ ਅਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਇ ਰਹਾਉ। ਵਿਸਵੇ ਦਸਿਆ ਕੜੀਆਂ ਪਹਿਰਾਂ। ਥਿਤੀ ਵਾਰੀ ਮਹ ਹੋਆ। ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਬਰੋ ਕਰੇ। ਸਗਲ ਬਨਰਾਏ ਬੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਬਾਜੰਤ ਤੇਰੀ ਰਾਉ। ਸਹਿ ਸਭ ਨੈਨ ਨਨ ਨੈਨ ਹੈ ਤੋਏ ਕਉ। ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬੈਨਉ। ਸਹਿਸ ਸਭ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ। ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨ। ਅਨਜਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰਗ ਕਉ। ਹੋਏ ਜਾ ਤੇਰੇ ਨਾਏ ਵਾਸਾ। ਰਾਹ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾਹੀ। ਪੂਰਵ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾਹੀ। ਕਰ ਸਾਧੂ ਅੰਜਲੀ ਪੁੰਨ ਵਡਾਹੀ। ਕਰ ਡੰਡਾਓ ਤ ਪੁੰਨ ਵਡਾਹੀ ਰਾਉ। ਸਾਕਤ ਹਰ ਸਾਧਨ ਜਾਣਿਆ। ਤਨ ਅੰਤਰ ਹਉ ਮੈਂ ਕੰਡਾਹੀ। ਜਿਉ ਜਿਉ ਚਲਹੇ ਚੁਭੈ ਦੁਖ ਪਾਵੇ। ਜਮਕਾਲ ਸਹਿ ਸਿਰ ਡੰਡਾਹੀ। ਹਰ ਜਨ ਹਰ ਹਰ ਨਾਮ ਸੁਮਾਣੀ। ਦੁਖ ਜਨਮ ਮਰਨ ਪਉ ਖੰਡਾਹੀ। ਅਵਨਾਸੀ ਪੁਰਖ ਭੈ ਪਰਮੇਸ਼ਵਰੂ। ਬਹੁ ਸੋਭ ਖੰਡ ਬ੍ਰਹਿਮੰਡਾਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ। ਹਰ ਰਾਖ ਰਾਖ ਬੜ ਵਡਾਹੇ। ਜਨ ਨਾਨਕ ਨਾਮ ਆਧਾਰ ਟੇਕ ਹੈ। ਹਰ ਨਾਮੇ ਹੀ ਸੁਖ ਮੰਡਾਹੀ। ਰਾਹ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਵੇਲਾ। ਈਹਾਂ ਖਾਟ ਚਲੋ ਹਰ ਲਾਹ। ਯਾ ਗੈ ਵਸਨ ਸੁਹੇਲਾ। ਆਉਦ ਕਟੈ ਦਿਨ ਸਰੈ ਨਾਰੇ। ਮਾਨ ਗੁਰਮਿਲ ਕਾ ਸਵਾਰੀ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮਹਿ। ਤਰਿਓ ਬ੍ਰਹਮ ਗਿਆਨੀ ਜਿਸੈ ਜਗਾਈ ਪਿਆਵੈ। ਰਾਸੁ ਅਕਥ ਕਥਾ ਤਿਨ ਜਾਨੀ। ਜਾ ਕੋ ਆਈ ਸੂਈ ਵਿਹਾ ਜਹੋ। ਹਰ ਗੁਰ ਤੇ ਮਨੈ ਵਸੇਰਾ। ਨਿਜ ਕਰ ਮਹਿਲ ਪਾਵ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਰਿਆ ਗਏ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ।
1: ਕਹੋ ਨਾਨਕ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾ ਚੰਦਰ ਦੇ ਸਾਹਿਬ ਸਾਹਿਬ ਗੁਰੂ ਜੀ ਵਾਹਿਗੁਰੂ ਫੇਰ ਮਾਇਆ ਦੇ ਮਾਨ ਕਰਦਾ ਦੇ ਤਾਂ ਜੋ ਤਾਂ ਜੋ ਸੱਚੇ ਜੀ ਦਾ ਧੰਨ ਧੰਨ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਜੀ ਸਿੰਘ ਪਾਵਨ ਚਰਨਾਂ ਦੇ ਨਾਮ ਬੇਨਤੀ ਹੈ। ਮਹਾਨ ਕਿਰਪਾ ਹੋਈ, ਮਹਾਨ ਕਿਰਪਾ ਸਤਿਕਾਰ ਆਪ ਜੀ ਦੇ ਪਾਵਨ ਜੀ ਵਿੱਚ ਹੈ। ਸੇਵਾ ਹੋਈ ਸਭ ਅਸਰ ਮਨ ਦਾ ਯਾਦ ਹੋਇਆ ਸੀ ਜੀ ਦੇ ਬਾਅਦ ਨਿਭਾਉਂਦੀਆਂ ਹੋਈਆਂ ਵੇ ਅੰਤ ਸੰਬੰਧ ਜਿੰਨਾ ਕਰਦੀਆਂ ਸੀ ਸਮਾਗਮ ਆਪਣੇ ਗੁਰੂ ਮਾਨ ਗੁਰੂ ਦੇ ਸਾਹਿਬਾਨਾਂ ਵੱਲੋਂ ਆਪਣੇ ਚਰਨਾਂ ਨਾਲ ਅਮਰ ਸਮੇਸ਼ਰ ਦਾ ਪੁੰਨੇ ਕਿ ਨਿਹਾਲ ਕਰਨਾ ਸਹੀ ਚਾਹ ਰਹੀ ਮੇਰੇ ਤੋਂ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

صعبه

ਸਿਆਰਾ ਬਣ ਗਿਆ, ਹਰ ਰੋਜ਼ ਜਾਂਦਾ ਹਰਾ ਹਰਾ ਤਾਂ ਖੁੱਦ ਕੇ ਲਿਆਉਂਦਾ, ਰਾਵੀ ਦਰਿਆ ਦੇ ਕਿਨਾਰੇ ਜਿਨ੍ਹਾਂ ਨੂੰ ਇਤਿਹਾਸ ਵਿੱਚ ਦਿਲਵਾਗ ਤੇ ਦਿਲਵਾਗ ਘੋੜੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ। ਜਦੋਂ ਇਹ ਸੰਗਤਾਂ ਲਾਹੌਰ ਪਹੁੰਚੀਆਂ ਸ਼ਾਹਜਹਾਂ ਦੇ ਹੁਕਮ ਨਾਲ, ਉਹਦੇ ਸਿਪਾਹੀਆਂ ਨੇ ਇਹਨਾਂ ਘੋੜਿਆਂ ਨੂੰ ਬਾਦਸ਼ਾਹ ਦੇ ਤਵੇਲੇ ਵਿੱਚ ਅਸਤਬਲ ਵਿੱਚ ਲਿਆ ਕੇ ਬੰਨ੍ਹ ਦਿੱਤਾ। ਉਦਾਸ ਹੋਈਆਂ ਸੰਗਤਾਂ ਨੇ ਪਾਤਸ਼ਾਹ ਦੇ ਚਰਨਾਂ ਵਿੱਚ ਕਹਿ ਦਿੱਤਾ ਤੇ ਉੱਥੋਂ ਇਹ ਘੋੜੇ ਲੈਣ ਵਾਸਤੇ ਭਾਈ ਵਿਧੀ ਚੰਦ ਸਤਿਗੁਰਾਂ ਤੋਂ ਆਗਿਆ ਲੈ ਕੇ ਚੱਲਿਆ ਹੋਇਆ ਆਪਾਂ ਇੱਥੇ ਪਹੁੰਚੇ। ਭਾਈ ਜੀਵ ਨਾਂ ਦੇ ਸਿੱਖ ਦੇ ਘਰ ਵਿੱਚ ਆ ਕੇ ਵਿਧੀ ਚੰਦ ਨੇ ਪੁੱਛਿਆ, ਮੈਂ ਸ਼ਾਹਜਹਾਂ ਦੇ ਕਬੀਲੇ ਵਿੱਚੋਂ ਕਿਲੇ ਵਿੱਚੋਂ ਉਹ ਘੋੜੇ ਲੈ ਕੇ ਜਾਣੇ ਨੇ ਜਿਹੜੇ ਸਤਿਗੁਰੂ ਦੀ ਅਮਾਨਤ ਹਨ। ਭਾਈ ਜੀਵਨ ਨੇ ਆਖਿਆ, ਵਿਧੀ ਚੰਦਾ ਇਹ ਗੱਲ ਬਹੁਤ ਔਖੀ ਹੈ। ਬਾਦਸ਼ਾਹ ਦੇ ਕਿਲੇ ਦੇ ਉੱਤੇ ਜਿੱਥੇ ਥਾਂ ਤੇ ਘੋੜੇ ਬੰਨੇ ਹੋਏ ਨੇ, ਬਹੁਤ ਪਹਿਰੇਦਾਰ ਖਲੋਤੇ ਨੇ, ਉੱਥੇ ਤੱਕ ਤੇ ਪਹੁੰਚਣਾ ਮੁਸ਼ਕਲ ਹੈ। ਅੰਗਰੇਜ਼ੀ ਦਾ ਵਿਦਵਾਨ ਇਹ ਕਥਨ ਕਹਿੰਦਾ, ਉਹ ਕਹਿੰਦਾ ਨਸੈਸਿਟੀ ਦਾ ਮਦਰ ਆਫ ਇਨਵੈਂਸ਼ਨ, ਲੋੜ ਕਾਰ ਦੀ ਮਾਂ ਹੈ। ਉਹਨੇ ਪਲੈਨਿੰਗ ਬਣਾਈ ਤੇ ਮੈਂ ਕਿਸ ਤਰੀਕੇ ਦੇ ਨਾਲ ਆਪਣੀ ਪ੍ਰਾਪਤੀ ਕਰਨ ਵਾਸਤੇ ਕਿਹੜੀ ਵਿਉਂਤ ਬਣਾਵਾਂ, ਤਰੀਕਾ ਤਦਵੀਰ ਕੀ ਸੋਚਾਂ। ਕਸੇਰਾ ਨਾ ਰੱਖ ਲਿਆ ਤੇ ਕਾਹੀ ਬਣ ਗਿਆ। ਕਾਹੀ ਬਣ ਕੇ ਹਰਾ ਕਤੂਰ ਘਾਹ ਖੋਦ ਕੇ ਲਿਆਇਆ ਰਾਵੀ ਦਰਿਆ ਦੇ ਕਿਨਾਰੇ ਦੇ ਕੰਢੇ ਉੱਤੇ, ਜਿੱਥੇ ਹੋਰ ਕਾਹੀ ਬੈਠੇ ਸਨ ਢੇਰੀ ਲਾ ਕੇ ਬੈਠ ਗਏ। ਤੇ ਕਿਲੇ ਵਿੱਚੋਂ ਨਿਕਲਿਆ ਦਰੋਗਾ ਸੁਣ ਦੇਖਾਂ ਇਹਨਾਂ ਘੋੜਿਆਂ ਨੂੰ ਤੇ ਹੋਰ ਉਹਨਾਂ ਕੀਮਤੀ ਘੋੜਿਆਂ ਨੂੰ ਇਹ ਘਾਹ ਖਰੀਦਣ ਵਾਸਤੇ। ਹੋਰ ਵੀ ਘਾਹ ਖਰੀਦਦੇ ਨੇ ਜਿਹੜੇ ਲਾਹੌਰ ਵਿੱਚੋਂ ਆਏ ਨੇ। ਜਦੋਂ ਸੁਣ ਦੇਖਾਂ ਉਹ ਸਾਵਲ ਵਧਿਆ ਜਿੱਥੇ ਘਾਈ ਬੈਠੇ ਸਨ, ਜਿਹਨਾਂ ਵਿੱਚ ਬਾਬਾ ਵਿਧੀ ਚੰਦ ਕਸੇਰੇ ਦਾ ਰੂਪ ਧਾਰਨ ਕਰਕੇ ਨੌਂ ਵਟਾ ਕੇ ਬੈਠਾ ਹੋਇਆ। ਹੁਣ ਇਹ ਕਸੇਰਾ ਗੁਰੂ ਹਰਿਮੰਦਰ ਸਾਹਿਬ ਦੇ ਚਰਨਾਂ ਵਿੱਚ ਮਨ ਕਰਕੇ ਅਰਦਾਸ ਕਰਦਾ, ਸਤਿਗੁਰੂ ਇਹ ਸੋਚਦੇ ਸਾਂ ਜੇ ਕਿਤੇ ਮੇਰਾ ਘਾਹ ਖਰੀਦਣ ਆ ਜਾਏ ਤੇ ਗੱਲ ਬਣ ਜਾਏ, ਘੱਟੋ ਘੱਟ ਮੇਰੇ ਹੱਥਾਂ ਨਾਲ ਕੀਤੀ ਮਿਹਨਤ ਰਾਸ ਆ ਜਾਏ, ਇਹ ਘਾਹ ਤੁਹਾਡੇ ਘੋੜਿਆਂ ਦੇ ਲਾਇਕ ਹੋ ਸਕੇ। ਮੈਂ ਘਾਹ ਇਸ ਕਰਕੇ ਨਹੀਂ ਲਿਆਇਆ ਕਿ ਮੈਂ ਇਹਦੀ ਕੀਮਤ ਵਟਾਂਗਾ। ਜਦੋਂ ਹੋਰ ਗਾਹਕ ਆਉਂਦੇ ਸਨ, ਇੱਕ ਸੇਰਾ ਕਹਿੰਦਾ ਸੀ ਮੈਂ ਇਸ ਘਾਹ ਦਾ 1 ਰੁਪਈਆ ਲੈਣਾ। 1 ਰੁਪਈਏ ਦੀ ਗੱਲ ਕਿੰਨੀ ਪੁਰਾਣੀ ਹੈ, ਉਦੋਂ ਕੀ ਕੀਮਤ ਹੋਵੇਗੀ 1 ਰੁਪਈਏ ਦੀ, ਇਸ ਗੱਲ ਦਾ ਅੰਦਾਜ਼ਾ ਅਸੀਂ ਬਾਖੂਬੀ ਲਗਾ ਸਕਦੇ ਹਾਂ। ਤੇ ਜਦੋਂ ਸੁਣਦੇ ਸਾਂ ਦਰੋਗਾ ਆਇਆ, ਉਹਨੇ ਜਦੋਂ ਚੰਗਾ ਘਾਹ ਵੇਖਿਆ, ਹਰਾ ਕਤੂਰ ਪਾ ਮਾਰ ਦਾ ਘਾਹ ਵੇਖਿਆ ਤੇ ਆ ਕੇ ਕਹਿੰਦਾ ਕੀ ਲੈਣਾ ਵੀ ਘਾਈ ਹੈ ਇਸ ਘਾਹ ਦਾ। ਹੁਣ ਬਾਬਾ ਵਿਧੀ ਚੰਦ ਬੜੇ ਅਜੀਬ ਸ਼ਬਦ ਵਰਤਦਾ, ਬੋਲੀ ਵਿੱਚ ਬੜੀ ਮਹੱਤਤਾ ਹੁੰਦੀ ਹੈ, ਬੋਲੀ ਵਿੱਚ ਬੜੀ ਤਾਕਤ ਹੁੰਦੀ ਹੈ। ਜਿਹੜੇ ਬੰਦੇ ਦੀ ਬੋਲ ਬਾਣੀ ਮਿੱਠੀ ਹੈ, ਇਹਦੇ ਨੇ ਉਹ ਬੰਦਾ ਸਭ ਕੁਝ ਪ੍ਰਾਪਤ ਕਰ ਰਹੀ। ਹੁਣ ਕਾਂ ਕਿਸੇ ਦਾ ਕੁਝ ਸਵਾਰਦਾ ਨਹੀਂ ਤੇ ਕੋਇਲ ਕਿਸੇ ਦਾ ਕੁਝ ਵਿਗਾੜਦਾ ਨਹੀਂ ਤੇ ਕੋਇਲ ਕਿਸੇ ਦਾ ਕੁਝ ਸਵਾਰਦੀ ਨਹੀਂ, ਕੇਵਲ ਉਹਨਾਂ ਦੀ ਬੋਲੀ ਦੀ ਗੱਲ ਹੈ। ਜਦੋਂ ਕੋਇਲ ਬੋਲਦੀ ਹੈ ਹਰ ਬੰਦਾ ਕਹਿੰਦਾ ਇਹ ਚੰਗੀ ਲੱਗਦੀ ਹੈ, ਜਦੋਂ ਕਾਂ ਬੋਲਦਾ ਕਈ ਵਾਰੀ ਸਾਨੂੰ ਅਗਲਾ ਕਹਿੰਦਾ ਕਿਉਂ ਕਾਂ ਕਾਂ ਲਾਈ ਹੈ। ਹੁਣ ਇਹ ਕਸੇਰਾ ਬੈਠਾ ਕਾਂ ਦੀ ਤੇਰੀ ਲਾ ਕੇ, ਸੋ ਦੇਖਾਂ ਦਰੋਗਾ ਆਇਆ, ਕਹਿਣ ਲੱਗਾ ਵੀ ਘਾਈਆ ਕੀ ਲੈਣਾ। ਤੇ ਇਹ ਉਹਦੇ ਕਿਹਨ ਚੱਕਰਾਂ ਨੂੰ ਵੇਖ ਕੇ ਕਹਿਣ ਲੱਗਾ ਜੀ ਘਾਹ ਤੁਸੀਂ ਤੇ ਪਾਤਸ਼ਾਹ ਦੇ ਘੋੜਿਆਂ ਨੂੰ ਪਾਉਣਾ ਹੋਵੇਗਾ। ਸੁਣਦੇ ਖਾਂ ਦਰੋਗਾ ਕਹਿਣ ਲੱਗਾ ਹਾਂ ਮੈਂ ਬਾਦਸ਼ਾਹ ਦੇ ਘੋੜਿਆਂ ਨੂੰ ਘਾਹ ਪਾਉਣਾ। ਕਹਿਣ ਲੱਗਾ ਜੀ ਫਿਰ ਤੁਹਾਡੇ ਮੈਂ ਕੀਮਤ ਕੋਈ ਨਹੀਂ ਲੈਣੀ, ਇਹ ਘਾਹ ਤੇ ਪਾਤਸ਼ਾਹ ਦੇ ਘੋੜਿਆਂ ਨੇ ਖਾਣਾ। ਜੇ ਮੇਰਾ ਖੋਤਿਆ ਘਾਹ ਪਾਤਸ਼ਾਹ ਦੇ ਘੋੜੇ ਖਾ ਲੈਣ ਤੇ ਮੇਰੇ ਵਾਸਤੇ ਏਡੋ ਵੱਡੀ ਚੰਗੀ ਗੱਲ ਕੀ ਹੋ ਸਕਦੀ ਹੈ। ਸੁਣਦੇ ਖਾਂ ਦਰੋਗਾ ਮਨ ਵਿੱਚ ਹੱਸਿਆ, ਕਹਿਣ ਲੱਗਾ ਬੰਦਾ ਮੈਨੂੰ ਨੀਂ ਪਾਗਲ ਲੱਗਦਾ, ਘੋੜਿਆ ਘੋੜਾ ਕਿਸੇ ਦਾ ਹੋਵੇ ਤਾਂ ਇਹਦੇ ਘਾਹ ਦੀ ਕੀਮਤ ਲੈਣੀ ਹੈ। ਹੁਣ ਸੋਹਦੇ ਸਾਂ ਦਰੋਗਾ ਸੋਚਦਾ ਵੀ ਇਹ ਸਾਡੇ ਸ਼ਾਹਜਹਾਂ ਬਾਦਸ਼ਾਹ ਨੂੰ ਪਾਤਸ਼ਾਹ ਕਹਿ ਰਿਹਾ, ਲੇਕਿਨ ਸਿੱਖ ਬਾਬਾ ਵਿਧੀ ਚੰਦ ਕਿਉਂਕਿ ਘੋੜੇ ਗੁਰੂ ਹਰਗੋਬਿੰਦ ਸਾਹਿਬ ਦੀ ਅਮਾਨਤ ਨੇ, ਉਹਨਾਂ ਦੇ ਚਰਨਾਂ ਵਿੱਚ ਹੀ ਜਾ ਰਹੇ ਸਨ, ਉਹ ਕਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਹੈ ਸੱਚੇ ਪਾਤਸ਼ਾਹ ਪਾਤਸ਼ਾਹ। ਬੜੀਆਂ ਮਿੱਠੀਆਂ ਗੱਲਾਂ ਮਾਰੀਆਂ ਬਾਬਾ ਵਿਧੀ ਚੰਦ ਨੇ, ਇੱਕ ਵਾਰੀ ਤੇ ਉਹ ਮੰਨ ਲਓ ਵੀ ਉਹਨੂੰ ਕੀ ਲਿਆ, ਐਸੀਆਂ ਗੱਲਾਂ ਵਿੱਚ ਉਹ ਲਪਟਾ ਲਓ, ਉਹੋ ਜਿਹੀਆਂ ਗੱਲਾਂ ਕਰ ਦੇਵੇ ਜਿਹਨਾਂ ਨੂੰ ਸਮਝਣ ਵਾਸਤੇ ਸੋਹਦੇ ਸਾਂ ਦਰੋਗਾ ਬੜਾ ਆਪਣੇ ਮਨ ਉੱਤੇ ਵਜਨ ਪਾਵੇ ਵੀ ਕਿਹੜਾ ਕੀ ਚਾਹੁੰਦਾ। ਕਹਿਣ ਲੱਗਾ ਜੀ ਮੇਰਾ ਘਾਹ ਇਹ ਖੋਤਿਆ ਹੋਇਆ ਘਾਹ ਦੇ ਪਾਤਸ਼ਾਹ ਦੇ ਘੋੜਿਆਂ ਦੇ ਲੈਕ ਹੋ ਜਾਵੇ, ਮੇਰਾ ਤਾਂ ਜਨਮ ਸਫਲਾ ਹੋਊ। 1 ਰੁਪਈਆ ਕੀਮਤ ਦੇ ਦਿੱਤੀ ਸੋਹਦੇ ਸਾਂ ਦਰੋਗੇ ਨੇ, ਉਹਨੇ ਆਖਿਆ ਮੁਫ਼ਤ ਨਹੀਂ ਲੈਣਾ,
ਆਹ ਸਾਹਿਬ ਇੱਕ ਰੁਪਈਆ ਤੂੰ ਕੀਮਤ ਰੱਖੀਏ, ਮੈਂ ਤੈਨੂੰ ਇੱਕ ਰੁਪਈਆ ਦੇ ਵਾਸਤੇ ਵੀ ਤਿਆਰ ਹਾਂ, ਤਾਂ ਚੰਗਾ ਹੈ ਤੇ ਇਹ ਘਾਹ ਨੂੰ ਜਾ ਕੇ ਕਿਲੇ ਦੇ ਵਿੱਚ ਉਹਨਾਂ ਦਾ ਘੋੜਿਆਂ ਨੂੰ ਪਾ ਦੇ ਜਿਹੜੇ ਬਹੁਤ ਕੀਮਤੀ ਘੋੜੇ ਨੇ, ਜਿਹਨਾਂ ਉੱਤੇ ਈਦ ਵਾਲੇ ਦਿਨ ਬਾਦਸ਼ਾਹ ਸ਼ਾਹਜਹਾਂ ਨੇ ਸਵਾਰੀ ਕਰਨੀ। ਹੁਣ ਸੌਂਦੇ ਖਦਰ ਹੋ ਗਏ ਦੇ ਕਹਿਣ ਤੋਂ ਬਾਅਦ ਇਹਨੇ ਉਹ ਪੰਡ ਨੂੰ ਮਗਰੀ ਨੂੰ ਆਪਣੇ ਮੋਢੇ ਦੇ ਪਿੱਛੇ ਧਰਿਆ ਤੇ ਸੱਜੇ ਪਾਸਾ ਗੁਰੂ ਹਰਿਮੰਦਰ ਸਾਹਿਬ ਦੇ ਚਰਨਾਂ ਦਾ ਧਿਆਨ ਕਰਕੇ ਉਹਨਾਂ ਘੋੜਿਆਂ ਦੇ ਕੋਲੇ ਪਹੁੰਚ ਗਿਆ ਤਾਂ ਆਪ ਆ ਦਿੱਤੀ। ਗੱਲ ਤੇ ਇੱਥੇ ਖਤਮ ਹੋ ਜਾਂਦੀ, ਲੇਕਿਨ ਬਾਬਾ ਵਿਧੀ ਚੰਦ ਜਾਣਦਾ ਕਿ ਇਹਨਾਂ ਘੋੜਿਆਂ ਕੋਲ ਪਹੁੰਚਣ ਵਾਸਤੇ ਮੈਨੂੰ ਕੀ ਤਰਕੀਬ ਬਣਾਉਣੀ ਪੈਣੀ ਹੈ, ਕੀ ਵਿਉਧ ਬਣਾਉਣੀ ਪੈਣੀ। ਘੋੜਿਆਂ ਉੱਤੇ ਹੱਥ ਫੇਰ ਫੇਰ ਕੇ ਉਹਨਾਂ ਦੀ ਮਾਲਿਸ਼ ਕਰ ਲੈਂਦਾ, ਗੋਡਿਆਂ ਤੱਕ ਸਾਫ਼ ਕਰਦਾ, ਕਦੇ ਕੱਪੜਾ ਫੇਰਦਾ, ਪਿੱਛੇ ਜਿਹੜੀ ਲਿੱਡ ਪਈ ਸੀ ਉਹ ਹਟਾ ਦਿੱਤੀ। ਹੁਣ ਸੌਂਦੇ ਖਾਂ ਸੋਚਦਾ ਵੀ ਇਹ ਬੰਦਾ ਬੜਾ ਅਜੀਬ ਹੈ, ਅਸਲ ਵਿੱਚ ਇਹਨੇ ਘਾਹ ਵੇਚ ਦਿੱਤਾ, ਰੁਪਈਆ ਲੈ ਕੇ ਮੁੜ ਜਾਂਦਾ, ਕਹਿਣਾ ਚਾਹੀਦਾ ਸੀ। ਦੁਨੀਆਦਾਰੀ ਤੇ ਇਹੀ ਗੱਲ ਕਹਿੰਦੀ ਹੈ, ਜਦੋਂ ਮਤਲਬ ਨਿਕਲ ਗਿਆ ਲੋਕ ਆਪਣਾ ਸੁਭਾਅ ਬਦਲ ਲੈਂਦੇ ਨੇ, ਬੋਲ ਚਾਲ ਬਦਲ ਲੈਂਦੇ ਨੇ। ਜਦੋਂ ਕਿਸੇ ਨੇ ਕੁਝ ਲੈਣਾ ਹੁੰਦਾ ਉਹ ਬੜਾ ਮਿੱਠ ਪਿਆਰ ਨਾਲ ਸਾਡੇ ਨਾਲ ਵਰਤਦਾ, ਜਦੋਂ ਲੋੜ ਹੋਵੇਗੀ ਕੁਝ ਆਧਾਰ ਲੈਣਾ ਹੋਵੇਗਾ। ਤੁਹਾਡੀ ਜ਼ਿੰਦਗੀ ਵਿੱਚ ਵੀ ਇਹ ਕਸ ਆਏ ਹੋਣਗੇ, ਮੇਰੇ ਵਿੱਚ ਵੀ ਆਏ ਨੇ। ਬੰਦੇ ਦੀ ਸ਼ਬਦਾਵਲੀ ਜਿਹੜੀ ਹੁੰਦੀ ਹੈ, ਕਹਿੰਦਾ ਵੀ ਆਪਣੇ ਦੇ ਘਰ ਦੀ ਗੱਲ ਹੈ, ਜਦੋਂ ਆਖੋਗੇ ਗੱਲ ਹੋ ਜਾਏ, ਜਦੋਂ ਮਤਲਬ ਪੂਰਾ ਹੋ ਜਾਏ, ਤੁਸੀਂ ਆਪਣਾ ਆਧਾਰ ਦਿੱਤਾ ਹਰ ਰੁਪਈਆ ਉਹ ਤੋਂ ਮੰਗ ਲਓ ਵੀ ਸੱਜਣਾ ਹੁਣ ਮੈਨੂੰ ਲੋੜ ਹੈ, ਮੇਰੇ ਪੈਸੇ ਮੈਨੂੰ ਦੇ ਦੇ, ਤੇ ਉਹਦੀ ਜਿਹੜੀ ਸ਼ਬਦਾਵਲੀ ਹੈ ਬੜੀ ਹਰ ਵੀ ਅੱਖਰ ਵੀ ਹੋ ਜਾਏਗੀ ਤੇ ਆਖੇ ਕਿ ਮੈਂ ਭੱਜਿਆ ਜਾਂਦਾ, ਮੈਂ ਪਿੰਡ ਛੱਡਦਾ, ਸਮਾਨ ਕਦੇ ਚ ਪਾਇਆ ਦੇ ਰਿਹਾ ਦਾ, ਗੱਲ ਉਹ ਨਹੀਂ ਹੈ। ਲੇਕਿਨ ਮਨੁੱਖ ਦੀ ਆਪਣੀ ਸੋਚ ਹੈ ਤੇ ਵਿਚਾਰ ਕਰਕੇ ਜਦੋਂ ਇਹ ਸੌਂਦੇ ਖਾਂ ਦਰੋਗਾ ਵੇਖਦਾ ਆਪਣੀ ਅੱਖਾਂ ਦੇ ਨਾਲ ਕਿ ਬਾਬਾ ਵਿਧੀ ਚੰਦ ਘੋੜਿਆਂ ਦੀ ਬੜੀ ਸੇਵਾ ਕਰਦਾ, ਜਦੋਂ ਘੋੜਿਆਂ ਨੂੰ ਪਿਆਰ ਨਾਲ ਨਿਹਾਲ ਰਿਹਾ ਕਿ ਸੱਜੇ ਪਾਸੇ ਗੁਰੂ ਹਰਿਮੰਦਰ ਸਾਹਿਬ ਦੇ ਘੋੜੇ ਨੇ, ਜੋ ਗੱਲਾਂ ਬਾਬਾ ਵਿਧੀ ਚੰਦ ਆਪਣੀ ਜ਼ੁਬਾਨ ਵਿੱਚੋਂ ਧੀਮੀ ਆਵਾਜ਼ ਵਿੱਚ ਕਹਿੰਦਾ ਤਾਂ ਕਿ ਸੌਂਦੇ ਖਾਂ ਨੂੰ ਸੁਣੀ ਵੀ ਜਾਣ ਅਤੇ ਉਹਨੂੰ ਸ਼ੱਕ ਵੀ ਨਾ ਪਵੇ, ਉਹ ਗੱਲਾਂ ਮੇਰੇ ਦਾਦੀ ਸਾਥੀ ਆਪ ਦੀ ਸੇਵਾ ਵਿੱਚ ਕਿਉਂ ਕਹਿਣ ਲੱਗੇ ਨੇ।

ਜਦ ਘੋੜੇ ਵੇਖੇ ਵੀ ਦੰਦ ਤਾਂ ਦਿੱਤਾ ਸੀਸ ਝੁਕਾ ਜਦ ਘੋੜੇ ਵੇਖੇ ਵੀ ਦੰਦ ਤਾਂ ਦਿੱਤਾ ਸੀਸ ਝੁਕਾ ਜਦ ਘੋੜੇ ਵੇਖੇ ਬਿਲੀ ਚੰਦ ਤਾਂ ਦਿੱਤਾ ਸੀਸ ਝੁਕਾ ਜਦ ਘੋੜੇ

0: 有事了。
1: ਸੱਜੇ ਸਾਹਿਬ ਦੇ ਉਸ ਦੀ

صاحب دے اس اچ کیا سنا واہ کوڑے ستے صاحب دے اس اچ کیا

ਵੇਲਾ ਹੋ ਗਿਆ ਹੈ ਦਰਸ਼ਨਾਂ ਦੇ ਪਾ ਅੱਜ ਜੀਵਨ ਸਫਲਾ ਹੋ ਗਿਆ ਹੈ ਦਰਸ਼ਨਾਂ ਦੇ ਪਾ ਅੱਜ ਜੀਵਨ ਸਫਲਾ ਹੋ ਗਿਆ ਹੈ ਦਰਸ਼ਨਾਂ ਦੇ ਪਾ।

0: ਹੰਡਲੇ ਸਾਹਿਬ ਨੂੰ ਮੈਂ ਲੱਖ ਲੱਖ ਕਰਾ ਦੁਆ ਇਹ ਹੋਰ ਸੁਹੰਦਲੇ ਸਾਹਿਬ ਨੂੰ ਮੈਂ ਲੱਖ ਲੱਖ ਕਰਾ ਦੁਆ ਸਾਹਿਬ ਨੂੰ ਮੈਂ ਲੱਖ ਲੱਖ ਕਰਾ ਦੁਆ ਇਹ ਹੋਰ ਤੁਹਾਨੂੰ ਸਾਹਿਬ ਨੂੰ ਮੈਂ ਲੱਖ ਲੱਖ ਕਰਾ ਦੁਆ ਮੈਂ ਲੱਖ ਲੱਖ ਕਰਾ ਦੁਆ ਮੈਂ ਲੱਖ ਲੱਖ ਕਰਾ ਦੁਆ
1: ਇਹ ਗੱਲ ਵੇਖ ਕੇ ਬਾਬਾ ਬਿਧੀ ਚੰਦ ਜਦੋਂ ਘੋੜਿਆਂ ਦੀ ਸੇਵਾ ਕਰ ਰਿਹਾ ਤੇ ਉਹ ਦਰੋਗਾ ਜਿਹੜਾ ਸੋ ਦੇਖਣਾ ਪ੍ਰਭਾਵਿਤ ਹੋ ਗਿਆ ਉਹਨੇ ਆਖਿਆ ਬੰਦਾ ਬੜਾ ਅਜੀਬ ਹੈ ਇਹਨਾਂ ਘੋੜਿਆਂ ਨੂੰ ਸਤਿਕਾਰ ਦਿੰਦਾ ਇੰਨੀ ਮਾਲਸ਼ ਕਰਦਾ ਇੰਨੀ ਸੇਵਾ ਕਰਦਾ ਹੈ ਕਿ ਤੇ ਦੋ ਕੰਮ ਹੋ ਗਿਆ ਇੱਕ ਪੰਥ ਤੇ ਦੋ ਕਾਜ ਇਹਨੂੰ ਵੀ ਆਖ ਦਿੰਦੇ ਵੀ ਰੋਜ਼ ਘਾਹ ਲਿਆਇਆ ਕਰੇਗਾ ਨਾਲੇ ਘਾਹ ਚੰਗਾ ਲੈ ਕੇ ਆਉਂਦਾ ਤੇ ਨਾਲੇ ਘੋੜਿਆਂ ਦੀ ਮਾਲਸ਼ ਕਰਦਾ ਘੋੜੇ ਚੰਗੀ ਸਿਹਤ ਬਣ ਜਾਏਗੀ ਚਮਕ ਆ ਜਾਏਗੀ ਜਦੋਂ ਬਾਦਸ਼ਾਹ ਸ਼ਾਹਜਹਾਨ ਵੇਖੇਗਾ ਮੈਨੂੰ ਆਰਾਮ ਮਿਲ ਇਹ ਗੱਲ ਵੇਖ ਕੇ ਇਸੋਂ ਦੇਖਾਂ ਦਰੋਗੇ ਨੇ ਕਹਿ ਦਿੱਤਾ ਵੀ ਘਾਈਆ ਤੇਰਾ ਨਾਂ ਕੀ ਹੈ ਕਹਿਣ ਲੱਗਾ ਜੀ ਮੇਰਾ ਨਾਂ ਹੈ ਕਸੇਰਾ ਕਹਿਣ ਲੱਗਾ ਕਸੇਰਿਆ ਵੀ ਮੈਨੂੰ ਤੂੰ ਬੰਦਾ ਬੜਾ ਚੰਗਾ ਲੱਗਦਾ ਤੇਰਾ ਸੁਭਾਅ ਮੈਨੂੰ ਬੜਾ ਵਧੀਆ ਲੱਗਿਆ ਇਸ ਕਰਕੇ ਮੈਂ ਤੈਨੂੰ ਕਹਿੰਦਾ ਵੀ ਹਰ ਰੋਜ਼ ਘਾਹ ਲਿਆਇਆ ਕਰ ਤੈਨੂੰ ਹਰ ਰੋਜ਼ 1 ਰੁਪਈਆ ਮਿਲੇ ਤੇ ਤੂੰ ਆਪ ਘਾਹ ਚੰਗਾ ਲੈ ਕੇ ਆਉਣਾ ਤੇ ਤਾਂ ਕਿ ਬਾਦਸ਼ਾਹ ਦੇ ਘੋੜਿਆਂ ਦੀ ਚੰਗੀ ਸੇਵਾ ਹੋ ਸਕੇ ਰਾਜੇ ਰਹਿ ਕਹਿਣ ਲੱਗਾ ਦਰੋਗਾ ਸਭ ਫਿਕਰ ਨਾ ਕਰੋ ਜੇ ਬਾਦਸ਼ਾਹ ਦੇ ਘੋੜੇ ਮੇਰਾ ਤਾਂ ਸੋਚਿਆ ਹੋਇਆ ਹਰ ਰੋਜ਼ ਖਾਣ ਮੈਂ ਤੇ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਇੰਨੀਆਂ ਮਿੱਠੀਆਂ ਗੱਲਾਂ ਕੀਤੀਆਂ ਇੰਨੀਆਂ ਚੰਗੀਆਂ ਗੱਲਾਂ ਕੀਤੀਆਂ ਵੀ ਸੌਂਦੇ ਖਾਂ ਦਰੋਗੇ ਦਾ ਮਨ ਮੋਹ ਲਿਆ ਜਦੋਂ ਤੁਸੀਂ ਕਦੇ ਪੰਜਾਬ ਵਿੱਚ ਆਨੰਦ ਕਾਰਜ ਹੁੰਦੇ ਵੇਖੋਗੇ ਗਿਆਨੀ ਜਿਹੜੇ ਆਨੰਦ ਕਾਰਜ ਕਰਵਾਉਂਦੇ ਨੇ ਉਹ ਬੀਬੀ ਨੂੰ ਸਿੱਖਿਆ ਦੇਣ ਲੱਗਿਆ ਇੱਕ ਗੱਲ ਕਹਿੰਦੇ ਨੇ ਨਿਵੜ ਸੋ ਅੱਖਰ ਖਿਵਣ ਖਿਵਣ ਗੁਣ ਜੇ ਵਾ ਮਣੀਆਂ ਮੰਤ ਉਹ ਕਹਿੰਦੇ ਨੇ ਵੀ ਜੀਭ ਇੱਕ ਇਹੋ ਜਿਹੀ ਚੀਜ਼ ਹੈ ਇਹੋ ਜਿਹੀ ਮਣੀ ਹੈ ਜਿਹੜੀ ਵੱਡੇ ਤੋਂ ਵੱਡੇ ਬੰਦੇ ਨੂੰ ਕਾਬੂ ਕਰ ਸਕਦੀ ਹੈ ਜੇ ਤੁਸੀਂ ਕਿਸੇ ਨੂੰ ਮਿੱਠ ਪਿਆਰ ਨਾਲ ਬੋਲੋ ਜੇ ਬੰਦੇ ਕੋਲ ਚੀਜ਼ ਨਾ ਮਤਾ ਕਹਿੰਦਾ ਵੀ ਬੰਦਾ ਧਿਆਨ ਨਾਲ ਬੋਲੇ ਪਿਆਰ ਨਾਲ ਬੋਲੇ ਬੰਦਾ ਜਾਨ ਦੇਣ ਵਾਸਤੇ ਤਿਆਰ ਹੋ ਜਾਂਦਾ ਤੇ ਕਈ ਬੰਦਿਆਂ ਦੀ ਜ਼ਬਾਨ ਇੰਨੀ ਭੈੜੀ ਹੁੰਦੀ ਹੈ ਉਹ ਸੋਚ ਕੇ ਨਹੀਂ ਗੱਲ ਕਰਦੇ ਮੈਂ ਗੱਲ ਕਿਹੜੀ ਕਰਨਾ ਕਿੰਨੇ ਨੇ ਇੱਕ ਵਾਰੀ ਦੋ ਮੰਗ ਚ ਇੱਕ ਪਿੰਡ ਵਿੱਚ ਆ ਗਏ ਤੇ ਉਹਨਾਂ ਨੇ ਚਾਹ ਬਣਾਉਣ ਵਾਸਤੇ ਦੁੱਧ ਦੀ ਲੋੜ ਪਈ ਦੁੱਧ ਲੈਣ ਵਾਸਤੇ ਕਿਸੇ ਮਾਈ ਦੇ ਘਰ ਵਿੱਚ ਦਰਵਾਜ਼ਾ ਖੜਕਾਇਆ ਤੇ ਆਵਾਜ਼ ਦਿੱਤੀ ਮਾਂ ਕੋਈ ਅੱਧ ਪਾ ਦੁੱਧ ਦੇ ਦੇ ਤਾਂ ਕਿ ਅਸੀਂ ਚਾਹ ਬਣਾ ਕੇ ਮੈਂ ਪੀ ਸਕਾਂ ਕੋਈ ਪਹਿਲਾਂ ਸੱਜਣ ਗਿਆ ਮਾਈ ਨੇ ਆਖਿਆ ਭਾਈ ਮੈਂ ਹੁਣੀ ਪਾ ਦਿੰਦੀ ਹਾਂ ਤੈਨੂੰ ਗਲਾਸ ਦੁੱਧ ਦਾ ਇਹ ਗੱਲ ਜਦੋਂ ਸੁਣੀ ਉਹ ਬੰਦਾ ਕਹਿਣ ਲੱਗਾ ਬੇਬੇ ਕਿਸੇ ਚੰਗੇ ਖਾਨਦਾਨ ਦੀ ਲੱਗਦੀ ਹੈ ਉੱਚੇ ਘਰਾਣੇ ਦੀ ਲੱਗਦੀ ਹੈ ਮਾਈ ਕਹਿੰਦੀ ਬੇ ਭਾਈ ਜੇ ਤੈਨੂੰ ਦੁੱਧ ਚਾਹੀਦੇ ਤੇ ਮੈਂ ਗਲਾਸ ਭਰ ਕੇ ਪਾ ਦੇਣਾ ਤੇ ਜੇ ਪ੍ਰਸ਼ਾਦੇ ਚਾਹੀਦੇ ਨੇ ਤੈਨੂੰ ਮੈਂ ਇਹ ਵੀ ਲਾ ਕੇ ਦੇ ਦਿੰਦੀ ਕਿਉਂਕਿ ਬੜੇ ਮਿੱਠ ਪਿਆਰ ਨਾਲ ਸ਼ਬਦਾਵਲੀ ਵਰਤੀ ਉਹ ਆਖਿਆ ਮਾਂ ਕਿਸੇ ਚੰਗੇ ਖਾਨਦਾਨ ਦੀ ਇਹ ਉੱਚੇ ਘਰਾਣੇ ਨਾਲ ਸੰਬੰਧ ਰੱਖਦੀ ਹੈ ਉਹ ਬੰਦੇ ਨੇ ਜ਼ਬਾਨ ਵਿੱਚੋਂ ਇੰਨੀ ਗੱਲ ਆਖੀ ਤੇ ਗਲਾਸ ਦੁੱਧ ਦੇ ਨਾਲ ਉਹ ਨਾਲ ਪ੍ਰਸ਼ਾਦੇ ਵੀ ਲੈ ਗਿਆ ਰਾਤ ਕੱਟਣ ਵਾਸਤੇ ਭਰਪੂਰ ਹੋ ਗਿਆ ਆਨੰਦ ਹੋ ਗਿਆ ਉਸ ਤੋਂ ਬਾਅਦ ਕੋਈ ਦੂਜਾ ਸੱਜਣ ਆਇਆ ਉਹਨੇ ਵੀ ਉਸੇ ਮਾਈ ਦਾ ਦਰਵਾਜ਼ਾ ਖੜਕਾ ਦਿੱਤਾ ਹੁਣ ਆਮ ਘਰਾਂ ਵਿੱਚ ਪੁਰਾਣੇ ਆਪਾਂ ਵੇਖਿਆ ਛੋਟੇ ਛੋਟੇ ਘਰ ਹੁੰਦੇ ਸਨ ਛੋਟੇ ਛੋਟੇ ਦਰਵਾਜ਼ੇ ਹੁੰਦੇ ਸਨ ਮੱਝ ਬੰਨੀ ਹੋਈ ਹੈ ਤਕੜੀ ਮੱਝ ਮਾਂ ਸੇਵਾ ਕਰਦੀ ਹੈ ਗੁਤਾਵਾ ਚੰਗਾ ਪਾਉਂਦੀ ਹੈ ਸੇਵਾ ਸੰਭਾਲ ਚੰਗੀ ਹੁੰਦੀ ਹੈ ਕਹਿਣ ਲੱਗਾ ਬੇਬੇ ਕੋਈ ਪਾਈਆ ਅੱਜ ਪਾ ਦੁੱਧ ਦੇ ਦੇ ਮੈਂ ਚਾਹ ਬਣਾ ਕੇ ਪੀਣੀ ਹੈ ਮਾਂ ਨੇ ਸੋਚਿਆ ਤੇ ਸਹੀ ਵੀ ਚਲੋ ਪਹਿਲਾਂ ਇੱਕ ਲੈ ਗਿਆ ਕਹਿਣ ਲੱਗੀ ਵੀ ਭਾਈ ਇੱਕ ਪਹਿਲਾਂ ਲੈ ਗਿਆ ਚੱਲ ਤੂੰ ਵੀ ਲੈ ਜਾ ਪਾਈਆ ਦੁੱਧ ਕੀ ਘਾਟਾ ਪਈਆ ਤੇ ਇੰਨਾ ਚੱਲੂ ਕਿ ਮਾਈ ਬਾਲਟੀ ਵਿੱਚੋਂ ਗਲਾਸ ਦੁੱਧ ਦਾ ਭਰਦੀ ਕਹਿਣ ਲੱਗਾ ਮਾਂ ਦੁੱਧ ਤਾਂ ਮੈਂ ਤੇਰੇ ਤੋਂ ਫੇਰ ਆਪਣੇ ਭਾਂਡੇ 'ਚ ਪਵਾਵਾਂਗਾ ਮੈਨੂੰ ਤੇ ਫਿਕਰ ਖੜਾ ਹੋ ਗਿਆ ਕਹਿਣ ਲੱਗੀ ਭਾਈ ਤੈਨੂੰ ਕਾਹਦਾ ਫਿਕਰ ਹੋ ਗਿਆ ਕਹਿਣ ਲੱਗਾ ਮਾਈ ਤੁਹਾਡਾ ਗੇਟ ਜਿਹੜਾ ਦਰਵਾਜ਼ਾ ਛੋਟਾ ਤੇ ਮੈਂ ਤੁਹਾਡੀ ਜ਼ਿਆਦਾ ਤਕੜੀ ਹੈ ਜੇ ਮਰ ਗਈ ਤੈਨੂੰ ਕਿੱਥੋਂ ਦੀ ਕੱਢੋਗੇ ਆਪਣੀ ਦੁਆਰ ਵਿੱਚੋਂ ਇਹੋ ਜਿਹੀ ਗੱਲ ਕਹਿ ਦਿੱਤੀ ਉਹ ਕਹਿਣ ਲੱਗੀ ਜਾ ਪਰੇ ਮੈਂ ਨਹੀਂ ਤੈਨੂੰ ਇਹ ਦੁੱਧ ਦਾ ਗਲਾਸ ਦੇ ਰਿਹਾ ਤੈਨੂੰ ਤੇ ਬੋਲਣ ਦੀ ਤਮੀਜ਼ ਨਹੀਂ ਵੀ ਬੋਲੀ ਦਾ ਕਿਵੇਂ

ਸਾਥੀਆਂ ਨਿਰਾਲ ਮੇਰੇ ਆਖਿਆ ਕਸੇਰੇ ਤਾਈ ਸਾਥੀਆਂ ਨਿਰਾਲ ਮੇਰੇ ਆਖਿਆ ਕਸੇਰੇ ਤਾਈ ਸਾਥੀਆਂ ਨਿਰਾਲ ਮੇਰੇ ਆਖਿਆ ਕਸੇਰੇ ਤਾਈ ਸਾਥੀਆਂ ਨਿਰਾਲ ਮੇਰੇ ਆਖਿਆ ਕਸੇਰੇ ਤਾਈ ਹੋਏ ਬਈ ਮੁਬਾਰਕ ਇਨਾਮ ਚੰਗਾ ਪਾਇਆ ਹੈ ਹੋਏ ਬਈ

0: ਸਾਡੇ ਨਾਲ ਦੱਸ ਪਾਈ ਦੋਸਤ
1: ਖੇਡੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3876.

ਉਹ ਭੁੱਲ ਸੋਨੇ ਹਾਲ ਤੇ ਵੀ ਮਾਰ ਕੇ ਜਕਰ ਨਿੱਤਰੇ ਮੈਦਾਨ ਵਿੱਚ ਰੜੇ ਖਾਲਸਾ ਰੜੇ ਖਾਲਸਾ ਰੜੇ ਖਾਲਸਾ ਉਹ ਸਵਾ ਲੱਖ

ਖਾਲਸੇ ਦਾ ਕੰਮ ਨਹੀਂ ਮੈਦਾਨ ਵਿੱਚੋਂ ਹਾਰਨਾ, ਮੈਦਾਨ ਵਿੱਚੋਂ ਹਾਰਨਾ। ਖਿੱਦਿਆਂ ਬੂਟਿਆਂ ਨੂੰ ਖੂਨ ਪਾਇਓ ਸਾਰਨਾ, ਖਾਲਸੇ ਦਾ ਕੰਮ ਨਹੀਂ ਮੈਦਾਨ ਵਿੱਚੋਂ ਹਾਰਨਾ, ਮੈਦਾਨ ਵਿੱਚੋਂ ਹਾਰਨਾ। ਫੇਰਾਂ ਦੀ ਇਹ ਕੌਮ ਬਾਜਾਂ ਵਾਲੇ ਨੇ ਸਜਾਈ, ਫੇਰਾਂ ਦੀ ਇਹ ਕੌਮ ਬਾਜਾਂ ਵਾਲੇ ਨੇ ਸਜਾਈ। ਵੈਰੀ ਮੂਹਰੇ ਹੈ ਕਿਸਾਨ, ਖੜੇ ਖਾਲਸਾ, ਖੜੇ ਖਾਲਸਾ, ਖੜੇ ਖਾਲਸਾ।

ਕਹਿੰਦਾ ਗੁਣਾਚਾਰੀਆ ਏ ਖਾਲਸਾ ਮਹਾਨ ਹੈ, ਜਗ ਤੇ ਨਿਰਾਲੀ ਜਸਵੀਰ ਯੋ ਦਿਸ਼ਾਨ, ਜਸਵੀਰ ਯੋ ਦਿਸ਼ਾਨ ਹੈ। ਕਰੇ ਮਜ਼ਲੂਮਾਂ ਦੀ ਏ ਰੱਖਿਆ ਹਮੇਸ਼ਾ, ਕਰੇ ਮਜ਼ਲੂਮਾਂ ਦੀ ਏ ਰੱਖਿਆ ਹਮੇਸ਼ਾ, ਜਬਰ ਜ਼ੁਲਮ ਅੱਗੇ ਖੜੇ ਖਾਲਸਾ, ਖੜੇ ਖਾਲਸਾ, ਖੜੇ ਖਾਲਸਾ। ਸਵਾ ਲੱਖ ਨਾ

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: राम हर जन कै होम बल जाई केता का कर चवर सलामा चरण धूड मुख लाई परम सत्कार जोग सतगुरां दी साची नवाजी गुरु प्यारी गुरु सवारी सतगुरां दा खास रूप गुरु खालसा साहिब संगत जी आओ सब तो पहला सतगुरु दी बख्शिश दोहराओ प्यार नाल फतेह बुलाओ कोई रचना वांझी ना रवे एक बारी सारे आखो जी वाहेगुरु जी का
1: खालसा
0: वाहेगुरु जी की फतेह। सच्चे पातशाह ने महान बख्शिश महान रहमत कीती है जो सतगुरु दे पावन पित्र चरणा विच बैठण दा सुभाग समा सानू सारिया नू प्राप्त होया। श्रीमान संत बाबा ईश्वर सिंह जी महाराज राड़ा साहिब वाले जिन्हां महापुरखां दा नाम लैण नाल ही अज मन शांत हो जांदा उन्हां दा आगमन पुरब आगमन दिहाड़ा बड़े प्यार नाल संगतां इस पावन स्थान ते मना रहियां ने जिथे के उन्हां दे आखरी दर्शन आखरी दीवान दा आनंद माणिया सी। भागां वाले ने उह तुहाडे बैठे ने जिन्हां ने उन्हां महापुरखां दे दर्शन कीते ने उन्हां दे बचन सुने ने सतगुर दी मेहर नाल उन्हां दे लाए बूटे अज वी हरे भरे। कोई होएगा ऐसा कर्मां दा मारिया माड़ा कर्म कोई अगे आ गया होवे जेड़ा लाहा ना लै चुकिया होवे इत्थे उस समय विच जदों महापुरश इत्थे आए ने बड़ी बड़ी दूरों पहुंच के संगतां महापुरशां तों लाहा लैंदियां रहियां ने। तो संत बाबा ईश्वर सिंह जी महापुरख उह साधु सन जिन्हां नूं आपां युग पुरश कह सकने आ युग पलटाउण दी शक्ति सी जिन्हां युग पुरश ओह हुंदा है जिहड़ा इक वारी सारिआं दे मन पलटा के रखदे। संत बाबा ईश्वर सिंह जी जदों राड़ा साहिब आए ने जां जदों उहनां ने उत्थे गुरमत दा प्रचार शुरू कीता है ना गुरु को कई उस वेले विच प्रेमी अज वी मिलदे ने जिहड़े आंदे ने लुधियाणे दा नक्शा उस वेले सतयुग दा बन गया। सारे इलाके विच उहनां महापुरशां ने नाम दा चिट्टा दिता संत लफज है ना जिहड़ा इह तिन अखरां तों बणदा आपां सत्ता पाने आ उत्ते इक सिप्पी पाती फिर अगे सत्ता लाता ते संत बन गया। ਜਿਹੜੀ ਉੱਤੇ ਟਿੱਪੀ ਪਾਈ ਏ ਉਹਦੇ ਵਿੱਚੋਂ ਨੰਨਾ ਬੋਲਦਾ ਸੰਤੋ ਏ ਸੱਤਾ ਸਿਮਰਨ ਤੇ ਉੱਤੇ ਜਿਹੜੀ ਟਿੱਪੀ ਪਾਈ ਉਹ ਨੰਨਾ ਨਿਮਰਤਾ ਤੇ ਸੱਤਾ ਤਿਆਗ ਇਹਦੇ ਵਿੱਚ ਸਿਮਰਨ ਵੀ ਹੋਵੇ ਨਿਮਰਤਾ ਵੀ ਹੋਵੇ ਤੇ ਤਿਆਗ ਵੀ ਹੋਵੇ ਉਹ ਸੰਤ ਅਖ ਸਤਨਾ
1: ਵਾਹਿਗੁਰੂ
0: ਉਹ ਸੰਤ ਜਿਹਦੇ ਵਿੱਚ ਨਿਮਰਤਾ ਵੀ ਹੋਵੇ ਸਿਮਰਨ ਵੀ ਹੋਵੇ ਤੇ ਤਿਆਗ ਵੀ ਹੋਵੇ। ਸੋ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਦੇ ਵਿੱਚ ਇਹ ਸਾਰਾ ਕੁਝ ਮਿਲਦਾ ਸੀ ਜਿੱਥੇ ਸਿਮਰਨ ਸੀ ਜਿੱਥੇ ਅੱਤ ਦਰਜੇ ਦੀ ਨਿਮਰਤਾ ਸੀ ਉੱਥੇ ਨਾਲ ਨਾਲ ਤਿਆਗ ਵੀ ਸੀ ਉਹਨਾਂ ਚ। ਸੋ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਜਾਂ ਉਹਨਾਂ ਦੇ ਦਰਸ਼ਨ ਦੀਦਾਰ ਕੀਤੇ ਜਾਂ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੇ ਚਰਨਾਂ 'ਚ ਰਹਿ ਕੇ ਸਮਾਂ ਬਿਤਾਇਆ ਉਹ ਭੁੱਲ ਨਹੀਂ ਸਕਦੇ। ਹੁਣ ਵੇਖੋ ਗੁਰਮੁਖੋ ਕਈ ਲੋਕ ਉਹ ਹੁੰਦੇ ਨੇ ਜਿਹੜੇ ਜੰਮੇ ਹੀ ਨਿੰਦਿਆ ਕਰਨ ਵਾਸਤੇ ਏਦਾਂ ਦੇ ਵੀ ਆ। ਸਾਡੇ ਮਹਾਂਪੁਰਸ਼ਾਂ ਦੇ ਹੁੰਦੇ ਸੀ ਜਦੋਂ ਸੰਤ ਆਉਂਦਾ ਨਾ ਕੋਈ ਦੁਨੀਆਂ 'ਚ ਤੇ ਨਿੰਦਕ ਬੂਹੇ ਚ ਖਲੋਤਾ ਹੁੰਦਾ ਉਹ ਆਂਦਾ ਤੂੰ ਚੱਲ ਤੇਰੇ ਨਾਲ ਹੀ ਆ ਸਤਨਾਮ ਤੂੰ ਚੱਲਣਾ ਤੇਰੇ ਨਾਲ ਹੀ ਆ। ਤੇ ਕਈ ਏਦਾਂ ਦੇ ਆ ਉਹ ਨਾਲ ਨਾਲ ਚੱਲਦੇ ਆਏ ਆ, ਪਰ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਨੇ ਅੱਧੀ ਸਦੀ ਕੀਰਤਨ ਕੀਤਾ, 50 ਸਾਲ, ਤੇ 50 ਸਾਲਾਂ ਵਿੱਚ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਹੈ। ਕਹਿਣ ਨੂੰ ਕੋਈ ਜੋ ਮਰਜ਼ੀ ਕਹੀ ਜਾਵੇ, ਤੁਸੀਂ ਉਹਨਾਂ ਦੇ ਬਰਾਬਰ ਕਿਸੇ ਨੂੰ ਖੜਾ ਨਹੀਂ ਸਕਦੇ। ਕਿਹਾ ਵੀ ਪ੍ਰਚਾਰਕ ਹੈ ਜੀ, ਇਹਨੇ ਵੀ ਇੰਨਾ ਪ੍ਰਚਾਰ ਕੀਤਾ ਤੇ ਇਹਨੇ ਵੀ 9 ਲੱਖ ਨੂੰ ਅੰਮ੍ਰਿਤ ਛਕਾ ਦਿੱਤਾ। ਫਿਰ ਵੇਖੋ ਗੁਰਮੁਖੋ, ਅੱਜ ਕੀਰਤਨ ਕਰਕੇ ਕਰੋੜਾਂ ਅਰਬਾਂ ਰੁਪਇਆ ਆਪਣੇ ਅਕਾਊਂਟਾਂ ਵਿੱਚ ਜਮ੍ਹਾਂ ਕਰਾਉਣ ਵਾਲਿਆਂ ਦੀ ਕਮੀ ਨਹੀਂ, ਪਰ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਨੇ ਸਾਰੀ ਜ਼ਿੰਦਗੀ ਕਿਸੇ ਤੋਂ ਕੁਛ ਮੰਗਿਆ ਨਹੀਂ, ਤੇ ਜੋ ਆਪ ਜੀ ਨੇ ਕੀਰਤਨ ਭੇਟਾਵਾਂ ਸੰਗਤਾਂ ਨੇ ਦਿੱਤੀਆਂ, ਉਹਨਾਂ ਦੇ ਸਿਰ ਉਹ ਸਾਰੀ ਮਾਇਆ ਜਿਹੜੀ ਆ ਇਮਾਰਤਾਂ ਤੇ ਲੰਗਰਾਂ ਤੇ ਬਿਰਧ ਆਸ਼ਰਮ ਤੇ ਸਕੂਲਾਂ ਉੱਤੇ ਖਰਚ ਕੀਤੀ ਹੈ। ਤੇ ਅੱਜ ਕਦੇ ਆਪ ਜੀ ਉੱਥੇ ਜਾ ਕੇ ਦੇਖਣਾ, ਰਾੜਾ ਸਾਹਿਬ ਦੇ ਨੇੜੇ ਨੇੜੇ 15-20 ਕਿਲੋਮੀਟਰ ਤੱਕ ਜਿੰਨੇ ਨੇੜੇ ਨੇੜੇ ਪਿੰਡ ਨੇ ਉੱਥੇ ਕੋਈ ਮੰਗਤਾ ਨਹੀਂ ਦਿਸਦਾ, ਸਾਰੇ ਆ ਕੇ ਰਾੜਾ ਸਾਹਿਬ ਲੰਗਰ ਛਕਦੇ ਨੇ। ਆਪੋ ਸਪਨਾ ਹਰ ਸਮੇਂ ਗੁਰੂ ਕਾ ਲੰਗਰ ਉੱਥੇ ਅਤੁੱਟ ਵਰਤਦਾ ਹੈ, ਜਿੱਥੇ ਗੁਰੂ ਕਾ ਲੰਗਰ ਵਰਤਦਾ ਹੈ, ਭੋਜਨ ਵਰਤਦਾ ਹੈ, ਉੱਥੇ ਨਾਲ ਨਾਲ ਭਜਨ ਦਾ ਵੀ ਲੰਗਰ ਲੱਗਿਆ ਹੋਇਆ, ਸਿਮਰਨ ਦਾ ਵੀ ਲੰਗਰ ਲੱਗਿਆ ਹੋਇਆ। ਗੁਰੂ ਘਰ ਚ ਦੋਵੇਂ ਚੀਜ਼ਾਂ ਹੀ ਨੇ, ਸਤਿਗੁਰੂ ਨਾਨਕ ਦੇ ਘਰ ਵਿੱਚ ਭੋਜਨ ਵੀ, ਭਜਨ ਵੀ, ਸੇਵਾ ਵੀ, ਸਿਮਰਨ ਵੀ, ਤੇ ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਅਨੇਕਾਂ ਹੀ ਗੁਰਮੁਖ, ਅਨੇਕਾਂ ਹੀ ਸਾਧੂ ਇਹੋ ਜਿਹੇ ਹੋਏ ਨੇ ਜਿਹੜੇ ਬੜੇ ਉੱਚ ਕੋਟੀ ਦੇ ਵਿਦਵਾਨ ਵੀ ਨਾਲ ਨਾਲ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਏ। ਮਹਾਂਪੁਰਸ਼ਾਂ ਦੇ ਸੰਗੀ ਮੈਂ ਕਈ ਘਰਾਂ ਚ ਬੈਠੇ ਵੀ ਵੇਖੇ ਨੇ ਗੁਰਮੁਖੋ, ਕਈ ਪਿਓ ਨੇ ਜਿਹੜੇ ਚਲੋ ਕੋਈ ਅਸਥਾਨ ਚਲਾ ਰਹੇ ਨੇ ਕੋਈ, ਪਰ ਕਈ ਉਹਨਾਂ ਦੀ ਸੰਗਤ ਕਰਨ ਵਾਲੇ ਘਰਾਂ ਵਿੱਚ ਬੈਠੇ ਨੇ ਜਿਹੜੇ 8-8 ਘੰਟੇ ਚੌਂਕੜਾ ਮਾਰ ਕੇ ਬੈਠੇ। ਜੇ ਉਹਨਾਂ ਨੂੰ ਪੁੱਛੋ ਨਾ ਕਿ ਉਹ ਆਖਣਗੇ ਜੀ ਸਾਨੂੰ ਮਹਾਂਪੁਰਖਾਂ ਨੇ ਜੁਗਤ ਦੱਸੀ ਸੀ, ਉਹ ਇਹੋ ਜਿਹਾ ਰੰਗ ਚੜਾ ਗਏ ਨੇ ਜਿਹੜਾ ਅੱਜ ਤੱਕ ਚੱਲ ਰਿਹਾ, ਉਵੇਂ ਜਿਵੇਂ ਸਿਮਰਨ ਚੱਲ ਰਿਹਾ। ਕਈਆਂ ਘਰਾਂ ਵਿੱਚ ਚਰਨ ਪਾ ਗਏ ਨੇ, ਅੱਜ ਉਹਨਾਂ ਦੇ ਬੱਚੇ ਭਾਵੇਂ ਇੱਥੋਂ ਦੇ ਬੋਰਨ ਨੇ, ਇੱਥੇ ਉਹ ਪੜ੍ਹ ਰਹੇ ਨੇ ਇੱਥੇ, ਪਰ ਉਹਨਾਂ ਉੱਤੇ ਇੱਥੋਂ ਦੇ ਕਲਚਰ ਦਾ ਅਸਰ ਨਹੀਂ ਹੋਇਆ। ਕਿਉਂ ਆਉਂਦੇ ਨੇ ਮਹਾਂਪੁਰਸ਼ 30 ਸਾਲ ਪਹਿਲਾਂ ਸਾਡੇ ਘਰ ਆ ਕੇ ਗਏ, ਅਜੇ ਤੱਕ ਉਹਨਾਂ 'ਤੇ ਰੰਗਤ ਚੜ੍ਹੀ ਹੋਈ ਹੈ ਅਤੇ ਇਹ ਚੜ੍ਹੀ ਵੀ ਰਹਿਣੀ ਹੈ ਹਮੇਸ਼ਾ। ਮੈਂ ਬੜੀ ਵਾਰੀ ਬੇਨਤੀ ਕੀਤੀ ਹੈ, ਜਿੱਥੇ ਕੋਈ ਸ਼ਰਾਬੀ ਲੰਘ ਜਾਏ ਤਾਂ ਸ਼ਰਾਬ ਦੀ ਬਦਬੂ ਖਿਲਾਰ ਜਾਂਦਾ, ਕੋਈ ਤੰਬਾਕੂ ਪੀਣ ਵਾਲਾ, ਖਾਣ ਵਾਲਾ, ਕੋਈ ਸਿਗਰਟ ਵਗੈਰਾ ਪੀਣ ਵਾਲਾ ਲੰਘ ਜਾਏ ਤੇ ਕਿੰਨੀ ਬਦਬੂ ਖਿਲਾਰ ਜਾਂਦਾ। ਉਹ ਸਾਧੂ ਹੀ ਕਾਹਦਾ ਹੋਇਆ ਜਿੱਥੇ ਲੰਘੇ ਤੇ ਉੱਥੋਂ ਨਾਮ ਦੀਆਂ ਮਹਿਕਾਂ ਨਾ ਆਉਣ, ਉਹ ਸਾਧੂ ਕਾਹਦਾ ਹੋਇਆ। ਪਰ ਗੁਰਮੁਖ ਹੋਵੇ ਕੋਈ ਸਾਧੂ, 9 ਦੁਆਰੇ ਸਾਧ ਸਾਧ ਕਹਾਇਆ, ਫਿਰ ਉਹ ਪੱਲਾ ਨਹੀਂ, ਉਹ ਲੱਖਾਂ ਨੂੰ ਤਾਰਨ ਵਾਲਾ ਬਣ ਜਾਂਦਾ। ਭਾਈ ਸਾਹਿਬ ਗੁਰਦਾਸ ਜੀ ਦਾ ਇੱਕ ਬਚਨ ਹੈ, ਉਹ ਆਉਂਦੇ ਨੇ ਤੀਰਥ ਯਾਤਰਾ ਸਮੇਂ ਏਕ ਸੈ ਨਾ ਆਵਤ ਸਭ, ਕਾਹੂ ਸਾਧੂ ਪਾਛੈ ਪਾਪ ਸਭਨ ਕੇ ਜਾਤ ਹੈ। ਧਿਆਨ ਦੇਣਾ, ਤੀਰਥ ਯਾਤਰਾ ਤੇ ਇੱਕੋ ਜਿਹੇ ਨਹੀਂ ਆਉਂਦੇ ਸਾਰੇ। ਤੀਰਥ ਯਾਤਰਾ ਕਰਨ ਵਾਲੇ ਯਾਤਰੀ ਹੈ ਜਿਹੜੇ, ਉਹ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਆਉਂਦੇ ਨੇ ਲੱਖਾਂ ਕਰੋੜਾਂ ਲੋਕ ਯਾਤਰਾ ਕਰਨ ਤੀਰਥ ਤੇ ਆਉਂਦੇ ਨੇ, ਪਰ ਜੇ ਲੱਖਾਂ ਦੇ ਵਿੱਚ ਕੋਈ ਇੱਕ ਵੀ ਸਾਧੂ ਆ ਜਾਵੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਸਾਰਿਆਂ ਦੇ ਪਾਪ ਧੋ ਦਿੰਦਾ। ਕੋਈ ਸਤਨਾ
1: ਵਾਹਿਗੁਰੂ,
0: ਪਾਪ ਸਭਨ ਕੇ ਜਾਤ ਹੈ, ਸਾਰਿਆਂ ਦੇ ਪਾਪ ਖਤਮ ਹੋ ਜਾਂਦੇ ਨੇ ਜੇ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਵੀ ਸਾਧੂ ਆ ਜਾਏ। ਹੁਣ ਵੇਖੋ, ਸ਼ਰਾਬਾਂ ਪੀਣ ਵਾਲਿਆਂ ਨੇ ਵੀ ਜਾਣਾ, ਭਿਕਾਰੀਆਂ ਨੇ ਵੀ ਜਾਣਾ, ਹਰ ਤਰ੍ਹਾਂ ਦੇ ਲੋਕ ਯਾਤਰਾ ਤੇ ਜਾਂਦੇ ਆ, ਪਰ ਉਹ ਕਿਤੇ ਯਾਤਰਾ ਤੇ ਗਿਆ ਕੋਈ ਇੱਕ ਵੀ ਸਾਧੂ ਰੰਗਿਆ ਹੋਇਆ ਆ ਜਾਵੇ ਤੇ ਸਾਰਿਆਂ ਦੇ ਪਾਪ ਧੁੱਪ ਜਾਂਦੇ ਆ, ਸਾਰਿਆਂ ਦਾ ਭਲਾ ਹੋ ਜਾਂਦਾ।

ਜਿਹੜੀ ਰਾਜੇ ਦੀ ਸੈਨਾ ਹੁੰਦੀ ਉਹਦੇ ਵਿੱਚ ਸਾਰੇ ਸੂਰਮੇ ਥੋੜਾ ਹੁੰਦੇ ਨੇ, ਹੁੰਦੇ ਤੇ ਦੋ ਚਾਰ ਨੇ ਨਾ ਅਗਵਾਈ ਕਰਨ ਵਾਲੇ। ਸੂਰਮਾ ਤਕੜਾ ਤਕੜੇ ਦਿਲ ਵਾਲਾ ਇੱਕ ਅੱਧਾ ਹੀ ਹੁੰਦਾ ਵਿੱਚ, ਜਿਹੜਾ ਹੱਲਾ ਸ਼ੇਰੀ ਦਿੰਦਾ ਹੈ ਤੇ ਜਿੱਤ ਹੋ ਜਾਂਦੀ ਹੈ। ਜਦੋਂ ਜਿੱਤ ਹੁੰਦੀ ਹੈ ਤੇ ਸਾਰੀ ਫੌਜ ਦੀ ਹੁੰਦੀ ਹੈ, ਜਿੱਤ ਜਦੋਂ ਹੁੰਦੀ ਹੈ ਨਾ ਉਹ ਸਾਰੀ ਫੌਜ ਦੀ ਹੁੰਦੀ ਹੈ। ਜਿਵੇਂ ਤੁਸੀਂ ਕਹਿੰਦੇ ਹੋ ਖੇਡਾਂ ਕਰਾਉਂਦੇ ਹੋ, ਕਿਸੇ ਟੀਮ ਦੇ ਵਿੱਚ ਇੱਕ ਨੌਜਵਾਨ ਤਕੜਾ ਹੋਵੇ ਨਾ ਕਬੱਡੀ ਵਾਲੀ, ਮੈਨੂੰ ਇੱਥੇ ਸਾਡੇ ਉੱਥੇ ਕਈ ਵਾਰੀ ਖੇਡਾਂ ਹੁੰਦੀਆਂ ਨੇ ਤੇ ਸੱਦ ਲੈਂਦੇ ਆ ਵੀ ਇਨਾਮ ਦੇਣੇ ਆ ਜੀ, ਜਾਂ ਕਈ ਵਾਰੀ ਤੇ ਮੈਂ ਵੇਖਿਆ ਜੇ ਕਬੱਡੀ ਦੀ ਟੀਮ ਵਿੱਚ ਇੱਕ ਨੌਜਵਾਨ ਤਕੜਾ ਹੋਵੇ ਤੇ ਉੱਥੇ ਆਖਣਾ ਆ ਫਲਾਣਾ ਸਿੰਘ ਕਰਕੇ ਇੱਥੋਂ ਦੀ ਟੀਮ ਨੰਬਰ ਲੈ ਗਈ, ਇਹ ਜਿੱਤ ਗਏ, ਇੱਕ ਕਰਕੇ ਸਾਰੀ ਟੀਮ ਦਾ ਸਤਿਕਾਰ ਇੱਕ ਕਰਕੇ। ਕਹਿੰਦੇ ਨੇ ਰਾਜੇ ਦੀ ਸੈਨਾ ਵਿੱਚ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਪਰ ਜੇ ਇੱਕ ਵੀ ਕੋਈ ਸੂਰਮਾ ਹੋਵੇ ਤੇ ਉਹਦੇ ਕਰਕੇ ਪਤਾ ਹੀ ਨਹੀਂ ਕਿੰਨੇ ਕੁ ਖਾਂਦੇ ਨੇ, ਕਿੰਨਿਆਂ ਕੁ ਨੂੰ ਕਿੰਨੇ ਕੁ ਰੱਖਦੇ ਨੇ। ਤੇ ਭਾਈ ਸਾਹਿਬ ਤੀਜਾ ਪ੍ਰਮਾਣ ਦਿੰਦੇ ਨੇ, ਆਉਂਦੇ ਨੇ ਜੈਸੇ ਤੋਂ ਸਮੁੰਦਰ ਜਲ ਬਿਮੰਦ ਬੋਹਿਤ ਵਸੈ, ਏਕ ਏਕ ਪਾਛੈ ਨੇਕ ਪਾਰ ਪਹੁੰਚਾਤ। ਸਮੁੰਦਰ ਦੇ ਵਿੱਚ ਅਨੇਕਾਂ ਜਹਾਜ਼ ਹੁੰਦੇ ਸੀ ਪਹਿਲੇ ਸਮਿਆਂ ਦੀਆਂ ਗੱਲਾਂ ਨੇ, ਹੁਣ ਤੇ ਸਾਰਾ ਤੁਹਾਡਾ ਕੰਪਿਊਟਰ ਸਿਸਟਮ ਹੈ, ਉੱਪਰ ਜਹਾਜ਼ ਚੱਲਦੇ ਨੇ ਸਾਰਾ ਕੁਝ ਥੱਲੇ ਹੀ ਹੋ ਗਿਆ, ਤੇ ਜਿਹੜੇ ਸਮੁੰਦਰ ਵਿੱਚ ਜਹਾਜ਼ ਚੱਲਦੇ ਨੇ ਉਹ ਵੀ ਕਿਸੇ ਦੇ ਹੱਥ ਵਿੱਚ ਚਲਾ ਕੋਈ ਰਿਹਾ। ਤੇ ਪਹਿਲੇ ਸਮਿਆਂ ਵਿੱਚ ਇੱਕ ਬੇੜਾ ਅੱਗੇ ਲੱਗਦਾ ਸੀ, ਬਾਕੀ ਸਾਰੇ ਉਹਦੇ ਪਿੱਛੇ ਲਾ ਲੈਂਦੇ। ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਅੱਗੇ ਲੱਗ ਜਾਵੇ ਸਾਰੇ ਦੂਜੇ ਕਿਨਾਰੇ ਪਹੁੰਚ ਸਕਦੇ ਨੇ, ਇੱਕ ਬੇੜਾ ਪਤਾ ਨੀ ਕਿੰਨਿਆਂ ਕੁ ਨੂੰ ਲੈ ਜਾਂਦਾ। ਮਲਾਹ ਤੇ ਚਲਾਉਣ ਵਾਲਾ ਇੱਕੋ ਹੀ ਹੁੰਦਾ ਨਾ, ਪਾਇਲਟ ਤੇ ਇੱਕੋ ਹੀ ਹੈ, ਆਪਾਂ 350 ਬਹਿ ਕੇ ਆਉਂਦੇ ਹਾਂ। ਪਰ ਮੈਂ ਬੜੀ ਵਾਰੀ ਬੇਨਤੀ ਕੀਤੀ, ਮੈਂ ਕਿਹਾ ਗੁਰਮੁਖੋ ਪਾਇਲਟ ਤੇ ਭਰੋਸਾ ਕਰ ਲੈਂਦੇ ਹਾਂ, ਗੁਰੂ ਤੇ ਨੀ ਕਰਦੇ। ਜਿੰਨਾ ਹੁਣ ਵੇਖੋ ਇੰਨੀ ਉੱਚੀ ਉਹਨੇ ਚੜਾਉਣਾ ਹੁੰਦਾ ਤੇ ਉੱਥੋਂ ਕਿੱਡਾ ਖਤਰੇ ਵਾਲਾ ਕੰਮ ਹੈ, ਤੇ ਅਸੀਂ ਉਹਦੇ ਤੇ ਭਰੋਸਾ ਕਰ ਲੈਂਦੇ ਹਾਂ ਵੀ ਕੋਈ ਗੱਲ ਨੀ, ਨਾਲੇ ਉਹਦੇ ਕੋਲ ਦੁਨਿਆਵੀ ਵਿੱਦਿਆ ਹੈ, ਉਹ ਪੜ੍ਹਿਆ ਕਿਤੋਂ, ਉਹਨੇ ਨੌਕਰੀ ਕੀਤੀ ਹੈ, ਮਿਹਨਤ ਕੀਤੀ ਹੈ, ਫਿਰ ਨਾਲੇ ਬੜੀਆਂ ਬੜੀਆਂ ਤਨਖਾਹਾਂ ਨੇ ਪਾਇਲਟਾਂ ਦੀਆਂ। ਪਰ ਅਸੀਂ ਪਾਇਲਟ ਤੇ ਭਰੋਸਾ ਕਰਕੇ ਬਹਿ ਜਾਂਦੇ ਹਾਂ ਵੀ ਲੈ ਜਾਏਗਾ, ਉਹ ਕਦੇ ਗੁਰੂ ਤੇ ਭਰੋਸਾ ਕਰਕੇ ਗੁਰੂ ਦੇ ਬੇੜੇ ਚ ਵੀ ਬੈਠੋ ਖਾਣ ਤੋਂ ਸਕਦਾ। ਸਤਿਗੁਰ ਤੇ ਭਰੋਸਾ ਕਰਕੇ ਕਿਤੇ ਸਤਿਗੁਰ ਦੇ ਬੇੜੇ ਤੇ ਵੀ ਬੈਠੀਏ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਤਰੀ ਕਿਰਪਾ ਕਿਰਪਾਲੇ। ਇਸੇ ਕਰਕੇ ਧਿਆਨੇ ਆ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਨਾਮ ਦਾ ਜਹਾਜ ਏ ਤੇ ਜਿਹੜਾ ਚੜੇਗਾ ਉਹ ਪਾਰ ਉਤਰੇਗਾ। ਤੇ ਸਤਸੰਗ ਜੀ ਉਹ ਜਹਾਜ਼ ਵਿੱਚ ਬਹਿਣ ਦੀ ਟਿਕਟ ਕੀ ਏ, ਪੀਵੋ ਪੌਲ ਸੰਸਾਰ ਹੋਏ ਜਨਮ ਸੁਸ਼ੋਧਾਲਾ, ਇਹ ਔਖਾ ਰਾਹ ਏ।

ਜਾਗਰ ਮੈਂ ਬੋਹਿਤ ਪਾਇਓ ਹਰ ਨਾਮ। ਸੱਚੇ ਪਾਤਸ਼ਾਹ ਨੇ ਐਸਾ ਸੰਸਾਰ ਸਾਗਰ ਤੋਂ ਪਾਰ ਕਰਨ ਵਾਸਤੇ ਜਹਾਜ਼ ਬਣਾਇਆ ਹੈ ਤੇ ਜਿਹੜਾ ਜਹਾਜ਼ ਚ ਸਵਾਰ ਹੋ ਗਿਆ ਉਹਨੇ ਪਾਰ ਜਾਣਾ ਹੀ ਜਾਣਾ। ਬਾਣੀ ਪੜ੍ਹਨ ਵਾਲਿਆਂ ਦਾ ਭਲਾ ਹੁੰਦਾ। ਬੜੇ ਲੋਕ ਆਉਂਦੇ ਆ, ਅਸੀਂ ਬਾਣੀ ਪੜ੍ਹਨੇ ਆ, ਸਾਡਾ ਮਨ ਨਹੀਂ ਜੁੜਦਾ। ਤੇ ਮੈਂ ਬੜੀ ਵਾਰੀ ਬੇਨਤੀ ਕਰਦਾ ਉਹਨਾਂ, ਜੇ ਮਨ ਨਹੀਂ ਜੁੜਦਾ ਤੇ ਬਾਣੀ ਪੜ੍ਹਨੀ ਨਾ ਛੱਡੋ। ਕਈਆਂ ਦੇ ਵਿੱਚ ਛੱਡ ਦਿੱਤੀ ਹੈ, ਅਸੀਂ ਵੇਖਿਆ ਜਪਜੀ ਸਾਹਿਬ ਪੜ੍ਹ ਕੇ ਪੰਜ ਬਾਣੀਆਂ ਕਰਕੇ ਜਦੋਂ ਮਨ ਨਾਲ ਜੁੜਿਆ ਤੇ ਛੱਡ ਦਿੱਤਾ। ਇਹ ਤੇ ਇੱਦਾਂ ਮੈਂ ਜਿਵੇਂ ਆਉਂਦੇ ਹੋ ਕਿ ਦਵਾਈ ਬਾਅਦ ਵਿੱਚ ਖਾਵਾਂਗੇ, ਇਲਾਜ ਪਹਿਲਾਂ ਹੋ ਜਾਏ। ਬਾਣੀ ਤੇ ਪੜ੍ਹਨੀ ਕੋਈ ਮਨ ਨੂੰ ਜੋੜਨ ਵਾਸਤੇ ਆ, ਮਨ ਜੁੜ ਜਾਏ ਕਿਰਪਾ ਹੋ ਗਈ। ਬਾਣੀ ਤੇ ਪੜ੍ਹਨੀ ਹੋਈ ਮਨ ਜੋੜਨ ਵਾਸਤੇ ਆ, ਦਵਾਈ ਤੇ ਖਾਣੀ ਹੋਈ ਇਲਾਜ ਵਾਸਤੇ ਆ। ਅਸੀਂ ਆਨੇ ਆ ਇਲਾਜ ਪਹਿਲਾਂ ਹੋ ਜਾਏ, ਦਵਾਈ ਬਾਅਦ ਚ ਖਾਵਾਂਗੇ, ਮਨ ਪਹਿਲਾਂ ਜੁੜੇ ਤੇ ਬਾਣੀ ਫੇਰ ਪੜਾਂਗੇ। ਨਹੀਂ, ਬਾਣੀ ਪੜ੍ਹਦੇ ਜਾਓ, ਪੜ੍ਹਦੇ ਜਾਓ, ਪੜ੍ਹਦੇ ਜਾਓ, ਇੱਕ ਨਾ ਇੱਕ ਦਿਨ ਇਸ ਮਨ ਨੇ ਟਿਕ ਜਾਣਾ। ਮਨ ਨੂੰ ਟਿਕਾਉਣ ਵਾਸਤੇ ਸ਼ਬਦ ਦਾ ਹੋੜਾ ਦੇਣਾ ਪੈਣਾ। ਗੁਰਮੁਖੋ, ਪਹਿਲੇ ਸਮਿਆਂ ਚ ਕੱਚੇ ਕੋਠੇ ਹੁੰਦੇ ਸਨ ਪਿੰਡਾਂ ਚ, ਵੇਖਿਆ ਤੁਸੀਂ ਜਦੋਂ ਕੱਚਾ ਕੋਠਾ ਡਿੱਗਣ ਲੱਗੇ ਤੇ ਆਉਂਦੇ ਨੇ ਇਹਦੇ ਥੱਲੇ ਸ਼ਤੀਰ ਲਾ ਦਿਓ। ਇੱਥੇ ਵੀ ਵੇਖਿਆ ਘਰਾਂ ਦੇ ਵਿੱਚ ਜਿਹੜੇ ਲੱਕੜ ਦੇ ਘਰ ਬਣਾਏ ਆ ਤੇ ਥੰਮੀਆਂ ਲੱਗੀਆਂ ਨੇ ਵਿੱਚ, ਉਹ ਥੰਮੀ ਨੂੰ ਆਉਂਦੇ ਨੇ ਹੋੜਾ। ਉਹਨੂੰ ਖਿਲਾਰਨ ਵਾਸਤੇ, ਛੱਤ ਖਿਲਾਰਨ ਵਾਸਤੇ ਹੋੜਾ ਲਾਇਆ। ਤੇ ਸੱਚੇ ਪਾਤਸ਼ਾਹ ਆਉਂਦੇ ਨੇ ਮਨ ਪਰਿਆਈਆਂ ਲੋਚਦਾ ਤੇ ਸ਼ਬਦ ਦਾ ਹੋੜਾ ਲਾ ਦੇ, ਨਿਤਨੇਮ ਦਾ ਹੋੜਾ ਲਾ ਦੇ। ਤੇ ਗੁਰਮੁਖਾ, ਜਿੱਦਣ ਹੋੜਾ ਨਾ ਨਾ ਲਾਏਗਾ ਤੇਰਾ ਮਨ ਟਿਕ ਜਾਣਾ। ਹੋੜਾ ਜ਼ਰੂਰੀ ਹੈ, ਮਨ ਲੋਚਿਆ ਬੁਰਿਆਈਆਂ, ਗੁਰ ਸ਼ਬਦੀ ਇਹੋ ਮਨ ਹੋੜੀ ਹੈ। ਗੁਰੂ ਦੇ ਸ਼ਬਦ ਦਾ ਹੋੜਾ ਲਾ, ਫਿਰ ਇਹਨੇ ਟਿਕਿਆ ਰਹਿਣਾ, ਨਹੀਂ ਤੇ ਮਨ ਹਮੇਸ਼ਾ ਹੀ ਬੁਰਿਆਈਆਂ ਲੋਚਦਾ ਰਹਿੰਦਾ। ਤੇ ਜਦੋਂ ਕਦੇ ਮਨ ਡੋਲੇ ਸ਼ਬਦ ਦਾ ਹੋੜਾ ਲਾ ਦਿਓ। ਸਤਸੰਗ ਜੀ, ਹੁਣ ਮਹਾਂਪੁਰਸ਼ਾਂ ਨੇ ਐਸੀ ਕਿਰਪਾ ਕੀਤੀ, ਜਰਾ ਮੈਂ ਜੋ ਅਰਜ ਕਰ ਰਿਹਾ ਉਸ ਤੋਂ ਧਿਆਨ ਦੇਣਾ। ਭਾਈ ਸਾਹਿਬਾਂ ਨੇ ਜੈਸੇ ਤੋਂ ਸਮੁੰਦਰ ਜਲ ਬਿਮਲ ਬੋਹਿਤ ਵਰਤਾ, ਏਕ ਏਕ ਪੈ ਨੇਕ ਪਾਰ ਪਹੁੰਚਾ, ਇੱਕ ਪਿੱਛੇ ਅਨੇਕਾਂ ਅੱਗੇ ਲੰਘ ਜਾਂਦੇ। ਇੱਕ ਮਲਾਹ ਹੁੰਦਾ, ਕਿੰਨੇ ਜਣੇ ਉਹ ਬੇੜੇ ਵਿੱਚ ਬਹਿ ਕੇ ਪਾਰ ਲੰਘ ਜਾਂਦੇ, ਚਲਾਉਣ ਵਾਲਾ ਇੱਕੋ ਹੀ ਹੁੰਦਾ। ਇਸੇ ਤਰ੍ਹਾਂ ਸਤਿਗੁਰ ਸਿੱਖ ਸਾਖਾ ਅਨੇਕ ਸੰਸਾਰ ਦੁਆਰ, ਅਨੇਕਾਂ ਸਾਖਾਂ ਅੱਜ ਸੰਸਾਰ ਵਿੱਚ ਚੱਲਦੀਆਂ ਨੇ, ਅਨੇਕਾਂ ਸੰਪਰਦਾਵਾਂ ਚੱਲਦੀਆਂ ਨੇ। ਪਰ ਜਿਹੜਾ ਬੰਦਾ ਸਨਮੁਖ ਓਟ ਗਏ ਓਟ ਪਿਆ ਸਾਥ, ਜਿਹੜਾ ਸਤਿਗੁਰ ਦੀ ਸਨਮੁਖ ਓਟ ਲੈ ਲਵੇ, ਕਹਿੰਦੇ ਉਹ ਕੱਲਾ ਹੀ ਨਹੀਂ ਤਰਦਾ, ਉਹ ਓਟ ਪਿਆ ਸਾਥ ਹੈ, ਉਹਦੇ ਤੋਂ ਕਰੋੜਾਂ ਹੀ ਬਰੋਸ ਆਏ ਜਾਂਦੇ ਨੇ। ਆਖੋ ਸਪਨਾ, ਉਹ ਕੱਲਾ ਹੀ ਨਹੀਂ, ਕਰੋੜਾਂ ਉਹਦੇ ਤੋਂ ਲਾਹਾ ਲੈ ਜਾਂਦੇ ਨੇ, ਕਰੋੜਾਂ ਦਾ ਭਲਾ ਹੋ ਜਾਂਦਾ। ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖ ਉਹ ਸਨ ਰਾੜਾ ਸਾਹਿਬ ਵਾਲੇ, ਜਿਹੜੇ ਕੱਲੇ ਹੀ ਨਹੀਂ ਤਰੇ, ਉਹਨਾਂ ਨੇ ਅਨੇਕਾਂ ਬ੍ਰਹਮ ਗਿਆਨੀ ਪੈਦਾ ਕੀਤੇ, ਅਨੇਕਾਂ ਜਿਹੜੇ ਪੂਰਨ ਸਾਧੂ ਰੰਗੇ ਹੋਏ। ਤੇ ਮਹਾਂਪੁਰਸ਼ ਆਏ, ਆਪਾਂ ਆਗਮਨ ਦਿਹਾੜਾ ਮਨਾਉਂਦੇ ਹਾਂ, ਪਏ ਗੁਰਮੁਖੋ ਆਏ, ਮੁੜ ਕੇ ਨਹੀਂ ਗਏ। ਆਪਾਂ ਆਏ ਹਾਂ, ਆਪਾਂ ਚਲੇ ਜਾਣਾ ਇੱਕ ਦਿਨ, ਥੋੜਾ ਚਿਰ ਆਵਾਂਗੇ, ਕੋਈ 10 ਸਾਲ, ਕੋਈ 20 ਸਾਲ, ਕੋਈ 50 ਸਾਲ, ਪਰ ਇੱਕ ਦਿਨ ਅਸੀਂ ਚਲੇ ਜਾਣਾ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਸ਼ ਵਰਗੇ, ਸੰਤ ਬਾਬਾ ਨਾਮ ਸਿੰਘ ਮਹਾਂਪੁਰਸ਼, ਇਹ ਸਾਧੂ ਆਏ, ਮੁੜ ਕੇ ਨਹੀਂ ਗਏ। ਪਹਿਲਾਂ ਬਾਹਰ ਰਹਿੰਦੇ ਸਨ ਸਰੀਰ ਵਿੱਚ, ਬਾਹਰ ਵਿਚਰਦੇ ਸਨ, ਹੁਣ ਉਹ ਸਾਡਿਆਂ ਦਿਲਾਂ ਵਿੱਚ ਬੈਠੇ ਨੇ, ਗਏ ਕਿਤੇ ਨਹੀਂ। ਆਖੋ ਸਪਨਾ, ਆਉਂਦੇ ਨੇ ਮੁੜ ਕੇ ਨਹੀਂ ਜਾਂਦੇ, ਅਸੀਂ ਆਏ ਹਾਂ, ਅਸੀਂ ਚਲੇ ਜਾਣਾ। ਤੇ ਸਭ ਸੰਗਤ ਲੱਖਾਂ ਜੀਵਾਂ ਦਾ ਉਹਨਾਂ ਮਹਾਂਪੁਰਸ਼ਾਂ ਨੇ ਭਲਾ ਕੀਤਾ। ਆਲੋ ਆਲ ਦੀ ਧਰਤੀ ਤੇ ਜਨਮ ਹੋਇਆ ਸਤ ਸੰਗਤ ਜੀ। ਕੱਲ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ, ਆਲੋ ਆਲ ਸਾਹਿਬ ਦੀ ਧਰਤੀ ਉੱਤੇ ਵੀ 5 ਅਗਸਤ ਨੂੰ ਮਨਾਇਆ ਜਾਂਦਾ ਹੈ। ਰਾੜਾ ਸਾਹਿਬ ਕਈ ਵਾਰੀ ਨਾ ਮਾਤਾਵਾਂ ਜਦੋਂ ਪ੍ਰਸ਼ਾਦੇ ਪਕਾਉਂਦੀਆਂ ਨੇ ਤੇ ਧਾਰਨਾ ਪੜ੍ਹਦੀਆਂ ਹੁੰਦੀਆਂ ਨੇ, ਭਾਦੋਂ ਚੰਦਰੀ ਵਿਛੋੜਾ ਪਾਇਆ, ਸਾਉਣ ਮੇਲੇ ਪ੍ਰੀਤਮ ਪਿਆਰੇ, ਸਾਉਣ ਦੇ ਮਹੀਨੇ ਚ ਆਏ ਜੀ ਤੇ ਭਾਦਰੋਂ ਚ ਗਏ, ਚਾਹੁੰਦੀਆਂ ਨੇ ਭਾਦੋਂ ਚੰਦਰੀ ਵਿਛੋੜਾ ਪਾਇਆ, ਭਾਦਰੋਂ ਦੇ ਮਹੀਨੇ ਵਿੱਚ ਵਿਛੋੜਾ ਪੈ ਗਿਆ। ਤੇ ਮਹਾਂਪੁਰਖ ਆਏ ਸਾਵਣ ਦੇ ਮਹੀਨੇ ਦੇ ਵਿੱਚ, ਤੇ ਜਿਵੇਂ ਸਾਵਣ ਦਾ ਮਹੀਨਾ ਜਦੋਂ ਬਾਰਿਸ਼ ਹੁੰਦੀ ਹੈ ਤੇ ਬਾਹਰ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਆ, ਮਹਾਂਪੁਰਸ਼ਾਂ ਦੇ ਆਉਣ ਕਰਕੇ ਪਤਾ ਹੀ ਨਹੀਂ ਕਿੰਨੇ ਕੁ ਸੁੱਕੇ ਮਨ ਸਨ ਜਿਹੜੇ ਉਹ ਹਰੇ ਭਰੇ ਹੋਏ। ਅੱਜ ਤੱਕ ਉਹ ਹਰਿਆਵਲ ਹੈ, ਅੱਜ ਤੱਕ ਮਹਾਂਪੁਰਸ਼ਾਂ ਦੇ ਲਾਏ ਬੂਟੇ ਉਹ ਫੁੱਲ ਖਿੜੇ ਹੋਏ।
ਤੇ ਸਤਸੰਗਤ ਜਦੋਂ ਟੁੱਟੀ ਦੀ ਅਵਸਥਾ ਸੀ ਆਉਂਦੇ ਨੇ ਬਾਬਾ ਬੀਰਮ ਦਾਸ ਜੀ ਬਦੋਸ਼ੀ ਵਾਲੇ ਮਹਾਂਪੁਰਖ ਹੋਏ ਨੇ ਇੱਥੇ। ਬਦੋਸ਼ੀ ਵਾਲੇ ਮਹਾਂਪੁਰਖ ਸਨ, ਬੜੇ ਕਰੜੇ, ਬੜਾ ਕਰੜਾ ਸੁਭਾਅ ਸੀ ਉਹਨਾਂ ਦਾ। ਜਿਹੜਾ ਵੀ ਉਹਨਾਂ ਦੇ ਨੇੜੇ ਜਾਣਾ ਤੇ ਹੱਥ ਵਿੱਚ ਸੋਟਾ ਲੈ ਕੇ ਉਹ ਮਗਰ ਪੈ ਜਾਂਦੇ ਸੀ, ਗਾਲਾਂ ਵੀ ਕੱਢਣੀਆਂ। ਕੱਚੇ ਸਨ ਜਿਹੜੇ, ਸਭ ਦੌੜ ਜਾਂਦੇ ਸੀ। ਤੇ ਜਿਹੜੀ ਕਾਰ ਸੇਵਾ ਦੀ ਸੰਪਰਦਾ ਚੱਲਦੀ ਹੈ ਨਾ, ਇੱਥੇ ਵੀ ਮਹਾਂਪੁਰਖ ਕਾਰ ਸੇਵਾ ਵਾਲੇ ਆਏ ਨੇ। ਕਾਰ ਸੇਵਾ ਦੀ ਜਿਹੜੀ ਸੰਪਰਦਾ ਹੈ ਇਹ ਬਾਬਾ ਬੀਰਮ ਦਾਸ ਜੀ ਬਦੋਸ਼ੀ ਵਾਲਿਆਂ ਤੋਂ ਸ਼ੁਰੂ ਹੋਈ। ਉਹ ਬਦੋਸ਼ੀ ਵਾਲੇ ਸਾਧੂ ਸਨ ਜਿਹੜੇ ਨਗਨ ਰਹਿਣਾ, ਤੇ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਸਭ ਤੋਂ ਪਹਿਲੇ ਉਹ ਹੋਏ ਨੇ ਕਾਰ ਸੇਵਾ ਵਾਲੇ। ਬਾਬਾ ਗੁਰਮੁਖ ਸਿੰਘ ਜੀ ਜਿੰਨੇ ਵੀ ਕਾਰ ਸੇਵਾ ਵਾਲੇ ਮਹਾਂਪੁਰਸ਼ ਹੋਣਗੇ ਤੇ ਸਾਰਿਆਂ ਨੂੰ ਪਤਾ ਕਿ ਬਾਬਾ ਗੁਰਮੁਖ ਸਿੰਘ ਜੀ ਮੁੱਢ ਨੇ ਕਾਰ ਸੇਵਾ ਦਾ, ਉਹਨਾਂ ਤੋਂ ਸ਼ੁਰੂ ਹੋਈ ਹੈ। ਪਰ ਸ਼ੁਰੂ ਕੀਤੀ ਸੀ ਬਾਬਾ ਬੀਰਮ ਦਾਸ ਨੇ। ਸਤਸੰਗ ਜੀ ਆਪਣੇ ਸਮੇਂ ਦੇ ਵਿੱਚ SDM ਸਨ ਬਾਬਾ ਗੁਰਮੁਖ ਸਿੰਘ ਜੀ, ਅੰਗਰੇਜ਼ ਸਰਕਾਰ ਵੇਲੇ ਬੜੇ ਤਕੜੇ ਆਫਿਸਰ ਸਨ। ਤੇ ਇਹ ਬਾਬਾ ਬੀਰਮ ਦਾਸ ਜੀ ਦੇ ਸੇਵਕ ਸਨ, ਉਹਨਾਂ ਕੋਲ ਜਾਣਾ, ਦਰਸ਼ਨ ਕਰਨੇ, ਕੇਦਾਰ ਕਰਨੇ। ਤੇ ਬਾਬਾ ਬੀਰਮ ਦਾਸ ਜੀ ਬਦੋਸ਼ੀ ਵਾਲੇ ਹਰੇਕ ਦੀ ਪਰਖ ਕਰਕੇ ਵਹਿੰਦੇ ਸਨ, ਕੱਚਾ ਕੇ ਪੱਕਾ ਹਰੇਕ ਨੂੰ ਵਹਿੰਦੇ। ਤੇ ਜਦੋਂ ਇਹਨਾਂ ਨੇ ਜਾਣਾ ਮੱਥਾ ਟੇਕਣਾ, ਦਰਸ਼ਨ ਦੀਦਾਰ ਕਰਨੇ, ਇੱਕ ਵਾਰੀ ਗਏ, ਦੋ ਵਾਰੀ ਗਏ, ਚਾਰ ਵਾਰੀ ਗਏ, ਕਈ ਵਾਰੀ ਗਏ। ਇੱਕ ਦਿਨ ਬੱਚਿਆਂ ਨੂੰ ਲੈ ਗਏ ਨਾਲ, ਘਰ ਵਾਲੀ ਵੀ ਨਾਲ, ਧੀ ਵੀ ਨਾਲ, ਬੱਚੇ ਸਾਰੇ। ਤੇ ਮਹਾਂਪੁਰਸ਼ਾਂ ਨੇ ਇੱਦਾਂ ਦਾ ਵਚਨ ਕਹਿ ਦਿੱਤਾ ਸੀ ਜਿਹੜਾ ਸਟੇਜ ਤੇ ਕਿਹਾ ਨਹੀਂ ਜਾ ਸਕਦਾ। ਧੀ ਨਾਲ ਸੀ, ਘਰ ਵਾਲੀ ਨਾਲ ਸੀ, ਇਹੋ ਜਿਹਾ ਵਚਨ ਕਿਹਾ, ਇੱਡਾ ਕਰੜਾ ਪਰਚਾ ਸੀ ਕਿ ਉੱਥੇ ਵੱਡੇ ਤੋਂ ਵੱਡਾ ਵੀ ਡੋਲ ਜਾਂਦਾ ਹੁੰਦਾ, ਇਹ ਕਾਹਦੇ ਸੰਗਤ ਨੇ। ਮਹਾਂਪੁਰਸ਼ਾਂ ਨੇ ਇੱਕ ਵਚਨ ਕੀਤਾ ਇਹੋ ਜਿਹਾ, ਤੇ ਬਾਬਾ ਗੁਰਮੁਖ ਸਿੰਘ ਜੀ ਜਿਹੜੇ ਸਨ ਉਹਨਾਂ ਨੇ ਅੱਗੋਂ ਹੱਥ ਜੋੜ ਦਿੱਤੇ, ਆਂਦੇ ਮਹਾਰਾਜ ਸਖਤ ਨੇ, ਖੁਸ਼ ਹੋ ਗਏ ਨਾਲ ਦੀ ਨਾਲ। ਬਸ ਇੱਕ ਪਰਖ ਸੀ, ਪਰਖਣਾ ਹੀ ਸੀ। ਉਸੇ ਸਮੇਂ ਇੱਕ ਅਧਿਆਨੀ ਪਈ ਸੀ, ਅੱਧਾ ਆਨਾ, ਇੱਕ ਤੇ ਆਨਾ ਤੇ ਅੱਧੇ ਆਨੇ ਨੂੰ ਆਂਦੇ ਸਨ ਅਧਿਆਨੀ। ਅਧਿਆਨੀ ਪਈ ਸੀ, ਮਹਾਂਪੁਰਸ਼ ਆਖਣ ਲੱਗੇ ਗੁਰਮੁਖ ਸਿੰਘ ਕੁਝ ਮੰਗ ਲੈ, ਖੁਸ਼ ਆ, ਹੱਥ ਜੋੜ ਕੇ ਆਂਦੇ ਨੇ ਮਰਦ ਖੁਸ਼ ਨਹੀਂ ਚਾਹੀਦਾ। ਫੇਰ ਆਂਦੇ ਨੇ ਗੁਰਮੁਖ ਸਿੰਘ ਕੁਝ ਮੰਗ ਲੈ, ਮਹਾਂਪੁਰਸ਼ੋ ਤੁਹਾਡਾ ਦਿੱਤਾ ਬੜਾ ਕੁਝ, ਬੜਾ ਸੋਹਣਾ ਅਹੁਦਾ ਮੇਰੇ ਕੋਲ, ਮੈਨੂੰ ਕੁਝ ਨੀ ਚਾਹੀਦਾ, ਮਾਇਆ ਦੀ ਕਮੀ ਨੀ, ਸਤਿਕਾਰ ਬਥੇਰਾ। ਤੀਜੀ ਵਾਰੀ ਫੇਰ ਆਖਣ ਲੱਗੇ ਗੁਰਮੁਖ ਸਿੰਘ ਕੁਝ ਮੰਗ ਲੈ, ਉਸ ਸਮੇਂ ਹੱਥ ਜੋੜ ਕੇ ਆਖਣ ਲੱਗੇ ਜੇ ਦੇਣਾ ਹੀ ਹੈ ਨਾ ਮਹਾਂਪੁਰਸ਼ੋ, ਤੇ ਗੁਰੂ ਘਰਾਂ ਦੀ ਸੇਵਾ ਮੇਰੀ ਝੋਲੀ ਚ ਪਾ ਦਿਓ, ਗੁਰੂ ਘਰਾਂ ਦੀ ਸੇਵਾ। ਤੇ ਬਾਬਾ ਬੀਰਮ ਦਾਸ ਬਦੋਸ਼ੀ ਵਾਲਿਆਂ ਨੇ ਨਾ ਅੱਧਾ ਆਨਾ ਚੁੱਕਿਆ ਤੇ ਝੋਲੀ ਚ ਪਾ ਦਿੱਤਾ, ਕਹਿੰਦੇ ਲੈ ਜਾ, ਕਰਾ ਗੁਰੂ ਘਰਾਂ ਦੀ ਸੇਵਾ, ਮੈਂ ਕਦੇ ਕਮੀ ਨਹੀਂ ਆਏਗੀ ਤੁਹਾਨੂੰ। ਤੇ ਕਾਰ ਸੇਵਾ ਦੀਆਂ ਅੱਜ ਤੇ ਅਨੇਕਾਂ ਸੰਪਰਦਾਵਾਂ ਬਣ ਗਈਆਂ ਨੇ, ਅੱਗੇ ਤੋਂ ਅੱਗੇ ਕਈ ਸਾਖਾਂ ਚੱਲ ਪਈਆਂ ਨੇ। ਪਰ ਜਿੰਨੇ ਵੀ ਗੁਰਦੁਆਰਿਆਂ ਦੀ ਤੁਸੀਂ ਦਰਸ਼ਨ ਕਰਦੇ ਹੋ ਪੰਜਾਬ ਵਿੱਚ ਜਾ ਕੇ, ਉਹਨਾਂ ਵਿੱਚੋਂ ਇਹ ਕਹਿ ਲਓ ਕਿ 99% ਗੁਰਦੁਆਰੇ ਜਿਹੜੇ ਆ ਉਹ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਬਣਾਏ ਹੋਏ ਨੇ। ਤੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਪੁੱਛਿਆ ਜੇ ਕਦੇ ਬਾਬਾ ਜੀ ਤੁਹਾਨੂੰ ਕਦੇ ਕਮੀ ਆਈ ਆ, ਉਹ ਆਖਣਗੇ ਸੰਗਤ ਦੇ ਹੁੰਦਿਆਂ ਕਾਹਦੀ ਕਮੀ ਆ, ਪਤਾ ਹੀ ਨੀ ਕਿੱਥੋਂ ਸੱਚੇ ਪਾਤਸ਼ਾਹ ਤੇ ਮਿਹਰ ਕਰ ਦਿੰਦੇ, ਕਿਵੇਂ ਇਹਨਾਂ ਨੂੰ ਪ੍ਰੇਰਣਾ ਦੇਈ ਜਾਂਦੇ ਨੇ। ਅੱਜ ਤੱਕ ਕਦੇ ਕਮੀ ਨਹੀਂ ਆਈ ਗੁਰੂ ਘਰਾਂ ਵਿੱਚ ਕਿਸੇ ਗੱਲ ਦੀ। ਉਹਨਾਂ ਮਹਾਂਪੁਰਸ਼ਾਂ ਦੇ ਕੋਲ ਜਾਂਦੇ ਹੁੰਦੇ ਸਨ ਸਰਦਾਰ ਰਾਮ ਸਿੰਘ ਜੀ, ਸੰਤ ਮਹਾਰਾਜ ਦੇ ਪਿਤਾ ਜੀ, ਉਹ ਜਾਂਦੇ ਸੀ। ਇੱਕ ਵਾਰੀ ਮਾਤਾ ਜੀ ਵੀ ਨਾਲ, ਪਿਤਾ ਜੀ ਦੋਵੇਂ ਜਣੇ ਚੱਲੇ ਨੇ, ਆਉਂਦੇ ਨੇ ਚਲੋ ਚੱਲੀਏ ਬਦੋਸ਼ੀ ਆਲੋਵਾਲ ਦੇ ਕੋਲ ਹੀ, ਆਲੋਵਾਲ ਪਟਿਆਲੇ ਜ਼ਿਲ੍ਹੇ ਚ ਪੈਂਦਾ ਪਿੰਡ, ਆਉਂਦੇ ਨੇ ਚਲੋ ਦਰਸ਼ਨ ਕਰ ਆਈਏ। ਆਪ ਚਲੇ ਗਏ, ਮਹਾਂਪੁਰਖ ਛੋਟੇ ਜਿਹੇ ਸਨ, ਉੱਥੇ ਹੀ ਛੱਡ ਗਏ। ਤੇ ਨਾਂ ਸੀ ਗੁਲਾਬ ਸਿੰਘ, ਪਹਿਲਾ ਨਾਂ ਸੀ ਗੁਲਾਬ ਸਿੰਘ, ਘਰ ਛੱਡ ਗਏ। ਕਿਉਂਕਿ ਮਹਾਂਪੁਰਖ ਬੜੇ ਗਰਮ ਹੁੰਦੇ ਨੇ, ਕਈ ਵਾਰੀ ਬੱਚਾ ਕਈ ਵਾਰੀ ਰਿਹਾੜ ਕਰਨ ਲੱਗ ਪੈਂਦਾ, ਜਾਂ ਉਹ ਫਿਰ ਕਈ ਵਾਰੀ ਗੁੱਸੇ ਦਾ ਪਤਾ ਨਹੀਂ ਉਹਨਾਂ ਦਾ। ਪਰਿਵਾਰ ਚਲਿਆ ਗਿਆ, ਮਹਾਂਪੁਰਖ ਪਿੱਛੇ ਹੀ ਚਲੇ ਗਏ ਨਾਲ ਦਾ। ਮਾਤਾ ਪਿਤਾ ਉਹਨਾਂ ਨੇ ਨੀ ਵੇਖਿਆ ਵੀ ਪਿੱਛੇ ਹੀ ਤੁਰਿਆ ਹੁੰਦਾ, ਜਦੋਂ ਦੂਰ ਲੰਘ ਗਏ ਤੇ ਵੇਖਿਆ ਵੀ ਉਹਨਾਂ ਨੇ ਬੱਚੇ ਨੂੰ ਚੁੱਕਿਆ। ਮਾਂ ਨੇ ਆਖਿਆ ਚਲੋ ਲੈ ਚੱਲਦੇ ਆ, ਵੇਖੀ ਜਾਏਗੀ ਜੋ ਹੋਏਗਾ। ਸਾਰੀ ਸੰਗਤ ਮਹਾਂਪੁਰਸ਼ਾਂ ਤੋਂ ਦੂਰ ਬੈਠੀ ਸੀ, ਡਰਦੇ ਦੂਰ ਹੀ ਬੈਠੇ ਸੀ, ਦੂਰ ਬੈਠੇ ਸੀ ਸਾਰੇ। ਆਂਦੇ ਨੇ ਮਹਾਂਪੁਰਖ ਉੱਠੇ ਕੱਲੇ ਹੀ ਤੇ ਤੁਰ ਕੇ ਜਾ ਕੇ
ਬਾਬਾ ਬੀਰਮ ਦਾਸ ਹੋਣਾ ਦੇ ਸੱਜੇ ਪਾਸੇ ਲੈ ਗਏ ਗੋਡੇ ਦੇ ਕੋਲ। ਹੁਣ ਸਰਦਾਰ ਰਾਮ ਸਿੰਘ ਹੋਣੀ ਪਿਤਾ ਸਾਨੂੰ ਦੱਸਦੇ ਆ, ਉਹ ਆਂਦੇ ਨੇ ਕੋਲ ਜਾ ਕੇ ਬਹਿ ਗਿਆ ਤੇ ਮਹਾਂਪੁਰਖ ਗੁੱਸੇ ਹੋਣਗੇ ਹੁਣ, ਤੇ ਇਦਾਂ ਨਾਲ ਚੌਂਕੜਾ ਮਾਰ ਕੇ ਉਹਨਾਂ ਦੇ ਕੋਲ ਬਹਿ ਗਏ ਜਿਵੇਂ ਬੜੇ ਪੁਰਾਣੇ ਜਾਣਦੇ ਨੇ। ਉਸ ਸਮੇਂ ਆਖਣ ਲੱਗੇ ਆ ਬੱਚਾ ਕਿਹਦਾ ਭਾਈ ਦੱਸੋ, ਤੇ ਸਾਰੇ ਡਰ ਗਿਆ ਵੀ ਹੁਣ ਛਿੜਕਣਗੇ ਵੀ ਇਹਨੂੰ ਕਿਉਂ ਲੈ ਕੇ ਆਏ ਹੋ। ਮਹਾਂਪੁਰਸ਼ ਆਂਦੇ ਨੇ ਦੱਸੋ ਭਾਈ ਆ ਬੱਚਾ ਕਿਹਦਾ ਪੁੱਤਰ ਕਿਹਦਾ ਏ। ਉਸੇ ਸਮੇ ਸਰਦਾਰ ਰਾਮ ਸਿੰਘ ਹੋਣੀ ਖੜੇ ਹੋ ਗਏ ਨਾਲ, ਮਾਤਾ ਜੀ ਇਹ ਸਾਡਾ ਜੀ, ਮਹਾਰਾਜ ਦਿੱਤਾ ਤੁਹਾਡਾ ਹੀ ਆ ਤੇ ਬਖਸ਼ਿਸ਼ ਕੀਤੀ ਆਪ ਜੀ ਨੇ। ਉਸ ਸਮੇ ਆਖਣ ਲੱਗੇ ਨੇੜੇ ਆ ਜਾਓ, ਅੱਜ ਗੁੱਸੇ ਨੀ ਹੋਏ, ਬਿਲਕੁਲ ਠੰਡੇ ਕੋਲ ਬਾ ਕੇ ਆਖਣ ਲੱਗੇ ਰਾਮ ਸਿਆ ਤੇਰੇ ਮੁੰਡੇ ਦਾ ਨਾਂ ਕੀ ਰੱਖਿਆ ਜੀ। ਆਖਣ ਲੱਗੇ ਜੀ ਇਹਦਾ ਨਾਂ ਹੈ ਗੁਲਾਬ ਸਿੰਘ। ਉਹ ਕਹਿੰਦੇ ਨੇ ਗੁਲਾਬ ਦੀ ਮਹਿਕ ਤੇ ਸੁੰਘਿਆਂ ਤੇ ਆਉਂਦੀ ਹੈ, ਗੁਲਾਬ ਦੀ ਮਹਿਕ ਤੇ ਨੇੜੇ ਜਾਏ ਤੇ ਆਉਂਦੀ ਆ। ਇਹ ਤੇਰਾ ਇਹ ਐਸਾ ਗੁਲਾਬ ਹੋਏਗਾ ਜਿਹੜਾ ਸਿੱਖੀ ਦੀ ਮਹਿਕ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਛਡਾਏਗਾ। ਇਹ ਇਹਨੇ ਹਰ ਪਾਸੇ ਨਾਮ ਦੀਆਂ ਮਹਿਕਾਂ ਖੜਾ ਦੇਣੀਆਂ ਨੇ। ਸਤਸੰਗ ਜੀ, ਸੰਤ ਬਾਬਾ ਬੀਰਮ ਦਾਸ ਜੀ ਬਦੋਸ਼ੀ ਵਾਲੇ ਮਹਾਂਪੁਰਖਾਂ ਨੇ ਬਚਨ ਕੀਤਾ ਤੇ ਸੱਚਮੁੱਚ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ, ਵਾਹਿਗੁਰੂ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਰਾੜਾ ਸਾਹਿਬ ਵਾਲਿਆਂ ਨੇ ਨਾਮ ਦੀਆਂ ਮਹਿਕਾਂ ਪਤਾ ਹੀ ਨੀ ਕਿੱਥੇ ਕਿੱਥੇ ਜਾ ਕੇ ਵੰਡੀਆਂ ਨੇ। ਅਫਰੀਕਾ ਵਿੱਚ ਵੀ ਗਏ ਨੇ, ਇੱਥੇ ਵੀ ਆਏ ਨੇ, ਬੜੇ ਪ੍ਰੇਮੀ ਅੱਜ ਕਹਿੰਦੇ ਕੈਨੇਡਾ ਅਮੈਰੀਕਾ ਵਿੱਚ ਵੱਸਦੇ ਨੇ, ਜਿਨ੍ਹਾਂ ਨੇ ਉਹਨਾਂ ਮਹਾਂਪੁਰਖਾਂ ਦੀ ਇੱਕ ਵਾਰੀ ਸੰਗਤ ਕੀਤੀ, ਇੱਕ ਵਾਰੀ ਦੀਵਾਨ ਸੁਣਿਆ, ਇੱਕ ਵਾਰੀ ਦਰਸ਼ਨ ਕੀਤੇ, ਮੁੜ ਕੇ ਉਹਨਾਂ ਦਾ ਹੀ ਹੋ ਕੇ ਰਹਿ ਗਿਆ। ਤੇ ਗੁਰਮੁਖੋ ਵੇਖੋ, ਘਾਲਣਾ ਘਾਲਣ ਤੋਂ ਬਿਨਾਂ ਗੁਰੂ ਘਰ ਵਿੱਚੋਂ ਕੁਛ ਨੀ ਮਿਲਦਾ। ਤੁਸੀਂ ਜਿੰਨੇ ਇੱਥੇ ਬੈਠੇ ਹੋ, ਸਭ ਨੇ ਆ ਕੇ ਇੱਥੇ ਮਿਹਨਤ ਕੀਤੀ ਹੈ ਤੇ ਘਰ ਬਣਾਏ, ਮਿਹਨਤ ਕੀਤੀ ਹੈ ਤੇ ਗੱਡੀਆਂ ਲਈਆਂ ਨੇ, ਮਿਹਨਤ ਕੀਤੀ ਹੈ ਤੇ ਅੱਜ ਰਾਜ ਭੋਗਣ ਵਾਲੀ ਗੱਲ ਹੈ। ਇਹ ਸਭ ਮਿਹਨਤ ਦੇ ਨਾਲ ਹੀ ਸਭ ਕੁਝ ਹੁੰਦਾ। ਤੇ ਖਿਮਾ ਕਰਨਾ, ਗੁਰੂ ਘਰ ਵਿੱਚੋਂ ਵੀ ਕੱਲੇ ਮੱਥੇ ਟੇਕ ਕੇ ਦਾਤਾਂ ਨਹੀਂ ਮਿਲ ਜਾਂਦੀਆਂ, ਇੱਥੇ ਵੀ ਮਿਹਨਤ ਦੀ ਲੋੜ ਹੈ। ਜੇ ਅਸੀਂ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਦੇ ਸਰੂਪ ਵੇਹਨੇ ਆ, ਜੇ ਉਹਨਾਂ ਦੇ ਬਚਨ ਸੁਣਨੇ ਆ, ਜੇ ਉਹਨਾਂ ਦੇ ਬਚਨਾਂ ਵਿੱਚ ਇੰਨੀ ਕਸ਼ਿਸ਼ ਏ, ਜੇ ਉਹਨਾਂ ਦੇ ਬਚਨਾਂ ਵਿੱਚ ਇੰਨੀ ਖਿੱਚ ਏ, ਤੇ ਉਹਨਾਂ ਮਹਾਂਪੁਰਖਾਂ ਦੀ ਕਦੇ ਕਮਾਈ ਵੀ ਦੇਖਣਾ। ਮੈਨੂੰ ਇੱਕ ਦੋ ਪ੍ਰੇਮੀ ਮਿਲੇ, ਆਂਦੇ ਨੇ ਬਾਬਾ ਜੀ ਉੱਥੇ ਤੇ ਮਹਾਂਪੁਰਖਾਂ ਦੇ ਜੋੜੇ ਰੱਖੇ ਹੋਏ ਨੇ ਤੇ ਲੋਕ ਤੇ ਜੁੱਤਿਆਂ ਵੀ ਮੱਥਾ ਟੇਕੀ ਜਾਂਦੇ, ਮੈਨੂੰ ਆਂਦਾ। ਤੇ ਮੈਂ ਕਿਹਾ ਪ੍ਰੇਮੀਆਂ, ਜੋੜੇ ਤੇ ਤੂੰ ਵੇਖੇ, ਤੂੰ ਮਹਾਂਪੁਰਖਾਂ ਦੇ ਬੈੱਡ ਤੇ ਵੇਖ ਲਿਆ ਵੀ ਆਸਣ ਲੱਗਾ ਹੈ, ਇੱਥੇ ਇਸ਼ਨਾਨ ਕਰਦੇ ਸਨ, ਆ ਜੋੜੇ ਆ ਜਾਂ ਆ ਕੁਝ ਸਾਰਾ ਕੁਝ ਤੂੰ ਵੇਖ ਕੇ ਆ ਗਿਆ, ਪਰ ਤੂੰ ਕਦੇ ਮਹਾਂਪੁਰਖਾਂ ਦੀ ਕਮਾਈ ਵੇਖੀ ਹੁੰਦੀ ਤੇ ਤੂੰ ਆ ਗੱਲ ਨਾ ਆਉਂਦਾ। ਅਸੀਂ ਘਰਾਂ ਵਿੱਚ ਰਹਿਣ ਵਾਲੇ ਹਰ ਸਮੇਂ ਨਾਲ ਉੱਠਦੇ ਹਾਂ, ਸਮੇਂ ਨਾਲ ਖਾਂਦੇ ਹਾਂ, ਸਮੇਂ ਨਾਲ ਸੈਰ ਤੇ ਜਾਂਦੇ ਹਾਂ, ਤੇ ਉਹਨਾਂ ਮਹਾਂਪੁਰਖਾਂ ਨੇ ਜਿਨ੍ਹਾਂ ਨੇ ਸਾਰਾ ਜੀਵਨ ਕੌਮ ਵਾਸਤੇ ਸਮਰਪਿਤ ਕਰ ਦਿੱਤਾ, ਤੇ ਸੰਗਤਾਂ ਫਿਰ ਉਹਨਾਂ ਦਾ ਸਤਿਕਾਰ ਕਿਵੇਂ ਨਾ ਕਰਨ। ਜਿਹੜੇ ਮਨਮੁੱਖ ਲੋਕ ਹੁੰਦੇ ਨੇ ਉਹਨਾਂ ਨੇ ਸਿਰਫ ਔਗਣ ਵੇਖਣੇ ਨੇ, ਪਰ ਗੁਰਮੁਖ ਨੇ ਜਿਹੜੇ ਉਹ ਹਮੇਸ਼ਾ ਗੁਣ ਵੇਂਦੇ ਨੇ। ਉਹਨਾਂ ਮਹਾਂਪੁਰਖਾਂ ਦੀ ਕਮਾਈ ਵੇਖੋਗੇ ਤੇ ਫਿਰ ਪਤਾ ਲੱਗਣਾ ਕਿ ਕਿੰਨੀ ਵੱਡੀ ਘਾਲਣਾ ਸੀ। ਆਂਦੇ ਨੇ ਜਦੋਂ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਮਹਾਂਪੁਰਸ਼ਾਂ ਕੋਲ ਰਹਿ ਕੇ ਸੇਵਾ ਕੀਤੀ ਨਾ, ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਮਹਾਂਪੁਰਖ ਉਹ ਸਨ ਜਿਨ੍ਹਾਂ ਨੇ ਭਗਤ ਪੂਰਨ ਸਿੰਘ ਜੀ ਨੂੰ ਰਾਮ ਜੀ ਦਾਸ ਤੋਂ ਭਗਤ ਪੂਰਨ ਸਿੰਘ ਬਣਾਇਆ ਸੀ। ਇੱਕ ਹਿੰਦੂ ਨੂੰ ਇੰਨਾ ਉਹ ਜੀਵਨ ਤੋਂ ਪ੍ਰਭਾਵਿਤ ਹੋਏ ਕਿ ਭਗਤ ਪੂਰਨ ਸਿੰਘ, ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਖਿਆ ਸੀ ਕਿ ਮੈਂ ਸਿੱਖੀ ਸਰੂਪ ਵਿੱਚ ਆ ਜਾਣਾ, ਮੈਂ ਵੀ ਬਾਣੀ ਪੜ੍ਹਨੀ ਆ, ਮੈਂ ਵੀ ਇਹੋ ਜਿਹਾ ਸਿੰਘ ਬਣਨਾ। ਸਿੰਘ ਇਹੋ ਜਿਹੇ ਹੁੰਦੇ ਨੇ, ਐਡੇ ਨਿਤਨੇਮੀ, ਇੰਨੇ ਚੰਗੇ ਸੁਭਾਅ ਵਾਲੇ। ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਕੋਲ ਰਹਿ ਕੇ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਜਦੋਂ ਸੇਵਾ ਕੀਤੀ, ਆਂਦੇ ਨੇ ਜਦੋਂ ਤੁਰਦੇ ਸਨ ਲੱਤਾਂ ਭਿੜਦੀਆਂ ਸੀ, ਇੰਨੀ ਕਮਜ਼ੋਰੀ ਆ ਗਈ ਸੀ ਸਰੀਰ ਉੱਤੇ, ਜਦੋਂ ਤੁਰਨਾ ਤੇ ਲੱਤਾਂ ਭਿੜਨੀਆਂ। ਤੇ ਕਿਸੇ ਨੇ ਆਖਣਾ ਕਿ ਗੁਲਾਬ ਸਿਆਂ, ਐਡੇ ਵੱਡੇ ਘਰ ਦਾ ਤੂੰ ਪੁੱਤਰ ਏ, ਤੇਰੇ ਇਲਾਕੇ ਵਿੱਚ ਸਤਿਕਾਰ ਏ ਤੇਰੇ ਪਿਤਾ ਦਾ, ਤੇ ਤੂੰ ਇੱਥੇ ਆ ਕੇ ਮਹਾਂਪੁਰਸ਼ਾਂ ਦੇ ਕੋਲ ਹਰ ਸਮੇਂ ਜੋੜੇ ਝਾੜਦਾ ਰਹਿਣਾ, ਤੇ ਕਦੇ ਮੱਝਾਂ ਦਾ ਗੋਹਾ ਚੁੱਕਣਾ, ਕਦੇ ਤੂੰ ਇਹਨੇ ਇੱਥੇ ਇੰਨੀ ਦਿਨ ਰਾਤ ਸੇਵਾ ਕਰਦਾ ਰਹਿਣਾ, ਛੱਡ ਭਰਾ ਚੱਲੀਏ ਪਿੰਡ। ਤੇ ਸੰਤ ਬਾਬਾ ਈਸ਼ਰ ਸਿੰਘ ਨੇ ਆਖਣਾ, ਨਹੀਂ ਭਾਈ, ਮੈਂ ਤੇ ਹੁਣ ਸਾਰੀ ਜ਼ਿੰਦਗੀ ਇੱਥੇ ਲੰਘਾਉਣੀ ਹੈ।
ਤੇ ਕੱਲੇ ਬਹਿ ਕੇ ਕਹਿੰਦੇ ਨੇ ਸਾਰੀ ਸਾਰੀ ਰਾਤ ਵਾਜਾ ਵਜਾਉਣਾ। ਇੱਕ ਦਿਨ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਆਏ ਤੇ ਆਖਣ ਲੱਗੇ, ਨਾ ਈਸ਼ਰ ਸਿੰਘ ਰੱਖ ਦਿੱਤਾ ਗੁਲਾਬ ਸਿੰਘ ਤੋਂ ਅੰਮ੍ਰਿਤ ਛਕਾ ਕੇ, ਤੇ ਆਖਣ ਲੱਗੇ ਈਸ਼ਰ ਸਿੰਘ ਅੱਜ ਵਾਜਾ ਵਜਾਉਣਾ ਕੱਲਾ ਸੁਣਦਾ ਕੋਈ ਵੀ ਨਹੀਂ, ਪਰ ਯਾਦ ਰੱਖੀ ਜਿਹੜੇ ਹਿਸਾਬ ਨਾਲ ਤੂੰ ਸੇਵਾ ਤੇ ਸਿਮਰਨ ਵਿਚ ਲੱਗਿਆ ਹੋਇਆ, ਇੱਕ ਦਿਨ ਦੁਨੀਆਂ ਤੇਰੇ ਵਾਜੇ ਨੂੰ ਤਰਸਿਆ ਕਰੇਗੀ। ਇਹ ਬਚਨ ਕੀਤਾ ਤੇਰੇ ਵਾਜੇ ਨੂੰ ਸੁਣਨ ਵਾਸਤੇ ਦੁਨੀਆਂ ਤਰਸਿਆ ਕਰੇਗੀ, ਇਹਦੇ ਵਿਚ ਕੋਈ ਸ਼ੱਕ ਨਹੀਂ। ਬੰਸਰੀਆਂ ਬਥੇਰੀ ਦੁਨੀਆਂ ਚੁੱਕੀ ਫਿਰਦੀ ਆ, ਪਰ ਭਗਵਾਨ ਕ੍ਰਿਸ਼ਨ ਦੀ ਬੰਸਰੀ ਦਾ ਕੋਈ ਮੁਕਾਬਲਾ ਨਹੀਂ। ਇਸੇ ਤਰ੍ਹਾਂ ਰਬਾਬਾਂ ਦੁਨੀਆਂ ਚੁੱਕੀ ਫਿਰਦੀ ਆ, ਭਾਈ ਮਰਦਾਨੇ ਦੀ ਰਬਾਬ ਦਾ ਕੋਈ ਮੁਕਾਬਲਾ ਨਹੀਂ, ਤੇ ਵਾਜੇ ਬੜੀ ਦੁਨੀਆਂ ਚੁੱਕੀ ਫਿਰਦੀ ਆ, ਸੰਤ ਬਾਬਾ ਈਸ਼ਰ ਸਿੰਘ ਜੀ ਦੇ ਵਾਜੇ ਦਾ ਕੋਈ ਮੁਕਾਬਲਾ ਨਹੀਂ। ਬੜੇ ਵਾਜੇ ਵੱਜਦੇ ਆ, ਪਰ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਦੇ ਮਜਾਲ ਹੈ, ਕਿਤੇ ਇੱਕ ਸੁਰ ਉਧਰ ਦੀ ਉਧਰ ਲਾਤੀ ਹੋਵੇ। ਸਾਰਾ ਜੀਵਨ ਉਹਨਾਂ ਦਾ ਵੇਖੋ, ਕਿੰਨੀਆਂ ਟੇਪਾਂ ਉਹਨਾਂ ਦੀਆਂ ਰਿਕਾਰਡ ਹੋਈਆਂ ਨੇ, ਤੇ ਮੈਂ ਪਿਛਲੀ ਵਾਰੀ ਵੀ ਸ਼ਾਇਦ ਸਟੇਜ ਤੇ ਇੱਕ ਬੇਨਤੀ ਕੀਤੀ ਸੀ। ਉਹ ਮਹਾਂਪੁਰਖ ਸਨ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਨਾ ਕੰਨਾਂ ਨਾਲ ਨਿੰਦਿਆ ਸੁਣੀ ਤੇ ਨਾ ਜੀਭ ਨਾਲ ਨਿੰਦਿਆ ਕੀਤੀ। ਅਸੀਂ ਹੁਣ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖੀਏ, ਇੱਕ ਦਿਨ ਵਿੱਚ ਪਤਾ ਨਹੀਂ ਅਸੀਂ ਕਿੰਨਿਆਂ ਕੁ ਨੂੰ ਭੰਡਦੇ ਹਾਂ, ਇੱਕ ਦਿਨ ਵਿੱਚ ਪਤਾ ਨਹੀਂ ਅਸੀਂ ਕਿੰਨਿਆਂ ਕੁ ਦੀ ਪੱਤ ਨੂੰ ਆਪਣੀ ਜੀਭ ਨਾਲ ਹੱਥ ਪਾ ਲੈਂਦੇ ਹਾਂ। ਪਤਾ ਨਹੀਂ ਅਸੀਂ ਸਾਧ ਸੰਗਤ ਆਉਂਦੇ ਨੇ ਜਦੋਂ ਮਾਇਆ ਆ ਜਾਂਦੀ ਹੈ ਨਾ, ਬਹੁਤੀ ਤੇ ਸਿਰ ਚੜ੍ਹ ਕੇ ਬੋਲਦੀ ਹੈ, ਤੇ ਬਹੁਤੇ ਲੋਕ ਏਦਾਂ ਦੇ ਨੇ ਜਿਹੜੇ ਸਾਧ ਸੰਗਤ ਦੀ ਕੋਈ ਕਿਸੇ ਤੇ ਕਿਰਪਾ ਹੀ ਹੋਵੇ ਸਤਿਗੁਰ ਦੀ, ਉਹ ਵੱਖਰੀ ਗੱਲ ਹੈ, ਤੇ ਨਹੀਂ ਤੇ ਬਹੁਤੇ ਲੋਕ ਏਦਾਂ ਦੇ ਨੇ ਕਿ ਘਰ ਬੈਠੇ ਹੀ ਨਿੰਦਿਆ ਜੀਭ ਨਾਲ ਕਰੀ ਜਾਣਗੇ, ਕੰਨਾਂ ਨਾਲ ਨਿੰਦਿਆ ਸੁਣ ਸੁਣ ਕੇ ਖੁਸ਼ ਹੋਣਗੇ, ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨਾ ਰੱਜੀਆਂ ਕਰ ਭੋਗ ਤਲਾਸੇ, ਨੱਕ ਨਾ ਰੱਜਾ ਵਾਸ ਲੈ ਸੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਭਾਸੇ, ਪੀਰ ਮਰੀਦਾਂ ਫਿਰਹੜੀ ਸੱਚੀ ਰਹਿ ਰਾਸੇ। ਪਰ ਵੇਖੋ ਇਸ ਪਦਵੀ ਤੱਕ ਪਹੁੰਚਣਾ ਕੋਈ ਸੌਖੀ ਗੱਲ ਨਹੀਂ। ਉਹਨਾਂ ਦਾ ਪ੍ਰਣ ਕੀਤਾ ਹੋਇਆ ਸੀ ਕਿ ਮੈਂ ਸਾਰੀ ਜ਼ਿੰਦਗੀ ਆਪਣੀ ਜੀਭ ਤੋਂ ਕਦੇ ਕਿਸੇ ਦੀ ਨਿੰਦਿਆ ਨਹੀਂ ਕਰਨੀ ਤੇ ਨਾ ਆਪਣਿਆਂ ਕੰਨਾਂ ਨਾਲ ਕਿਸੇ ਦੀ ਨਿੰਦਿਆ ਸੁਣਨੀ ਹੈ। ਯਾਨੀ ਗੁਰਦੇਵ ਸਿੰਘ ਲਲਸੋਂ ਉਹਨਾਂ ਮਹਾਂਪੁਰਸ਼ਾਂ ਦੇ ਸਟੇਜ ਸ਼ਕਤੀ ਸਨ, ਬਹੁਤ ਥਾਵਾਂ ਤੇ ਉਹ ਸਟੇਜ ਦੀ ਸੇਵਾ ਨਿਭਾਉਂਦੇ ਸਨ। ਆਂਦੇ ਨੇ ਇੱਕ ਵਾਰੀ ਸਟੇਜ ਤੇ ਖਲੋਤਿਆਂ ਨੇ ਇੱਕ ਮਹਾਂਪੁਰਖ ਉੱਥੇ ਉਹਨਾਂ ਦਿਨਾਂ 'ਚ ਨੇੜੇ ਨੇੜੇ ਕੀਰਤਨ ਕਰਦੇ ਸੀ। ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ ਪਤਾ ਸੀ ਕਿ ਉਹ ਥੋੜਾ ਜਿਹਾ ਪਖੰਡ ਕਰਦੇ ਨੇ, ਸਟੇਜ ਤੇ ਖਲੋ ਕੇ ਆਖਣ ਲੱਗੇ ਸਮਾਪਤੀ ਹੋਈ ਸੀ ਰਾੜਾ ਸਾਹਿਬ ਦੀਵਾਨ ਦੀ, ਤੇ ਆਖਣ ਲੱਗੇ ਭਾਈ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਵੇਖੋ ਦਿਨ ਰਾਤ ਕਿੱਢੀ ਘਾਲਣਾ ਪਹਿਚਾਲਦੇ ਨੇ, ਤੇ ਅੱਜ ਕੱਲ ਦੇ ਕਈ ਸੰਤ ਏਦਾਂ ਕਰਦੇ ਨੇ, ਇੱਕ ਦੋ ਗੱਲਾਂ ਕਹਿਤੀਆਂ ਤੇ ਫਿਰ ਉਵੇਂ ਜਿਵੇਂ ਸੰਗਤ ਨੂੰ ਜੋ ਸੰਦੇਸ਼ ਦੇਣਾ ਸੀ ਦਿੱਤਾ। ਮਹਾਂਪੁਰਸ਼ਾਂ ਨੇ ਸਟੇਜ ਉੱਤੇ ਤੇ ਕੁਝ ਨਹੀਂ ਕਿਹਾ, ਅੰਦਰ ਬੁਲਾਇਆ, ਭੋਰਾ ਸਾਹਿਬ ਚ ਗਏ, ਜਾ ਕੇ ਆਖਣ ਲੱਗੇ ਭਾਈ ਗੱਲ ਸੁਣ ਲੈ, ਜਿੰਨਾ ਚਿਰ ਮੈਂ ਸਰੀਰ ਵਿਚ ਰਵਾਂਗਾ ਤੂੰ ਸਟੇਜ ਤੇ ਨਹੀਂ ਬੋਲ ਸਕਦਾ। ਇਹਦਾ ਜਿੰਨਾ ਚਿਰ ਮੈਂ ਰਵਾਂਗਾ ਨਾ ਸਰੀਰ ਵਿਚ, ਉਹਨਾਂ ਚਿਰ ਤੂੰ ਸਟੇਜ ਤੇ ਬੋਲ ਹੀ ਨਹੀਂ ਸਕਦਾ। ਆਖਣ ਲੱਗਾ ਬਾਬਾ ਜੀ ਮੈਨੂੰ ਇਹ ਤੇ ਦੱਸੋ ਮੇਰੇ ਤੋਂ ਗਲਤੀ ਕੀ ਹੋਈ ਏ। ਆਖਣ ਲੱਗੇ ਮੈਂ ਪ੍ਰਣ ਕੀਤਾ ਸੀ ਆਪਣੀ ਜ਼ਿੰਦਗੀ ਵਿਚ ਕਦੇ ਨਿੰਦਿਆ ਨਹੀਂ ਸੁਣਨੀ, ਅੱਜ ਤੂੰ ਇੱਕ ਸਾਧੂ ਦੀ ਨਿੰਦਿਆ ਮੇਰੇ ਕੰਨਾਂ ਚ ਪਾ ਦਿੱਤੀ। ਮੈਂ ਆਪਣੀ ਜੀਭ ਨਾਲ ਕਿਸੇ ਦੀ ਨਿੰਦਿਆ ਨਹੀਂ ਕੀਤੀ ਸਾਰੇ ਜੀਵਨ ਵਿਚ, ਤੇ ਨਾ ਮੈਂ ਕੰਨਾਂ ਨਾਲ ਨਿੰਦਿਆ ਸੁਣੀ ਹੈ। ਵੇਖੋ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਗੱਲ ਦੀ ਮੋਹਰ ਲਾਉਂਦੇ ਨੇ। ਭਾਈ ਸਾਹਿਬ ਆਂਦੇ ਨੇ ਹਉ ਕਿਸ ਭੋਲ ਘੁਮਾਇਆ, ਗੁਰਮਤ ਹਿਰਦੈ ਗਰੀਬੀ ਆਵੇ, ਹਉ ਕਿਸ ਭੋਲ ਘੁਮਾਇਆ, ਪਰ ਨਾਰੀ ਦੇ ਨੇੜ ਨਾ ਜਾਵੇ, ਹਉ ਕਿਸ ਭੋਲ ਘੁਮਾਇਆ, ਪਰ ਦਰਬੈ ਨੂੰ ਹੱਥ ਨਾ ਲਾਵੇ। ਤੇ ਆ ਵਚਨ ਧਿਆਨ ਚ ਰੱਖਣਾ, ਆਂਦੇ ਨੇ ਹਉ ਕਿਸ ਭੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੇ। ਉਹਦੇ ਤੋਂ ਮੈਂ ਆਪਣੀ ਜਾਨ ਵੀ ਵਾਰਦੇ ਆ, ਥੋੜੀ ਭਾਈ ਗੁਰਦਾਸ ਜੀ ਦਾ ਬਚਨ ਹੈ, ਉਹ ਆਂਦੇ ਨੇ ਮੈਂ ਉਹਦੇ ਤੋਂ ਆਪਣੀ ਜਾਨ ਵੀ ਵਾਰਦੇ ਆ, ਉਹ ਵੀ ਥੋੜੀ ਕਿਹਦੇ ਤੋਂ, ਜਿਹਨੇ ਆਪਣੇ ਕੰਨਾਂ ਨਾਲ ਕਦੇ ਕਿਸੇ ਦੀ ਨਿੰਦਿਆ ਨਹੀਂ ਸੁਣੀ ਆ। ਖੁਸ਼ ਸਪਨਾ ਹਉ ਕਿਸ ਭੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੇ। ਜਿਹੜਾ ਕਿਸੇ ਦੀ ਨਿੰਦਿਆ ਨਹੀਂ ਸੁਣਦਾ, ਤੇ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖ ਉਹ ਸਨ ਜਿਨ੍ਹਾਂ ਨੇ ਆਪਣੇ ਜੀਵਨ ਵਿਚ ਕਦੇ ਕਿਸੇ ਦੀ ਨਿੰਦਿਆ ਕੰਨਾਂ ਨਾਲ ਨਹੀਂ। ਦੁਨੀਆਂ ਵਰਤ ਰੱਖਦੀ ਏ, ਬੀਬੀਆਂ ਵਰਤ ਰੱਖਦੀਆਂ ਨੇ, ਮੇਰੇ ਪਤੀ ਦੀ ਉਮਰ ਲੰਬੀ ਹੋਵੇ। ਮੈਂ ਕਰਾਂਗਾ
ਕਿ ਜਿੰਨਾ ਚਿਰ ਆਪਾਂ ਇੱਥੇ ਬਹਿਣਾ ਕੋਈ ਮਾਇਆ ਲੈ ਕੇ ਸਟੇਜ ਤੇ ਨਾ ਆਵੇ, ਜਿੰਨਾ ਚਿਰ ਦੀਵਾਨ ਚੱਲਦਾ। ਜਿਨ੍ਹਾਂ ਨੇ ਕੀਰਤਨ ਭੇਟਾ ਦੇਣੀ ਹੁੰਦੀ ਹੈ ਨਾ, ਉਹ ਆਨੰਦ ਸਾਹਿਬ ਵੇਲੇ ਨਾ ਵੀ ਦਿਓਗੇ ਤਾਂ ਵੀ ਸਰ ਜਾਏਗਾ। ਮੈਂ ਹਰੇਕ ਸਟੇਜ ਤੇ ਇਹ ਅਰਜ਼ ਕੀਤੀ ਹੈ, ਜੋ ਸੁਣਨਾ ਹੈ ਉਹਨੂੰ ਪੱਲੇ ਬੰਨਣਾ ਹੈ, ਇਹ ਸਾਡੀ ਸਭ ਤੋਂ ਵੱਡੀ ਖੇਡ ਹੈ। ਜੋ ਸੁਣਨੇ ਆ ਉਹਨੂੰ ਧਿਆਨ ਚ ਰੱਖੀਏ, ਇਕਾਗਰਤਾ ਨਾਲ ਬਹਿ ਕੇ ਸੁਣੀਏ ਤੇ ਕੋਈ ਨਾ ਕੋਈ ਬਚਨ ਆਪਣੇ ਹਿਰਦੇ ਚ ਵਸਾ ਲਈਏ, ਉਹਦੇ ਵਰਗੀ ਭੇਟ ਆਈ ਕੋਈ। ਸੋ ਆਓ ਜਰਾ ਧਿਆਨ ਦਿਓ, ਜਿਵੇਂ ਜਿਵੇਂ ਬੈਠੇ ਹੋ, ਜੇ ਇੱਕ ਬਚਨ ਵੀ ਪੱਲੇ ਬੰਨ ਕੇ ਲੈ ਗਿਆ ਤੇ ਸਾਡਾ ਇੱਥੇ ਆਉਣਾ ਦੇਖੇ ਚਾਹੀਦਾ। ਦੇਖੋ ਦੁਨੀਆਂ ਵਰਤ ਰੱਖਦੀ, ਬੀਬੀਆਂ ਬੜਾ ਵਰਤ ਰੱਖਦੀਆਂ ਨੇ। ਹਿੰਦੁਸਤਾਨ ਵਿੱਚ ਤੇ ਬਹੁਤ ਆਈ ਇਹ ਜੀ ਕਰਵਾ ਚੌਥ ਦਾ ਵਰਤੇ, ਆ ਜੀ ਫਲਾਣਾ ਵਰਤੇ, ਇਹਦੇ ਨਾਲ ਕੀ ਹੁੰਦਾ ਹੈ? ਅੱਛੇ ਜੀ, ਇਹਦੇ ਨਾਲ ਪਤੀ ਦੀ ਉਮਰ ਲੰਬੀ ਹੋ ਜਾਂਦੀ, ਪਤੀ ਦੀ ਉਮਰ ਲੰਬੀ ਹੁੰਦੀ। ਪਰ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ ਤੇ ਸੱਚੇ ਪਾਤਸ਼ਾਹ ਆਉਂਦੇ ਨੇ, ਦੇਹਾ ਜੀ ਦੀ ਲਿਖਿਆ ਦੇਹਾ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਵੇ। ਉਹ ਘੱਲਦਾ ਤੇ ਸੰਸਾਰ ਵਿੱਚ ਆਉਂਦੇ ਆ, ਜਦੋਂ ਉਹਨੇ ਸੱਦ ਲਿਆ ਤੇ ਫਿਰ ਸਾਨੂੰ ਸੰਸਾਰ ਵਿੱਚੋਂ ਜਾਣਾ ਪੈਣਾ, ਪੂਜ ਕਰਨਾ ਪੈਣਾ। ਤੇ ਸਤਸੰਗ ਜੀ, ਲੇਖ ਨਾ ਮਿਟੀ ਹੇ ਸਕੀ ਜੋ ਲਿਖਿਆ ਕਰਤਾ। ਪਰ ਬੀਬੀਆਂ ਦੀਆਂ ਨੇ ਵਰਤ ਰੱਖਣੀਆਂ ਵਾ, ਪਰ ਸਿੱਖ ਬੀਬੀ ਨੂੰ ਵਰਤ ਰੱਖਣ ਤੋਂ ਮਨਾਹੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ, ਜੇ ਭੁੱਖੇ ਰਹਿਣ ਨਾਲ ਗੱਲ ਬਣਦੀ ਹੋਵੇ ਤੇ ਬਥੇਰੇ ਲੋਕ ਨੇ ਜਿਹੜੇ ਭੁੱਖੇ ਰਹਿੰਦੇ ਨੇ, ਭੁੱਖੇ ਰਹਿਣ ਨਾਲ ਨਾ ਤੇ ਪਤੀ ਦੀ ਉਮਰ ਲੰਮੀ ਹੋਣੀ ਹੈ ਤੇ ਨਾ ਰੱਬ ਦੀ ਪ੍ਰਾਪਤੀ ਹੋਣੀ। ਇਹ ਵਹਿਮ ਨੇ ਜਿੰਨੇ ਮਰਜ਼ੀ ਕਰੀ ਜਾਓ, ਸੱਚੇ ਪਾਤਸ਼ਾਹ ਨੇ ਇਹਨਾਂ ਵਹਿਮਾਂ ਭਰਮਾਂ ਚੋਂ ਕੱਢਿਆ। ਜੇ ਰੋਟੀ ਨੀ ਖਾਏਗਾ ਤੇ ਫਿਰ ਸਰੀਰ ਤਕੜਾ ਕਿਵੇਂ ਹੋਏਗਾ? ਜੇ ਸਰੀਰ ਚ ਤਾਕਤ ਨਹੀਂ ਹੋਏਗੀ ਤੇ ਫਿਰ ਕਿਵੇਂ ਭਜਨ ਕਰੇਗਾ? ਤੂੰ ਚੌਂਕੜਾ ਮਾਰ ਕੇ ਭੁੱਖੇ ਬੰਦੇ ਨੂੰ ਭਾ ਦਿਓ, ਉਹਨੂੰ ਆਪ ਕਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਕਰੇਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜੀਭ ਕਰੇਗੀ ਵਾਹਿਗੁਰੂ, ਅੰਦਰੋਂ ਅੰਦਰ ਰੋਟੀ, ਉਹ ਕਾਹਦਾ ਭਜਨ ਹੈ? ਉਹਦੇ ਅੰਦਰੋਂ ਰੋਟੀ ਰੋਟੀ ਕਰੀ ਜਾਏਗਾ? ਐਸਾ ਨਹੀਂ, ਸੱਚੇ ਪਾਤਸ਼ਾਹ ਨੇ ਆਖਿਆ ਇਹ ਨਹੀਂ। ਹੁਣ ਦੇਖੋ ਵਰਤ ਰੱਖਣਾ ਕਾਹਦਾ? ਦੇਖਾ ਦੇਖੀ ਬਹੁਤੀ ਹੈ। ਇੱਕ ਬੀਬੀ ਸਵੇਰੇ ਸਵੇਰੇ ਭਾਂਡੇ ਪਈ ਖੜ, ਉਹਦੇ ਘਰ ਵਾਲਾ ਆਉਂਦਾ, ਤੂੰ ਕੀ ਗੱਲ ਸਵੇਰੇ ਸਵੇਰੇ? ਉਹ ਆਉਂਦੀ ਹੈ ਸਵੇਰੇ ਸਵੇਰੇ ਖਾਂਦੀਆਂ ਨੇ ਨਾ, ਸੂਰਜ ਚੜ੍ਹਨ ਤੋਂ ਪਹਿਲਾਂ ਖਾ ਲਓ, ਸਵੇਰੇ ਸਵੇਰੇ ਖਾ ਲਓ, ਸਾਰਾ ਦਿਨ ਖਾਣਾ ਨੀ, ਰਾਤ ਨੂੰ ਚੰਦਰਮਾ ਵੇਖ ਕੇ ਖਾਣਾ। ਉਹ ਸਵੇਰੇ ਸਵੇਰੇ ਬੀਬੀ ਜਦੋਂ ਭਾਂਡੇ ਖੜਕਾਏ ਨਾ, ਵੀ ਸਵੇਰੇ ਸਵੇਰੇ ਬਣਾ ਕੇ ਖਾ ਲਾਂ ਕੁਛ ਨਾ ਕੁਛ, ਘਰ ਵਾਲਾ ਆਉਂਦਾ, ਕੀ ਗੱਲ ਤੂੰ ਸਵੇਰੇ ਹੀ ਭਾਂਡੇ ਖੜਕਾਉਣ ਲੱਗ ਪਈ ਹੈ? ਆਂਦੀ ਪੈ ਜਾ, ਤੇਰਾ ਹੀ ਸਿਆਪਾ ਕਰਨੀ, ਧਿਆਨ ਦੇਣਾ। ਆਂਦੀ ਹੈ ਤੇਰਾ ਹੀ ਸਿਆਪਾ ਹੋ ਰਿਹਾ। ਵੇਖੋ ਹਾਸੇ ਚ ਨਾ ਪਾਣਾ ਗੱਲ ਨੂੰ ਸਮਝਣਾ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਕੀ ਹੈ। ਵੇਖੋ ਇਹੋ ਜੇ ਵਹਿਮਾਂ ਭਰਮਾਂ ਚੋਂ ਸਤਿਗੁਰ ਨੇ ਸਾਨੂੰ ਮੁਕਤ ਕਰਾਇਆ। ਸੱਚੇ ਪਾਤਸ਼ਾਹ ਨੇ ਸਾਰਾ ਜੀਵਨ ਇਸੇ ਗੱਲ ਤੇ ਲਾਇਆ। ਜਿੱਥੇ ਵੀ ਪਖੰਡ ਦੀ ਗੱਲ ਆਈ ਆ, ਸਤਿਗੁਰਾਂ ਨੇ ਡੱਟ ਕੇ ਵਿਰੋਧ ਕੀਤਾ। ਤੇ ਸਾਧ ਸੰਗਤ ਇਹ ਵਰਤ ਰੱਖਣੇ, ਧੂਣੀਆਂ ਤਾਪਣੀਆਂ, ਜਲ ਧਾਰੇ ਕਰਨੇ, ਪੁੱਠੇ ਲਟਕਣਾ। ਗੁਰੂ ਨਾਨਕ ਸਾਹਿਬ ਤੁਰੇ ਜਾਣ, ਇੱਕ ਪੁੱਠਾ ਲਟਕਦਾ, ਲੱਤਾਂ ਨੂੰ ਰੱਸਾ ਪਾਇਆ ਤੇ ਬੰਨਿਆ ਹੋਇਆ ਤੇ ਮਰਦਾਨਾ ਖਲੋ ਕੇ ਮੱਥਾ ਲੱਗ ਪਿਆ ਸੇਖ। ਸਤਿਗੁਰੂ ਆਂਦੇ ਨੇ ਮਰਦਾਨਿਆ ਕਿਉਂ ਖਲੋ ਗਿਆ? ਆ ਜਾ ਅਰਥ ਲੱਗਾ ਸੱਚੇ ਪਾਤਸ਼ਾਹ, ਆ ਖਲੋਤਾ ਮੈਂ ਇਹਨੂੰ ਵੇਖ ਰਿਹਾ, ਮੱਥਾ ਟੇਕ ਰਿਹਾ, ਦੇਖੋ ਜੋਗੀ ਕਿੱਡੀ ਕਮਾਈ। ਮਹਾਰਾਜ ਕਹਿੰਦੇ ਕੀ ਗੱਲ? ਆਂਦਾ ਪੈਰਾਂ ਨੂੰ ਰੱਸਾ ਬੰਨਿਆ, ਪੁੱਠਾ ਲਟਕਦਾ। ਸਤਿਗੁਰ ਆਖਣ ਲੱਗੇ ਆ ਜਾ, ਆਂਦਾ ਜੀ ਕਿੱਥੇ ਤੇ ਤੁਸੀਂ ਪਹਾੜਾਂ ਚ ਚੜੇ ਫਿਰਦੇ ਹੋ, ਜੋਗੀਆਂ ਨੂੰ ਲੱਭਦੇ ਤੇ ਆ ਇਹਨੂੰ ਤੁਸੀਂ ਮੱਥਾ ਨੀ ਟੇਕਦੇ? ਸਤਿਗੁਰੂ ਆਖਣ ਲੱਗੇ ਆ ਜਾ, ਚੱਲੀਏ ਮਰਦਾਨਿਆ, ਇਹਨੂੰ ਮੱਥਾ ਨਾ ਟੇਕ। ਆਂਦਾ ਕਿਉਂ? ਮਾਰਗਾਂ ਨੇ ਤੈਨੂੰ ਪਤਾ ਪੁੱਠਾ ਕਿਉਂ ਲਟਕਦਾ? ਆਂਦਾ ਜੀ ਕਿਉਂ ਲਟਕਦਾ? ਸਤਿਗੁਰ ਆਂਦੇ ਨੇ ਤੇ ਪਹਿਲਾਂ ਪੁੱਠੇ ਕੰਮ ਕੀਤੇ ਹੋਣਗੇ, ਹੁਣ ਫਲ ਭੋਗਦਾ। ਪੱਗ ਉੱਤੇ ਤਾਣਾ ਆਪਣਾ ਕੀਆ ਕਮਾਣਾ, ਇਹ ਜਿਹੜੇ ਪੈਰ ਉੱਪਰ ਨੂੰ ਕੀਤੇ ਨੇ ਨਾ, ਇਹਨੇ ਸਰੀਰ ਥੱਲੇ ਨੂੰ ਤਾਣਿਆ ਹੋਇਆ, ਇਹ ਆਪਣਾ ਕੀਆ ਕਮਾਣਾ, ਆਪਣੇ ਕੋਈ ਕਰਮਾਂ ਦਾ ਫਲ ਭੋਗ ਰਿਹਾ। ਅਲਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਦੁਆਰੀ, ਇਹਦੇ ਕਰਮਾਂ ਦਾ ਫਲ ਹੈ ਜਿਹੜਾ ਜਿਹਦੇ ਸਾਹਮਣੇ ਆ ਰਿਹਾ। ਤੇ ਇਹਦਾ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ, ਸਤਿਗੁਰਾਂ ਨੇ ਸਾਨੂੰ ਇਸ ਗੱਲ ਤੋਂ ਮੁਕਤ ਕੀਤਾ। ਜਗ੍ਹਾ ਜਗ੍ਹਾ ਤੇ ਐਸੇ ਅਨੇਕਾਂ ਹੀ ਪ੍ਰਮਾਣ ਮਿਲਦੇ ਨੇ। ਤੇ ਸਾਧ ਸੰਗਤ ਜੀ, ਸੌ ਤਿਸ ਘੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੇ। ਬਲਿਹਾਰੇ ਜਾਈਏ ਉਹਨਾਂ ਤੋਂ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਦੇ ਕਿਸੇ ਦੀ ਨਿੰਦਿਆ ਨਹੀਂ ਸੁਣੀ। ਤੇ ਵੇਖੋ ਵਰਤ ਰੱਖੋ ਇੱਦਾਂ ਦੇ ਵਰਤ ਰੱਖੋ ਜਿਹੜੇ ਸਾਨੂੰ ਸਤਿਗੁਰ ਦੇ ਨੇੜੇ ਲੈ ਜਾਣ, ਇੱਦਾਂ ਦੇ ਵਰਤ ਰੱਖੋ ਜਿਹੜੇ ਸਾਨੂੰ ਗੁਰਮਤ ਦੇ ਨੇੜੇ ਲੈ ਜਾਣ। ਕਦੇ ਕਦੇ ਵਰਤ ਰੱਖਿਆ ਕਰੋ, ਅਸੀਂ ਆਪਣੀਆਂ ਕੰਨਾਂ ਨਾਲ ਨਿੰਦਿਆ ਨਹੀਂ ਸੁਣਨੀ। ਇੱਕ ਹਫ਼ਤਾ ਬਹੁਤਾ ਨਾ ਰੱਖੋ, ਇੱਕ ਹਫ਼ਤਾ, ਇੱਕ ਦਿਨ ਦਾ ਵਰਤ ਹੈ ਅੱਜ ਮੇਰਾ ਕੀ, ਆਪਣੀ ਜੀਭ ਨਾਲ ਮੈਂ ਕਿਸੇ ਨਾਲ ਸਿੱਕਾ ਨਹੀਂ ਬੋਲਣਾ।
ਮੈਨੂੰ ਕੋਈ ਕੁਛ ਵੀ ਕਹੀਦਾ, ਅੱਜ ਮੈਂ ਆਪਣੀ ਜੀਭ ਤੋਂ ਕਿਸੇ ਨੂੰ ਮੰਦਾ ਨਹੀਂ ਬੋਲਣਾ, ਏਦਾਂ ਦਾ ਵਰਤ ਰੱਖ ਕੇ ਇੱਕ ਦਿਨ ਦੇਖੋ ਵੀ ਅੱਜ ਮੇਰੀ ਸੱਸ ਲੜਦੀ ਹੈ ਲੜੀ ਜਾਂ ਮੈਂ ਨੀ ਪੁੱਛਣਾ। ਨੂੰ ਆਕੇ ਜੋ ਕਹਿੰਦੀ ਕਹਿਣ ਦੇ, ਸੱਸ ਆਕੇ ਕੋਈ ਨੀ, ਨੂੰ ਮੈਨੂੰ ਜੋ ਮਰਜ਼ੀ ਕਵੇ ਅੱਜ ਮੈਂ ਨੀ ਕਹਿਣਾ, ਚੁੱਪ ਰਹਿਣਾ। ਬੜੀ ਵੱਡੀ ਤਾਕਤ ਤੇ ਪੁੱਛਦੀ, ਜੇ ਜੀਵ ਨਾਲ ਜਿੰਨਾ ਮਰਜ਼ੀ ਦੁਸ਼ਮਣੀਆਂ ਪਾ ਲਓ ਤੇ ਜੀਵ ਨਾਲ ਜਿੰਨੀ ਵੱਡੀ ਜਿੰਨੀ ਮਰਜ਼ੀ ਨਿਮਰਤਾ, ਨਿਮਰਤਾ ਨਾਲ ਮਿੱਠਾ ਬੋਲ ਕੇ ਜਿੰਨੀ ਮਰਜ਼ੀ ਦੋਸਤੀ ਪਾ ਲਓ, ਏਦਾਂ ਦੇ ਵਰਤ ਰੱਖੋ। ਅਸੀਂ ਕੰਨਾਂ ਨਾਲ ਮਾੜਾ ਨਹੀਂ ਸੁਣਨਾ, ਇੱਕ ਹਫ਼ਤਾ ਨਹੀਂ ਸੁਣਨਾ, ਮੈਂ ਅੱਖਾਂ ਨਾਲ ਮੈਂ ਇੱਕ ਹਫ਼ਤਾ ਟੀਵੀ ਨਹੀਂ ਵੇਖਣਾ, ਮੇਰਾ ਵਰਤ ਰੱਖਿਆ ਹੋਇਆ, ਮੈਂ ਟੈਲੀਵਿਜ਼ਨ ਦੇ ਸਾਹਮਣੇ ਨਹੀਂ ਜਾਣਾ, ਮੈਂ ਮਾੜਾ ਨਹੀਂ ਵੇਖਣਾ ਆਪਣੇ ਅੱਖਾਂ ਨਾਲ। ਜੇ ਵੇਖਾਂਗਾ ਬਾਣੀ ਵੇਖੋ, ਬਾਣੀ ਪੜ੍ਹੀ ਜਾ ਰਹੀ ਹੈ, ਕੀਰਤਨ ਹੋ ਰਿਹਾ, ਬਾਣੀ ਸੁਣੋ, ਕੰਨਾਂ ਦਾ ਵਰਤ ਰੱਖੋ, ਅੱਖਾਂ ਦਾ ਵਰਤ ਰੱਖੋ, ਜੀਭ ਦਾ ਵਰਤ ਰੱਖੋ, ਬਲਿਹਾਰੇ ਜਾਈਏ ਸੰਤ ਬਾਬਾ ਈਸ਼ਰ ਸਿੰਘ ਜੀ ਤੋਂ, ਜਿਨ੍ਹਾਂ ਨੇ ਸਾਰੇ ਜੀਵਨ ਦਾ ਹੀ ਵਰਤ ਰੱਖਿਆ। ਇਹ ਬੜਾ ਔਖਾ ਹੈ, ਗੱਲਾਂ ਕਰਨੀਆਂ ਸੰਗਤ ਜੀ ਸੁਖਾਲੀਆਂ ਨੇ, ਸਿੱਖੀ ਸਿਰਕ ਲਵਾਉਣਾ ਬੜਾ ਔਖਾ, ਇਹ ਬਹੁਤ ਔਖਾ ਹੈ ਵੀ ਕੰਨਾਂ ਨਾਲ ਨਿੰਦਿਆ ਨਾ ਸੁਣਨੀ, ਜੀਵ ਨਾਲ ਨਿੰਦਿਆ ਨਾ ਕਰਨੀ, ਅੱਖਾਂ ਨਾਲ ਮਾੜਾ ਨਾ ਵੇਖਣਾ। ਏਦਾਂ ਦੇ ਵਰਤ ਜਿਹੜਾ ਪਾਲ ਗਿਆ ਉਹੀ ਬ੍ਰਹਮ ਗਿਆਨੀ। ਕਲਯੁਗ ਦੇ ਸਮੇਂ ਵਿੱਚ ਹਰ ਪਾਸੇ ਬੜੇ ਲੋਕ ਸੀ, ਪਰ ਮਹਾਂਪੁਰਖਾਂ ਨੇ ਜਦੋਂ ਕਦੇ ਕਿਸੇ ਨੇ ਨਿੰਦਿਆ ਕਰਨੀ ਸ਼ੁਰੂ ਕਰਨੀ ਨਾ, ਸੇਵਾਦਾਰਾਂ ਨੂੰ ਹੁਕਮ ਸੀ ਖਾ ਕੇ ਬਾਹਰ ਲੈ ਜਾਓ, ਇਹਨਾਂ ਕੋਈ ਸਾਡੇ ਸਾਹਮਣੇ ਨਿੰਦਿਆ ਨਾ ਕਰੇ, ਕਿਸੇ ਸਾਡੇ ਕੰਨਾਂ 'ਚ ਨਿੰਦਿਆ ਨਾ ਪਵੇ। ਜੀਵ ਨਾਲ ਸਾਰਾ ਜੀਵਨ ਕਿਸੇ ਦੀ ਨਿੰਦਿਆ ਨਹੀਂ ਕੀਤੀ ਤੇ ਸਾਰਾ ਜੀਵਨ ਪੂਰੇ ਦੇ ਗੁਣ ਗਾਏ ਤੇ ਕਮਾਲ ਦੀ ਗੱਲ ਹੈ, ਸਟੇਜ ਉੱਤੇ ਕਿਸੇ ਬੰਦੇ ਦੀ ਸ਼ੋਭਾ ਨਹੀਂ ਕੀਤੀ, ਖੁਸ਼ਾਮਦੀ ਨਹੀਂ ਕੀਤੀ। ਅੱਜ ਕੱਲ ਤੇ ਪ੍ਰਚਾਰਕਾਂ ਦਾ ਹਾਲ ਏਦਾਂ ਦਾ ਹੋ ਗਿਆ, ਗੱਲ ਚੱਲਦੀ ਹੈ ਭਾਈ ਬਚਿੱਤਰ ਸਿੰਘ ਦੀ, ਬਚਿੱਤਰ ਸਿੰਘ ਹੱਥ ਵਿੱਚ ਨਾਗਰੀ ਫੜ ਕੇ ਲੱਗਿਆ ਹਾਥੀ ਦੇ ਮੱਥੇ 'ਚ ਮਾਰਨ। ਉਦੋਂ ਕਿਸੇ ਨੇ ਮੈਨੂੰ ਪਤਾ ਸੀ 2 ਪੌਂਡ ਹੀ ਦਿੱਤੇ ਹੁਣ, ਭਾਵੇਂ ਕਿਸੇ ਨੇ ਸਰਦਾਰ ਨੇ, ਉਹ ਭਾਈ ਬਚਿੱਤਰ ਸਿੰਘ ਜਾ ਰਿਹਾ ਤੇ ਕਿਸੇ ਨੇ 5 ਪੌਂਡ, ਆਹ ਫਲਾਣੇ ਸਰਦਾਰ ਸਾਹਿਬ ਫਲਾਣਾ ਸਿੰਘ 5 ਪੌਂਡ ਦੇ ਗਏ, ਗੱਲ ਤੇ ਬਚਿੱਤਰ ਸਿੰਘ ਦੀ, ਸਰਦਾਰ ਸਾਹਿਬ ਵਿੱਚ ਕਿੱਥੋਂ ਆ ਗਏ। ਅੱਜ ਕੱਲ ਦੇ ਪ੍ਰਚਾਰਕਾਂ ਦਾ ਹਾਲ ਤੇ ਏਦਾਂ ਦਾ, ਪਰ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੀਆਂ ਜਿੰਨੀਆਂ ਵੀ ਟੇਪਾਂ ਨੇ ਸੁਣ ਕੇ ਵੇਖ ਲਓ, ਕਿਸੇ ਵਿੱਚ ਕਿਸੇ ਬੰਦੇ ਦੀ ਖੁਸ਼ਾਮਦੀ ਨਹੀਂ ਸੀ। ਕਿਤੇ ਨੀ ਆਖਿਆ ਗਿਆਨੀ ਜੈਲ ਸਿੰਘ ਸਾਡਾ ਦੀਵਾਨ ਵਿੱਚ ਬੈਠਾ ਆ, ਕਦੇ ਨੀ ਆਖਿਆ, ਕਦੇ ਨੀ ਉਹਨਾਂ ਨੇ ਆਖਿਆ ਕਿ ਆਹ ਪ੍ਰਤਾਪ ਸਿੰਘ ਕੈਰੋਂ ਸਾਡੇ ਦੀਵਾਨ ਵਿੱਚ ਬੈਠਾ, ਕਦੇ ਨੀ ਉਹਨਾਂ ਨੇ ਆਖਿਆ ਕੋਈ ਵੱਡਾ ਆਈ ਜਾਏ ਕੋਈ ਛੋਟਾ ਆਈ ਜਾਏ, ਸਾਰਾ ਜੀਵਨ ਪੂਰੇ ਦੇ ਗੁਣ ਗਾਏ ਤੇ ਸੱਚਮੁੱਚ ਪੂਰੇ ਹੋ ਗਏ। ਅਖੋ ਸਤਨਾ ਪੂਰੇ ਹੋ ਗਏ, ਪੂਰੇ ਤੇ ਪੂਰੇ ਹੋਣ ਵਾਸਤੇ ਬੜੀ ਵੱਡੀ ਘਾਲਣਾ ਦੀ ਲੋੜ ਹੈ। ਦੇਖੋ ਗੁਰਮੁਖੋ, ਇੱਕ ਤਾਰਨ ਵਾਲਾ ਸਾਧੂ ਕਿਵੇਂ ਬਣਦਾ? ਸਤਸੰਗ ਜੀ, ਇੱਕ ਸਾਧੂ ਦੀ ਡੈਫੀਨੇਸ਼ਨ ਕੀ ਹੈ, ਇੱਕ ਗੁਰਮੁਖ ਦੀ, ਇੱਕ ਸਾਧੂ ਦੀ ਉਹ ਪਰਿਭਾਸ਼ਾ ਕੀ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਆਂਦੇ ਨੇ, ਕਦੇ ਦੀਵੇ ਨੂੰ ਬਲਦੇ ਨੂੰ ਵੇਖਦੇ ਹੋ ਤੇ ਚਾਨਣ ਦਾ ਆਨੰਦ ਤੇ ਸਾਰੇ ਮਾਣਦੇ ਹੋ ਵੀ ਬੜਾ ਪ੍ਰਕਾਸ਼ ਹੈ, ਬੜਾ ਚਾਨਣ ਹੋ ਰਿਹਾ, ਪਰ ਕਹਿੰਦੇ ਕਦੇ ਇਹ ਵੇਖਿਆ ਕਰੋ ਵੀ ਦੀਵਾ ਬਣਿਆ ਕਿਵੇਂ ਆ, ਦੀਵੇ ਦੇ ਪਿਛੋਕੜ ਤੱਕ ਜਾਇਆ ਕਰੋ। ਸਤਸੰਗ ਜੀ, ਜੈਸੇ ਤਿਲ ਪੀੜ ਤੇਲ ਕਾਢੀਏ ਕਸ਼ਟ ਕਹਿ, ਤਾਂਤੇ ਹੋਏ ਦੀਪਕ ਜਰਾਏ ਉਜਿਆਰੋ ਜੀ, ਧਿਆਨ ਦੇਣਾ। ਆਹਦੇ ਨੇ ਦੀਵੇ ਨੂੰ ਬਲਦੇ ਨੂੰ ਵੇਖ ਕੇ ਆਨੰਦ ਤੇ ਮਾਨਣਾ ਬੜਾ ਰੋਸ਼ਨੀ ਦਾ, ਪਰ ਕਦੇ ਇਹ ਵੀ ਵੇਖਿਆ ਕਰਕੇ ਇਹ ਦੀਵਾ ਬਣਿਆ ਕਿਵੇਂ ਨੇ। ਕਹਿੰਦੇ ਪਹਿਲਾਂ ਤਿਲਾਂ ਨੂੰ ਕੱਢਿਆ ਜਾਂਦਾ ਹੈ, ਕੱਢ ਕੇ ਫਿਰ ਉਹਨਾਂ ਨੂੰ ਪੀੜਿਆ ਜਾਂਦਾ ਹੈ, ਪੀੜ ਕੇ ਫਿਰ ਉਹਨਾਂ ਦੇ ਵਿੱਚੋਂ ਤੇਲ ਨਿਕਲਦਾ, ਤਿਲਾਂ ਨੂੰ ਪੀੜਨ ਤੋਂ ਬਾਅਦ ਤੇਲ ਨਿਕਲਦਾ, ਤੇਲ ਨੂੰ ਦੀਵੇ 'ਚ ਪਾਇਆ ਜਾਂਦਾ, ਦੀਵੇ 'ਚੋਂ ਤੇਲ ਬੱਤੀ 'ਚ ਚੜ੍ਹਦਾ, ਬੱਤੀ 'ਚ ਚੜ੍ਹ ਕੇ ਖੁਦ ਸੜਦਾ ਤੇ ਫਿਰ ਚਾਨਣਾ ਕਰਦਾ। ਖੁਦ ਆਪਣਾ ਖੁਦ ਸੜੇ ਤੋਂ ਬਿਨਾਂ, ਦੀਵੇ ਦੇ ਖੁਦ ਸੜੇ ਤੋਂ ਬਿਨਾਂ ਚਾਨਣ ਨਹੀਂ ਹੋ ਸਕਦਾ, ਉਹ ਖੁਦ ਸੜੇਗਾ ਤੇ ਪ੍ਰਕਾਸ਼ ਫੇਰ ਕਰੇਗਾ। ਤੇ ਭਾਈ ਸਾਹਿਬ ਆਉਂਦੇ ਨੇ ਸਾਰੰਗੀ ਵੱਜਦੀ, ਤੁਸੀਂ ਸਾਰਿਆਂ ਮੇਰੇ ਨਾਲ ਵੀ ਵਜਾਉਂਦੇ ਨੇ ਭਾਈ ਸਾਹਿਬ ਹੋਣੀ, ਸਾਰੰਗੀ ਵੱਜਦੀ ਤੁਸੀਂ ਸਾਰੇ ਵਹਿੰਦੇ ਹੋ। ਆਹਦੇ ਨੇ ਸਾਰੰਗੀ ਵੱਜਦੀ ਨਾ ਵੇਖਿਆ ਕਰੋ ਕੱਲੀ, ਵੀ ਸਾਰੰਗੀ ਤੇ ਬੜੀਆਂ ਸੋਹਣੇ ਰਾਗ ਕੱਢਦੀ ਏ, ਬੜਾ ਆਨੰਦ ਆਉਂਦਾ। ਉਹ ਕਹਿੰਦੇ ਗੁਰਮੁਖਾ, ਸਾਰੰਗੀ ਦਾ ਆਨੰਦ ਤੇ ਲੈਣਾ, ਪਰ ਕਦੇ ਸਾਰੰਗੀ ਬਣਦੀ ਕਿਵੇਂ ਨੇ, ਕਦੇ ਇਹਦੇ ਵੱਜਦੀ ਵੇਖ, ਪਿਛੋਕੜ ਤੱਕ ਜਾਓਗੇ ਫਿਰ ਹੈਰਾਨ ਹੋ ਜਾਓਗੇ, ਸਾਰੰਗੀ ਬਣੀ ਕਿਵੇਂ। ਜੈਸੇ ਰੋਮ ਰੋਮ ਕਰ ਕਾਟੀਏ ਅਜਾ ਕੋ ਤਨ ਤਾਂਤੇ ਤਾਂਤ ਵਾਜੇ ਰਾਗ ਰਾਗਨੀ ਸੋ ਪਿਆਰੋ ਜੀ। ਕਹਿੰਦੇ ਨੇ ਬੱਕਰੀ ਨੂੰ ਫੜਿਆ ਕਸਾਈ ਨੇ, ਫੜ ਕੇ ਉਹਨੂੰ ਕੱਟਿਆ, ਕੱਟਣ ਤੋਂ ਬਾਅਦ ਉਹਦੇ ਦਿਲ ਨੂੰ ਜਿਹੜੀਆਂ ਖੂਨ ਸਪਲਾਈ ਕਰਨ ਵਾਲੀਆਂ ਨਾੜੀਆਂ ਹੁੰਦੀਆਂ ਨੇ ਉਹ ਕੱਢੀਆਂ,
ਉਹ ਨਾੜੀਆਂ ਨੂੰ ਕੱਢ ਕੇ ਫਿਰ ਉਹਨਾਂ ਨਾੜੀਆਂ ਨੂੰ ਵੱਟ ਚਾੜਿਆ। ਵੱਟ ਚਾੜਨ ਤੋਂ ਬਾਅਦ ਉਹਨਾਂ ਨਾੜੀਆਂ ਨੂੰ ਫਿਰ ਕਹਿੰਦੇ ਸੁਕਾਇਆ ਗਿਆ। ਸੁਕਾਉਣ ਤੋਂ ਬਾਅਦ ਫਿਰ ਉਹਨਾਂ ਨੂੰ ਸਾਰੰਗੀ ਤੇ ਫਿੱਟ ਕੀਤਾ ਗਿਆ, ਫਿਰ ਉੱਤੇ ਗੱਜ ਘਸਾਇਆ ਗਿਆ ਤੇ ਫਿਰ ਜਾ ਕੇ ਰਾਗ ਨਿਕਲਿਆ। ਸੋ ਸਤਨਾਮ ਜੈਸ ਰੋਮ ਰੋਮ ਕਰ ਕਾਟੀ ਹੈ ਅਜਾ ਕੋ ਤਨ ਤਾਂ ਤੇ ਤਾਂਤ ਵੱਜਿਆ ਰਾਗ ਰੱਗ ਨਹੀਂ ਸੋ ਪਿਆਰੋ ਜੀ। ਕਹਿੰਦੇ ਨੇ ਸਾਰੰਗੀ ਵੱਜਦੀ ਨਾ ਕੱਲੀ ਵੇਖਿਆ ਕਰੋ, ਇਹ ਵੀ ਵੇਖੋ ਵੀ ਇਹ ਸਾਰੰਗੀ ਦੇ ਵਿੱਚੋਂ ਰਾਗ ਨਿਕਲੇ ਕਿਵੇਂ, ਬੱਕਰੀ ਨੇ ਕਿੰਨਾ ਦੁੱਖ ਚੱਲਿਆ। ਸੋ ਸਤਨਾਮ ਹੁਣ ਜੋ ਸਾਜ ਤੇ ਨਿਕਲੀ ਹੈ ਉਹ ਤੋਂ ਸਭ ਨੇ ਸੁਣ ਲਈ ਹੈ, ਲੇਕਿਨ ਇਹ ਕਿਸ ਤੋਂ ਮਾਲੂਮ ਹੈ ਕਿ ਕਿਆ ਤਾਰ ਤੇ ਬਿਜਲੀ ਹੈ। ਕਹਿੰਦੇ ਆਵਾਜ਼ ਤੇ ਸੁਣਦੇ ਹੋ ਵੀ ਬੜੀ ਵਧੀਆ ਹੈ, ਪਰ ਕਦੇ ਵੀ ਵੇਖਿਆ ਕਰੋ ਕਿ ਤਾਰ ਨਾਲ ਕੀ ਗੁਜਰੀ, ਕਿੰਨੇ ਕਿੰਨੇ ਕੁ ਦੁੱਖ ਝੱਲੇ ਹੋਣਗੇ। ਕਹਿੰਦੇ ਨੇ ਸ਼ੀਸ਼ਾ ਹੱਥ ਵਿੱਚ ਫੜ ਕੇ ਵੇਖਣ ਵਾਲੇ ਹੋ, ਸ਼ੀਸ਼ੇ ਦੇ ਵਿੱਚ ਪੱਗ ਬੰਨਣ ਵਾਲੇ ਹੋ, ਸ਼ੀਸ਼ੇ ਚ ਮੂੰਹ ਵੇਖਣ ਵਾਲੇ ਹੋ, ਆਂਦੇ ਹੋ ਕਿ ਸ਼ੀਸ਼ਾ ਜੀ ਸ਼ੀਸ਼ੇ ਅੱਗੇ ਖਲੋਨੇ ਆ ਤੇ ਆਪਣਾ ਮੂੰਹ ਵੇਖੀ ਦਾ ਪੱਗ ਬੰਨੀ ਦੀ ਆ ਤਿਆਰ ਹੋਈ ਦਾ। ਸ਼ੀਸ਼ਾ ਸਾਨੂੰ ਸਾਡਾ ਤਨ ਵਿਖਾਉਂਦਾ, ਜਿਹੜਾ ਮਨ ਦੀਆਂ ਜਾਣਨ ਵਾਲਾ ਸਾਧੂ ਹੈ ਉਹ ਕਿਵੇਂ ਬਣਿਆ ਹੋਣਾ। ਸੋ ਸ਼ੀਸ਼ਾ ਕਿਵੇਂ ਬਣਦਾ, ਜੈਸੇ ਤੋਂ ਉਟਾਏ ਦਰਪਣ ਕੀਤੇ ਲੋਟ ਸੇਤੀ ਤਾਂ ਤੇ ਕਰ ਗਹਿ ਮੁਖ ਦੇਖੀਅਤ ਸੰਸਾਰੋ ਜੀ। ਆਂਦੇ ਨੇ ਜਿਵੇਂ ਸ਼ੀਸ਼ਾ ਹੈ ਨਾ ਜਿਹੜਾ ਉਹ ਇੱਕ ਵੱਖਰੀ ਕਿਸਮ ਦੀ ਮਿੱਟੀ ਹੁੰਦੀ ਹੈ, ਮਿੱਟੀ ਨੂੰ ਪਗਲਾਇਆ ਜਾਂਦਾ, ਮਿੱਟੀ ਨੂੰ ਪਗਲਾਇਆ ਜਾਂਦਾ, ਪਗਲਾਉਣ ਤੋਂ ਬਾਅਦ ਦੂਜੀ ਭੱਠੀ ਤੇ ਦੂਜੀ ਤੋਂ ਤੀਜੀ ਭੱਠੀ, ਇੱਥੋਂ ਦਾ ਸਿਸਟਮ ਕੁਝ ਹੋਰ ਹੋਣਾ ਹੈ। ਵੱਖੋ ਵੱਖਰੇ ਥਾਂ ਤੇ ਹੁਣ ਤਰੱਕੀ ਸਾਇੰਟਿਸਟ ਜਿਹੜੇ ਨੇ ਸਾਇੰਸਦਾਨ ਉਹ ਬੜੀ ਤਰੱਕੀ ਕਰ ਗਏ ਨੇ, ਬੜੇ ਬੜੇ ਤਰੀਕੇ ਨਿਕਲ ਆਏ ਨੇ, ਇੱਥੋਂ ਦਾ ਸਿਸਟਮ ਹੋ ਰਿਹਾ। ਪਰ ਫਿਰ ਵੀ ਜਿੱਥੇ ਵੀ ਕਿਤੇ ਸ਼ੀਸ਼ਾ ਬਣਦਾ ਕਦੇ ਸ਼ੀਸ਼ੇ ਨੂੰ ਬਣਦੇ ਨੂੰ ਵੇਖਿਓ, ਮਿੱਟੀ ਕਿੰਨੇ ਦੁੱਖ ਝੱਲ ਕੇ ਤੇ ਸਾਨੂੰ ਸਾਡਾ ਮੂੰਹ ਵਿਖਾਉਂਦੀ ਹੈ। ਮਿੱਟੀ ਹੈ, ਮਿੱਟੀ ਹੋਈ ਆ, ਸਾਨੂੰ ਸਾਡਾ ਮੂੰਹ ਵਿਖਾਉਂਦੀ ਆ। ਉਹ ਕਹਿੰਦੇ ਜੈਸੇ ਤੋਂ ਉਤਾਏ ਦਰਪਣ ਕੀਜਾ ਲੋਕ ਸੇਤੀ ਤਾਂ

ਬਣਿਆ, ਐਵੇਂ ਨਹੀਂ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਦੀ ਅਸੀਂ ਜੈ ਜੈਕਾਰ ਕਰਦੇ। ਉਹਨਾਂ ਨੇ ਆਪਣੇ ਸਰੀਰ ਉੱਤੇ ਪਤਾ ਨੀ ਕਿੰਨੇ ਕੁ ਦੁੱਖ ਝੱਲੇ, ਜਦੋਂ ਤੁਰਦੇ ਸਨ ਤੇ ਲੱਤਾਂ ਭਿੜਦੀਆਂ ਸਨ ਆਪਸ ਵਿੱਚ। ਤੇ ਸਾਧ ਸੰਗਤ ਜੀ, ਅੱਜ ਸਾਨੂੰ ਸੁੱਖ ਦੇਣ ਵਾਸਤੇ, ਸਾਡਾ ਭਲਾ ਕਰਨ ਵਾਸਤੇ ਕਿੱਡੀ ਵੱਡੀ ਘਾਲਣਾ ਘਾਲੀ। ਤੇ ਸਾਧ ਸੰਗਤ, ਜੇ ਉਹਨਾਂ ਨੇ ਪੰਥ ਵਾਸਤੇ, ਸਿੱਖ ਕੌਮ ਵਾਸਤੇ ਆਪਣਾ ਸਾਰਾ ਜੀਵਨ ਲਾਇਆ, ਤੇ ਕਿਵਾਂ ਕਰਨਾ? ਸੰਗਤ ਨੇ ਸਤਿਕਾਰ ਵੀ ਬੜਾ ਕੀਤਾ ਆ ਖੁਦ ਆਪਣਾ। ਕੋਈ ਮਨੋ ਤੁਰ ਪਵੇ, ਸਤਿਕਾਰ ਜ਼ਰੂਰ ਹੁੰਦਾ ਉਹਦਾ। ਜਦੋਂ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਇੰਡੀਆ ਵਿੱਚ ਕੀਰਤਨ ਕਰਨਾ, ਕਿਤੇ ਉੱਥੇ ਸੰਗਤ ਦੇ ਬੈਠਣ ਨੂੰ ਥਾਂ ਨਹੀਂ ਸੀ ਹੁੰਦੀ। ਜਦੋਂ ਇੱਥੇ ਤੁਹਾਡੇ ਬਾਹਰਲੇ ਦੇਸ਼ਾਂ ਵਿੱਚ ਵੀ ਆਉਂਦੇ ਰਹੇ ਆ, ਇੱਥੇ ਜਗ੍ਹਾ ਉੱਤੇ ਦੀਵਾਨ ਲੱਗਦੇ ਆ, ਕਿੰਨੀਆਂ ਸੰਗਤਾਂ ਦੂਰੋਂ ਦੂਰੋਂ ਮਹਾਂਪੁਰਖਾਂ ਤੋਂ ਆ ਕੇ ਉਹਨਾਂ ਦੇ ਅਮੋਲਕ ਬਚਨ ਸਰਵਣ ਕਰਦੀਆਂ ਰਹੀਆਂ ਨੇ। ਜਦੋਂ ਮਹਾਂਪੁਰਖਾਂ ਨੇ ਸਰੀਰ ਛੱਡਿਆ, 9 ਮਾਘ ਦੀ ਸੀਡੀ ਉਹਨਾਂ ਦੀ ਮਿਲਦੀ ਇੱਕ ਇੰਡੀਆ ਦਾ ਦੀਵਾਨ, ਵੇਖਣਾ ਕਿੰਨੀ ਸੰਗਤ ਆ ਉੱਥੇ। ਤੇ ਫਿਰ ਜਦੋਂ ਕਦੇ ਮਹਾਂਪੁਰਖਾਂ ਨੇ ਸਰੀਰ ਛੱਡਿਆ, ਉਦੋਂ ਵੀ ਵੀਡੀਓ ਉਸ ਵੇਲੇ ਦੀਆਂ ਬਣੀਆਂ ਹੋਈਆਂ ਨੇ, ਤੇ ਕਿੰਨੀ ਸੰਗਤ ਸੜਕਾਂ ਦੇ ਉੱਤੇ ਤੇ ਧਾਹਾਂ ਮਾਰਦੀਆਂ ਸੀ ਸੰਗਤਾਂ ਪਿਆਰ ਵਾਲੀਆਂ। ਸੋ ਸਤ ਸੰਗਤ, ਮੇਰੇ ਕਹਿਣ ਤੋਂ ਭਾਵ ਜਿਹੜਾ ਵੀ ਮਨੋ ਤੁਰ ਪਵੇ, ਜਿਹੜਾ ਵੀ ਘਾਲਣਾ ਘਾਲੇਗਾ, ਉਹਦਾ ਸਤਿਕਾਰ ਜ਼ਰੂਰ ਹੋਣਾ ਹੈ, ਪਰ ਮਿਹਨਤ ਤੇ ਕਰਨੀ ਪੈਂਦੀ। ਸੇਵਾ ਤੋਂ ਬਿਨਾਂ ਤੇ ਕੁਛ ਵੀ ਪ੍ਰਾਪਤ ਨਹੀਂ ਹੁੰਦਾ।

ਆਪ ਗਵਾਏ ਸੇਵਕ ਤਾਂ ਕਿ ਛਪਾਏ ਮਾਨ ਮੁਰਦਾ ਹੋਏ ਮਰੀਦ ਨਾ ਗੱਲੀ ਹੋਵੇ ਸਾਬਰ ਸਿੱਧ ਸ਼ਹੀਦ ਪਰਮ ਤੋਂ ਖੋਬਣਾ ਸੇਵਕ ਵਿੱਚ ਤਰਾਈਆਂ ਨਾ ਹੋਣ ਸੇਵਕ ਵਿੱਚ ਸੇਵਕ ਕਿਹੋ ਜਿਹਾ ਹੋਵੇ ਮੁਰਦਾ ਹੋਏ ਮਰੀਦਣਾ ਸਾਬਰ ਸਿੱਧ ਸ਼ਹੀਦ ਪਰਮ ਤੋਂ ਖੋਬਣਾ ਬੋਲਾ ਮੁੱਲ ਖਰੀਦ ਸਾਰੇ ਜੋਬਣਾ ਨਾ ਤੇ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਪੀਹਣ ਹੋਏ ਜੰਦੀਦ ਪਾਣੀ ਧੋਵਣਾ ਪੱਖੇ ਦੀਤਾ ਗੀਤ ਪਗਮਲ ਸੋਵਣਾ ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ ਦਰ ਦਰਵੇਸ਼ ਰਸੀਦ ਫਿਰ ਮਰਸ ਭੋਵਣਾ ਚੰਦ ਮੁਬਾਰਕ ਈਦ ਪੁੱਗ ਖਲੋਵਣਾ ਅੰਨ ਨੇ ਸੇਵਾਦਾਰ ਆਪਣੇ ਆਪ ਨੂੰ ਨੌਕਰ ਸਮਝੇ।

ਨੌਕਰ ਨੌਕਰ ਹੈ ਨਾ ਜਿਹੜਾ, ਉਹ ਹਮੇਸ਼ਾ ਮਾਲਕ ਦੇ ਦਰ ਤੇ ਸੇਵਾ ਕਰਦਾ, ਉਹ ਕਦੇ ਇਹ ਨਹੀਂ ਕਹਿੰਦਾ ਵੀ ਮੈਂ ਕਿਉਂ ਕਰਾਂ। ਸੇਵਾਦਾਰ ਹੈ ਜਿਹੜਾ ਨਾ ਖਾਣ ਦੀ ਨਾ ਸੌਣ ਦੀ ਪਰਵਾਹ ਨਾ ਕਰੇ, ਸੇਵਾਦਾਰ ਗੰਭੀਰਤਾ ਚ ਰਵੇ, ਨਾ ਬਹੁਤਾ ਹੱਸੇ ਨਾ ਬਹੁਤਾ ਰੋਵੇ, ਸੇਵਕ ਬਣਨਾ ਬੜਾ ਔਖਾ। ਕਹਿੰਦੇ ਨੇ ਭਾਈ ਜੇਠਾ ਜੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸੇਵਾ ਕਰਦੇ ਸਨ, ਤੇ ਆਪ ਸਾਰੇ ਜਾਣੂ ਸਤਿਗੁਰਾਂ ਦੀਆਂ ਦੋ ਪੁੱਤਰੀਆਂ ਸਨ, ਬੀਬੀ ਦਾਨੀ ਤੇ ਬੀਬੀ ਭਾਟੀ। ਤੇ ਬੀਬੀ ਦਾਨੀ ਦੀ ਸ਼ਾਦੀ ਹੋਈ ਭਾਈ ਰਾਮਾ ਜੀ ਨਾਲ, ਤੇ ਬੀਬੀ ਭਾਨੀ ਦੀ ਸ਼ਾਦੀ ਹੋ ਗਈ ਭਾਈ ਜੇਠਾ ਜੀ ਨਾਲ। ਭਾਈ ਜੇਠਾ ਜੀ ਬਾਅਦ ਗੁਰੂ ਰਾਮਦਾਸ ਸਾਹਿਬ ਬਣੇ, ਦੋ ਦਾਮਾਦ ਸਨ ਗੁਰੂ ਅਮਰਦਾਸ ਸਾਹਿਬ ਦੇ। ਤੇ ਸਾਧ ਸਿੰਘ ਜੀ ਜਦੋਂ ਭਾਈ ਜੇਠਾ ਜੀ ਦਾ ਸ਼ਾਦੀ ਤੇ ਹੋ ਗਈ, ਵਿਆਹ ਹੋ ਗਿਆ, ਪਰ ਭਾਈ ਜੇਠਾ ਜੀ ਉਵੇਂ ਜਿਵੇਂ ਸੇਵਾ ਕਰਦੇ ਨੇ ਜਿਵੇਂ ਪਹਿਲਾਂ ਸੇਵਕ ਸਨ ਉਵੇਂ ਹੀ ਸੇਵਾ, ਤੇ ਜਦੋਂ ਦਾਮਾਦ ਬਣ ਗਏ ਤੇ ਉਦੋਂ ਵੀ ਉਹੀ ਸੇਵਾ, ਸੇਵਾ ਉਦਾਂ ਹੀ ਕਰਦੇ ਨੇ, ਡਟ ਕੇ ਸੇਵਾ ਕਰਨ ਲਈ ਮਰਦੇ ਦਰ ਦੇ ਉੱਤੇ। ਤੇ ਕਿਸੇ ਨੇ ਆਖਣਾ ਸਾਰਿਆਂ ਨੇ ਵੀ ਮਹਾਰਾਜ ਤੇ ਕਿਰਪਾ ਕਰੋ, ਤੁਸੀਂ ਸੇਵਾ ਨਾ ਕਰਿਆ ਕਰੋ, ਤੁਸੀਂ ਸੇਵਾ ਕਰਵਾਇਆ ਕਰੋ, ਹੁਣ ਤੁਸੀਂ ਗੁਰੂ ਕੇ ਦਾਮਾਦ ਬਣ ਗਏ ਹੋ, ਤੁਸੀਂ ਖਲੋ ਕੇ ਸੇਵਾ ਕਰਵਾਇਆ ਕਰੋ, ਅਸੀਂ ਬੜੇ ਆ ਸੇਵਾ ਕਰਨ ਵਾਲੇ। ਭਾਈ ਜੇਠਾ ਜੀ ਨੇ ਆਖਿਆ ਜਿਹੜਾ ਸੇਵਾ ਕਰਨ ਦਾ ਆਨੰਦ ਹੈ ਨਾ, ਉਹ ਸੇਵਾ ਕਰਵਾਉਣ ਦਾ ਆਨੰਦ ਨਹੀਂ, ਮੈਨੂੰ ਸੇਵਾ ਕਰਨ ਦਿਓ। ਭਾਈ ਜੇਠਾ ਜੀ ਨੇ ਸੇਵਾ ਕਰਨੀ ਤੇ ਲੋਕਾਂ ਨੇ ਬੜਾ ਸਤਿਕਾਰ ਕਰਨਾ, ਧੰਨ ਭਾਈ ਜੇਠਾ, ਧੰਨ ਭਾਈ ਜੇਠਾ। ਦਾਮਾਦ ਵੀ ਬਣ ਗਿਆ ਤਾਂ ਵੀ ਸੇਵਾ ਕਰੀ ਜਾਂਦਾ, ਤੇ ਭਾਈ ਰਾਮਾ ਜੀ ਵੱਡੇ ਸਨ, ਉਹ ਆਖਣ ਲੱਗੇ ਧੰਨ ਜੇਠਾ, ਧੰਨ ਜੇਠਾ ਆਉਂਦੀ ਹੈ, ਮੈਂ ਵੱਡਾ ਦਾਮਾਦ ਆ, ਮੈਨੂੰ ਕੋਈ ਪੁੱਛਦਾ ਨਹੀਂ, ਆਉਂਦੇ ਨੇ, ਮੈਂ ਵੀ ਟੋਕਰੀ ਚੁੱਕ ਲਵਾਂ। ਉਹਨਾਂ ਨੇ ਵੀ ਟੋਕਰੀ ਚੁੱਕ ਲਈ, ਸੇਵਾ ਉਹ ਵੀ ਕਰਦੇ ਨੇ। ਹੁਣ ਲੋਕ ਉਹ ਵੀ ਲੱਗ ਪਏ ਉਹਨਾਂ ਨੂੰ ਵੀ ਕਹਿਣ ਵੀ ਭਾਈ ਰਾਮਾ ਵੀ ਧੰਨ ਜਿਹੜਾ ਬੜੀ ਸੇਵਾ ਕਰਦਾ। ਪਰ ਇੱਕ ਸੇਵਾ ਮਨੋ ਤੇ ਇੱਕ ਸੇਵਾ ਰੀਤ ਦੀ ਫਰਕ ਬੜਾ। ਇੱਕ ਹੁੰਦੀ ਹੈ ਰੀਤ ਵਿੱਚ ਹੀ ਸੇਵਾ ਕਰਨੀ, ਫਲਾਣਾ ਕਰਦਾ ਤੇ ਮੈਂ ਵੀ ਕਰਾਂ, ਪਰ ਇੱਕ ਹੁੰਦੀ ਹੈ ਮਨੋ ਸੇਵਾ ਕਰਨੀ। ਜਦੋਂ ਭਾਈ ਜੇਠਾ ਜੀ ਸੇਵਾ ਕਰਦੇ ਨੇ ਤੇ ਰੀਤ ਵਿੱਚ ਭਾਈ ਰਾਮਾ ਜੀ ਵੀ ਲੱਗ ਪਏ ਸੇਵਾ ਕਰਨ। ਹੁਣ ਦੋ ਸੇਵਾਦਾਰ ਨੇ, ਸੰਗਤਾਂ ਨੇ ਆਖਣਾ ਸੱਚੇ ਪਾਤਸ਼ਾਹ ਇਹ ਦੋ ਸੇਵਾਦਾਰ ਨੇ, ਮੋਹਨ ਜੀ ਨੇ, ਮੋਹਰੀ ਜੀ ਨੇ, ਸੱਚੇ ਪਾਤਸ਼ਾਹ, ਇਹਨਾਂ ਵਿੱਚੋਂ ਕਿਹਦੇ ਤੇ ਕਿਰਪਾ ਹੋਏਗੀ? ਰਾਮਾ ਜੀ ਉੱਤੇ, ਜੇਠਾ ਜੀ ਉੱਤੇ। ਹੁਣ ਸੇਵਾ ਤੇ ਸਾਰੇ ਕਰਦੇ ਨੇ, ਪਰਖ ਹੋਣੀ ਹੈ, ਇਮਤਿਹਾਨ ਹੋਣਾ, ਪਰਚਾ ਪੈਣਾ, ਉਸ ਵੇਲੇ ਕੋਈ ਵਿਰਲਾ ਹੀ ਟਿਕਦਾ। ਜਦੋਂ ਪਰਖ ਦਾ ਸਮਾਂ ਆਇਆ ਤੇ ਗੁਰੂ ਅਮਰਦਾਸ ਸਾਹਿਬ ਆਖਣ ਲੱਗੇ ਰਾਮਾ ਜੀ ਤੇ ਭਾਈ ਜੇਠਾ ਦੀ ਪਰਖ ਕਰਨੀ ਹੈ, ਪਤਾ ਲੱਗੇਗਾ ਅੰਦਰੋਂ ਸੇਵਾ ਕਿਹੜਾ ਕਰਦਾ। ਉਸ ਸਮੇਂ ਸਾਧ ਸਿੰਘ ਜੀ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਕੋਲ ਆ ਕੇ ਗੁਰੂ ਅਮਰਦਾਸ ਸਾਹਿਬ ਆਖਣ ਲੱਗੇ ਸਾਡੇ ਵਾਸਤੇ ਇੱਕ ਥੜਾ ਬਣਾਓ, ਸਾਡੇ ਬਹਿਣ ਵਾਸਤੇ ਇੱਕ ਥੜਾ ਬਣਾਓ, ਅਸੀਂ ਇੱਕ ਵੱਡਾ ਥੜਾ ਬਣਾਉਣਾ, ਇੱਕ ਛੋਟਾ ਥੜਾ ਬਣਾਉਣਾ। ਵਾਹਿਗੁਰੂ ਦੋ ਥੜੇ, ਇੱਕ ਰਾਮਾ ਜੀ ਬਣਾਉਣ, ਇੱਕ ਭਾਈ ਜੇਠਾ ਜੀ ਬਣਾਉਣ, ਸਤ ਬਚਨ ਮਹਾਰਾਜ। ਮਾਨ ਕਿੱਦਾਂ ਦੇ ਬਣਾਈਏ ਜਰਾ ਦੱਸੋ। ਭਾਈ ਜੇਠਾ ਜੀ ਪਹਿਲਾਂ ਭਾਈ ਰਾਮਾ ਜੀ ਵਾਸਤੇ ਨਿਸ਼ਾਨੀ ਲਾਤੀ, ਇੰਨੀ ਲੰਬਾਈ ਹੋਵੇ ਥੜੇ ਦੀ, ਇੰਨੀ ਉਚਾਈ ਹੋਵੇ, ਇੰਨੀ ਚੌੜਾਈ ਹੋਵੇ, ਸਤ ਬਚਨ ਮਹਾਰਾਜ। ਫਿਰ ਭਾਈ ਜੇਠਾ ਜੀ ਨੂੰ ਨਿਸ਼ਾਨੀ ਲਾਤੀ, ਲੈ ਭਾਈ ਥੜਾ ਬਣਾ, ਇੰਨੀ ਲੰਬਾਈ, ਇੰਨੀ ਉਚਾਈ, ਇੰਨੀ ਚੌੜਾਈ, ਥੜੇ ਤਿਆਰ ਕਰੋ ਕੱਲ ਤੱਕ, ਸਤ ਬਚਨ। ਸਾਰਾ ਦਿਨ ਥੜੇ ਬਣਾਉਂਦੇ ਰਹੇ, ਸ਼ਾਂਤ ਪਈ, ਮਹਾਰਾਜ ਆਏ, ਮਹਾਰਾਜ ਜੀ ਥੜੇ ਤਿਆਰ ਨੇ, ਵੇਖ ਲਓ। ਸਤਿਗੁਰੂ ਆ ਕੇ ਆਖਣ ਲੱਗੇ ਭਾਈ ਠੀਕ ਨੀ ਬਣਿਆ, ਰਾਮਿਆ ਤੇਰਾ ਥੜਾ ਠੀਕ ਨੀ ਬਣਿਆ। ਆਖਣ ਲੱਗੇ ਸੱਚੇ ਪਾਤਸ਼ਾਹ ਥੜਾ ਤੇ ਠੀਕ ਹੈ, ਇਹ ਦੱਸੋ ਵੀ ਗਲਤ ਕਿੱਥੋਂ ਹੈ। ਮਹਾਰਾਜ ਆਖਣ ਲੱਗੇ ਬਸ ਠੀਕ ਨੀ ਬਣਿਆ, ਮਹਾਰਾਜ ਲੰਬਾਈ ਘੱਟ ਹੈ, ਚੌੜਾਈ ਘੱਟ ਹੈ, ਉਚਾਈ ਘੱਟ ਹੈ, ਦੱਸੋ। ਮਹਾਰਾਜ ਆਖਣ ਲੱਗੇ ਠੀਕ ਨੀ ਬਣਿਆ, ਚਲੋ ਮਹਾਰਾਜ ਠੀਕ ਹੈ, ਦੂਜੀ ਵਾਰੀ ਬਣਾ ਦਿਆਂਗਾ। ਦੂਜੀ ਵਾਰੀ ਆਖਿਆ ਤੇ ਸੀ ਪਰ ਬਹੁਤ ਔਖਾ। ਤੇ ਫੇਰ ਗਏ ਭਾਈ ਜੇਠਾ ਜੀ ਕੋਲ, ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਜੇਠਿਆ ਥੜਾ ਤੇਰਾ ਵੀ ਸੋਹਣਾ ਨਹੀਂ, ਚਰਨਾਂ ਤੇ ਦੇਖੇ ਆਉਂਦੇ ਨੇ, ਮਹਾਰਾਜ ਇੱਕ ਮੌਕਾ ਹੋਰ ਦੇ ਦਿਓ, ਮੇਰੇ ਸਮਝਣ ਵਿੱਚ ਫਰਕ ਪੈ ਗਿਆ, ਹੁਣ ਇੱਕ ਵਾਰੀ ਸਮਝਾ ਦਿਓ। ਚਲੋ ਜੀ, ਉਚਾਈ ਲੰਬਾਈ ਚੌੜਾਈ ਮਹਾਰਾਜ ਨੇ ਫੇਰ ਦੱਸ ਦਿੱਤੀ। ਅਗਲਾ ਦਿਨ ਹੋਇਆ ਥੜੇ ਬਣੇ ਤੇ ਭਾਈ ਰਾਮਾ ਜੀ ਆਏ, ਮਹਾਰਾਜ ਵੇਖੋ ਥੜੇ। ਸਤਿਗੁਰ ਜਾ ਕੇ ਆਖਣ ਲੱਗੇ ਰਾਮਿਆ ਤੇਰਾ ਥੜਾ ਠੀਕ ਨੀ ਬਣਿਆ। ਆਖਣ ਲੱਗਾ ਮਹਾਰਾਜ ਕਿਸੇ ਵੈਰ ਤੋਂ ਨਾ ਆਪਣੀ ਅੱਖਾਂ ਚੈੱਕ ਕਰਾਓ, ਥੜਾ ਤੇ ਠੀਕ ਹੈ, ਤੁਹਾਡੇ ਵੇਖਣ ਵਿੱਚ ਫਰਕ ਹੈ, ਮੈਂ ਠੀਕ ਹਾਂ, ਤੁਸੀਂ ਠੀਕ ਨਹੀਂ ਹੋ, ਤੁਹਾਡੀਆਂ ਅੱਖਾਂ ਚ ਫਰਕ ਪੈ ਗਿਆ। ਮਹਾਰਾਜ ਅੱਗੇ ਗਏ, ਜਾ ਕੇ ਆਉਂਦੇ ਨੇ ਜੇਠਾ ਜੀ ਥੜਾ ਤੁਹਾਡਾ ਵੀ ਠੀਕ ਨੀ ਬਣਿਆ। ਸੱਚੇ ਪਾਤਸ਼ਾਹ ਇੱਕ ਮੌਕਾ ਮੈਨੂੰ ਹੋਰ ਦੇ ਦਿਓ, ਮੈਂ ਮੂਰਖ ਹਾਂ, ਮੈਨੂੰ ਸਮਝ ਹੀ ਨੀ ਆਉਂਦੀ ਤੁਸੀਂ ਕੀ ਸਮਝਾਉਂਦੇ ਹੋ। ਬਸ ਤੀਜੀ ਵਾਰੀ ਥੜੇ ਫੇਰ ਬਣ ਗਏ, ਰਾਮਾ ਜੀ ਦਾ ਥੜਾ ਤਿਆਰ ਹੋਇਆ ਤੇ ਮਹਾਰਾਜ ਆ ਕੇ ਆਖਣ ਲੱਗੇ ਰਾਮਿਆ ਥੜਾ ਤੇਰਾ ਅੱਜ ਵੀ ਨਹੀਂ ਉਹ ਸੋਹਣਾ ਬਣਿਆ,
ਚਰਾਮੇ ਨੇ ਵਗਾ ਕੇ ਮਾਰੀ ਉਹਦੇ ਕਈ ਤੇ ਨਾਲ ਬੱਠਲ ਤੇ ਕਿਧਰੇ ਸਭ ਕੁਝ ਆਖਣ ਲੱਗਾ ਜਾਓ ਮੇਰੇ ਤੋਂ ਇਹੋ ਜਿਹਾ ਬਣਦਾ ਜੇ ਕੋਈ ਇਹ ਤੂੰ ਵਧੀਆ ਬਣਾਉਂਦਾ ਤੇ ਉਹਦੇ ਤੋਂ ਬਣਵਾ ਲਓ ਜੋ ਅੰਦਰ ਸੀ ਉਹ ਬਾਹਰ ਆ ਗਿਆ ਜੋ ਪਾਵੇ ਭਾਂਡੇ ਵਿੱਚ ਬਸ ਸਾ ਨਿਕਲੇ ਕਿਆ ਕੋਈ ਕਰੇ ਵਿਚਾਰਾ ਜੋ ਸਾਡੇ ਅੰਦਰ ਏ ਉਹ ਇੱਕ ਦਿਨ ਬਾਹਰ ਆ ਹੀ ਜਾਣਾ ਜੀਵ ਤੇ ਉਤੋਂ ਕੋਈ ਜਿੱਡਾ ਮਰਜ਼ੀ ਭਲਾ ਮਾਨਸ ਬਣਿਆ ਤੇਰੇ ਉਤੋਂ ਸ਼ਬਦਾਂ ਦੇ ਜਾਲ ਜਿੰਨੇ ਮਰਜ਼ੀ ਪਾਈ ਜਾਏ ਉਤੋਂ ਜਿੰਨਾ ਮਰਜ਼ੀ ਕਿਸੇ ਨੂੰ ਮਿੱਠਾ ਬੋਲੀ ਜਾਏ ਪਰ ਜੋ ਸਾਡੇ ਅੰਦਰ ਏ ਜੇ ਕਿਸੇ ਨਾਲ ਪ੍ਰੇਮ ਕਰਦੇ ਹੋ ਤੇ ਇੱਕ ਦਿਨ ਤੁਹਾਡੇ ਅੰਦਰ ਦੀ ਭਾਵਨਾ ਜ਼ਰੂਰ ਜ਼ਾਹਰ ਹੋ ਜਾਏ ਲੁਕੋ ਕੇ ਨਹੀਂ ਰੱਖ ਸਕਦੇ ਜੇ ਅੰਦਰ ਜੋ ਵੀ ਆ ਉਹ ਇੱਕ ਦਿਨ ਬਾਹਰ ਆਏਗਾ ਰਾਮੇ ਦੇ ਅੰਦਰਲੀ ਈਰਖਾ ਰਾਮੇ ਦੇ ਅੰਦਰਲੀ ਕੁੜਤਨ ਅੱਜ ਬਾਹਰ ਆ ਗਈ ਸ਼ਰਧਾ ਨਹੀਂ ਇਹਦੇ ਸ਼ੰਕਿਆਂ ਨਾਲ ਭਰਿਆ ਅੰਦਰ ਸ਼ਰਧਾ ਨਹੀਂ ਇਹਦੇ ਇਹਦੇ ਸ਼ੰਕੇ ਲਈ ਬੈਠਾ ਜਦੋਂ ਗਏ ਭਾਈ ਜੇਠਾ ਜੀ ਕੋਲ ਆਂਦੇ ਨੇ ਸਾਡਾ ਤੁਹਾਡਾ ਵੀ ਸੋਹਣਾ ਨੀ ਬਣਿਆ ਨਾਲੇ ਰੋਪੇ ਤੇ ਨਾਲੇ ਚਰਨਾਂ ਤੇ ਡਿੱਗ ਪਿਆ ਦੇ ਮਹਾਰਾਜ ਮੈਂ ਤੇ ਹੈ ਹੀ ਮੂਰਖ ਹਾਂ ਸੱਚੇ ਪਾਤਸ਼ਾਹ ਆਪ ਜੀ ਨੇ ਮੈਨੂੰ ਨਮਾਣੇ ਨੂੰ ਏਡਾ ਵੱਡਾ ਮਾਣ ਦੇ ਦਿੱਤਾ ਮੇਰੇ ਤੇ ਏਡੀ ਵੱਡੀ ਕਿਰਪਾ ਕਰ ਦਿੱਤੀ ਮਹਾਰਾਜ ਮੈਂ ਤੇ ਜੋਗ ਹੀ ਨਹੀਂ ਮੈਂ ਨਹੀਂ ਬਣਾ ਸਕਦਾ ਮੇਰੇ ਤੋਂ ਭੁੱਲ ਹੋ ਗਈ ਸੱਚੇ ਪਾਤਸ਼ਾਹ ਮੈਂ ਸਮਝ ਹੀ ਨਹੀਂ ਸਕਦਾ ਮੈਂ ਮੂਰਖ ਹਾਂ ਦੇਖੋ ਸੰਗਤ ਆਪਣੀ ਸਮਝ ਗਈ ਸੱਚੇ ਪਾਤਸ਼ਾਹ ਨੇ ਦੋਵਾਂ ਨੂੰ ਸੱਦੇ ਆਉਂਦੇ ਨੇ ਗੁਰਮੁਖੋ ਸਾਡੇ ਬਣਾਉਣ ਵਾਲੇ ਕਾਰੀਗਰਾਂ ਦੀ ਸਾਡੇ ਕੋਲ ਕਮੀ ਨਹੀਂ ਸਾਡੇ ਬਣਾਉਣ ਵਾਲੇ ਬੜੇ ਨੇ ਸਭ ਕੁਝ ਹੈਗਾ ਸੜੇ ਬਣਾਉਣ ਵਾਲੇ ਬੜੇ ਨੇ ਪਰ ਮੈਂ ਤੇ ਇਹ ਵੇਖਣਾ ਚਾਹੁੰਦਾ ਸਾਂ ਤੁਹਾਡੇ ਦੋਵਾਂ ਦੇ ਵਿੱਚੋਂ ਕਿਹਦੇ ਅੰਦਰ ਸ਼ਰਧਾ ਦਾ ਸੜਾ ਬਣਿਆ ਜਿਸ ਸੜੇ ਉੱਤੇ ਮੈਂ ਗੁਰੂ ਨਾਨਕ ਦੀ ਜੋਤ ਟਿਕਾ ਦਿਆਂ ਮੈਂ ਤੇ ਇਹ ਵੇਖਣਾ ਤੁਹਾਡੇ ਅੰਦਰ ਸ਼ਰਧਾ ਦਾ ਸੜਾ ਹੈ ਉਹਦੇ ਉੱਤੇ ਗੁਰੂ ਨਾਨਕ ਦੀ ਜੋਤ ਟਿਕਾਵਾਂ ਗੁਰਮੁਖੋ ਅਸੀਂ ਆਪਣੇ ਘਰਾਂ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨੇ ਆ ਸੋਹਣੇ ਸੋਹਣੇ ਬੈੱਡ ਲਾਨੇ ਆ ਕਰਨਾ ਚਾਹੀਦਾ ਸਤਿਕਾਰ ਏ ਪਰ ਸਤਿਗੁਰਾਂ ਨੇ ਵੇਖਣਾ ਤੇਰੇ ਅੰਦਰ ਸ਼ਰਧਾ ਦਾ ਸੜਾ ਹੈ ਭਲਾ ਤੇਰੇ ਅੰਦਰ ਵੀ ਆਸਣ ਹੈ ਸ਼ਰਧਾ ਦਾ ਮੇਰੇ ਬੈਠਣ ਵਾਸਤੇ ਤੇ ਜਿੱਦਣ ਸਾਡੇ ਅੰਦਰ ਸ਼ਰਧਾ ਬਣ ਗਈ ਉਦਣ ਹੀ ਸ਼ੰਕੇ ਖਤਮ ਹੋ ਜਾਣਗੇ ਜਿੰਨਾ ਚਿਰ ਸ਼ੰਕੇ ਨੇ ਉੱਥੇ ਸ਼ਰਧਾ ਨਹੀਂ ਜਿੱਥੇ ਸ਼ਰਧਾ ਉੱਥੇ ਕਦੇ ਸ਼ੰਕੇ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਨੇ ਸੰਤ ਬਾਬਾ ਅਤਰ ਸਿੰਘ ਮਹਾਂਪੁਰਖਾਂ ਕੋਲ ਰਹਿ ਕੇ ਦਿਨ ਰਾਤ ਸੇਵਾ ਕੀਤੀ ਤੇ ਸ਼ੰਕੇ ਨਹੀਂ ਸ਼ਰਧਾ ਭਾਵਨਾ ਤੇ ਸ਼ਰਧਾ ਨਾਲ ਹੀ ਸੇਵਾ ਕੀਤੀ ਤੇ ਪਤਾ ਨੀ ਕਿੰਨੀਆਂ ਕੁ ਸੰਗਤਾਂ ਦੀ ਉਹਨਾਂ ਨੇ ਸ਼ਰਧਾ ਬਣਾਈ ਬੇਅੰਤ ਸੰਗਤਾਂ ਅੱਜ ਉਹਨਾਂ ਨਾਲ ਜੁੜ ਕੇ ਜੀਵਨ ਜਿਨ੍ਹਾਂ ਨੇ ਬਣਾਇਆ ਉਹਨਾਂ ਮਹਾਂਪੁਰਖਾਂ ਦਾ ਜ਼ਰੀਆ ਮਹਾਂਪੁਰਖਾਂ ਦੇ ਜ਼ਰੀਏ ਤੇ ਜਿਹੜੇ ਮਹਾਂਪੁਰਖ ਜੋੜਨ ਬਾਣੀ ਔਰ ਬਾਣੇ ਨਾਲ ਭੋਲ ਕਮਾਈ ਤੇ ਸਮਿੱਤਰ ਵਿਚੋਲੇ ਜਹ ਮਿਲ ਸੰਤ ਪਛਾਣਾ ਆਂਦੇ ਨੇ ਜਾਨ ਵੀ ਵਾਰ ਦਿੱਤੀ ਜਾਏ ਉਹਦੇ ਸੋਹਣੀ ਛੋੜੀ

ਸਵਾਦ ਜੇ ਆਖੇ ਕਹੋ ਨਾਨਕ ਕਿਆ ਬੀਜੇ। ਇਹਨੇ ਨੇ ਜਿਹੜਾ ਤੇਰੇ ਘਰ ਦੀ ਗੱਲ ਸੁਣਾਏ ਉਹਨੂੰ ਕੀ ਦਈਏ। ਸਹਿਬ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਕੀ ਦਈਏ। ਇਸ ਵੱਡੇ ਘਰ ਬੈਸਣ ਬੀਜੇ, ਇਸ ਵੱਢ ਕੇ ਬਣਾ ਦਿਆਂ ਬੂੜਾ ਪਿਆਰਿਆਂ ਦੇ ਬਹਿਣ ਵਾਸਤੇ। ਬਹੁਤੇ ਦਾ ਅਰਥ ਇਹ ਕੱਢਦੇ ਨੇ ਕਿ ਸਿਰ ਵੱਢ ਕੇ ਰੱਖਦੇ ਹਾਂ ਤੇ ਬਿਨਾਂ ਸਿਰ ਤੋਂ ਸੇਵਾ ਕਰਾਂ। ਇਸ ਵੱਡੇ ਘਰ ਬੈਸਣ ਬੀਜੇ, ਬਿਨ ਸਿਰ ਸੇਵ ਕਰੀਜੇ। ਪਰ ਜੇ ਸਿਰ ਵੱਢ ਕੇ ਰੱਖ ਦਿੱਤਾ ਤੇ ਸੇਵਾ ਕਾਹਦੇ ਨਾਲ ਕਰਾਂਗੇ। ਮਹਾਰਾਜ ਆਉਂਦੇ ਨੇ ਜਿਹੜਾ ਰੱਬ ਦੀ ਗੱਲ ਸੁਣਾਏ ਉਹਦੀ ਸੇਵਾ ਤੇ ਕਰ, ਪਰ ਆਪਣੀ ਹਉਮੈ ਦਾ ਸਿਰ ਵੱਢ ਕੇ ਆਖੋ ਸਤਨਾਮ। ਹੰਕਾਰ ਦਾ ਸਿਰ ਵੱਢਦੇ ਹੀ ਆਪਣਾ ਆਪ ਮਿਟਾ ਕੇ, ਸਰੀਰ ਤੂੰ ਤੂੰ ਅੰਤਰ ਦਾ ਤੂੰ ਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾਂ ਫਰਕਾ ਬਿਟਦੇ ਆ ਜਦ ਦੇਖਾ ਤੂੰ। ਆਪਣਾ ਆਪ ਮਿਟਾ ਕੇ ਕਰ ਸੇਵਾ, ਤੇ ਜਿਹੜਾ ਮੈਨੂੰ ਤੇਰੀ ਗੱਲ ਸੁਣਾਏ ਕੋਲ ਕਮਾਈ ਤੇ ਮਿੱਤਰ।

ਜਨ ਕੈ ਹੋਮ ਵਲ ਜਾਈ, ਕੇਸਾਂ ਕਾ ਕਰ ਸ਼ਬਰ ਸਲਾਮਾ, ਚਰਨ ਧੂੜ ਮੁਖ। ਸੋ ਇਹੋ ਜਿਹੇ ਗੁਰਮੁਖਾਂ ਤੋਂ, ਇਹੋ ਜਿਹਿਆਂ ਸਾਧੂਆਂ ਤੋਂ ਸਤਸੰਗ ਜੀ ਬਲਿਹਾਰੇ ਜਾਈਏ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਾਡੇ ਭਲੇ ਵਾਸਤੇ ਲਾਇਆ। ਸੋ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖਾਂ ਦੇ ਆਗਮਨ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ, ਜੋ ਇਸ ਪਾਵਨ ਸਥਾਨ ਉੱਤੇ ਮਹਾਂਪੁਰਖਾਂ ਦਾ ਆਗਮਨ ਦਿਹਾੜਾ ਵੀ ਤੇ ਬਰਸੀ ਵੀ ਮਨਾਈ ਜਾਂਦੀ ਹੈ। ਸੰਗਤਾਂ ਪਿਆਰ ਵਿੱਚ ਸਾਰੇ ਜੁੜਦੇ ਹੋ, ਤੇ ਪਿਛਲੇ ਸਾਲ ਵੀ ਇਸ ਸਥਾਨ ਉੱਤੇ ਦਾਸ ਨੇ ਇੱਕ ਦਿਨ ਹਾਜ਼ਰੀ ਭਰੀ ਸੀ। ਐਲਕੀ ਕੋਸ਼ਿਸ਼ ਤੇ ਸੀ ਵੀ ਦੋ ਦਿਨ ਦਾ ਪ੍ਰੋਗਰਾਮ ਬਣੇ, ਪਰ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਦੁਆਰੇ ਬਹੁਤੇ ਆ, ਸਮਾਂ ਘੱਟ ਸੀ। ਸਥਾਨ ਇੱਥੇ ਮਰ ਦੀ ਮਿਹਰ ਨਾਲ ਤੁਸੀਂ ਬੜੇ ਬਣਾਏ ਨੇ, ਤੇ ਸਾਰੀਆਂ ਕਮੇਟੀਆਂ ਚਾਹੁੰਦੀਆਂ ਨੇ ਕਿ ਸਮਾਗਮ ਹੋਣ ਸਾਡਿਆਂ ਸ਼ਹਿਰਾਂ ਦੇ ਵਿੱਚ, ਤੇ ਇੱਕ ਇੱਕ ਦੀਵਾਨ ਸਾਰੇ ਗੁਰਦੁਆਰਿਆਂ ਵਿੱਚ ਆਪ ਜੀ ਨੂੰ ਪਤਾ ਦਿੱਤਾ ਗਿਆ। ਕਿਤੇ ਕਿਤੇ ਦੋ ਦਿਨ ਦਾ ਪ੍ਰੋਗਰਾਮ, ਜਾਂ ਹੁਣ 100 ਸਾਲ ਕੱਲ ਸਮਾਗਮ ਦੀ ਸਮਾਪਤੀ ਹੋਈ ਹੈ, ਜਿੱਥੇ ਹਜ਼ਾਰਾਂ ਸੰਗਤਾਂ ਨੇ ਹਾਜ਼ਰੀਆਂ ਤਿੰਨੇ ਦਿਨ ਭਰੀਆਂ। ਇੱਥੇ ਵੀ ਆਪ ਜੀ ਪਿਆਰ ਨਾਲ ਜੁੜੇ ਹੋ, ਤੇ ਪਰਸੋਂ ਤੇ ਚੌਥੇ ਕੱਲ ਦਾ ਦੀਵਾਨ ਲੈਕਚਰ ਹੈ, ਉੱਥੇ ਰਾਤ ਨੂੰ ਕੱਲ ਦਾ 7 ਤੋਂ 9 ਇਸੇ ਤਰ੍ਹਾਂ, ਤੇ ਪਰਸੋਂ ਦਾ ਤੇ ਚੌਥੇ ਦਾ ਸੈਜਲੀ ਸਟਰੀਟ ਵਿਖੇ, ਆਪ ਜੀ ਨੂੰ ਪਤਾ ਹੀ ਹੈ ਉੱਥੇ ਦੀਵਾਨ ਪਰਸੋਂ ਦਾ ਤੇ ਚੌਥੇ ਦਾ 8 ਤੇ 9 ਤਰੀਕ ਦਾ, ਦੋ ਦੀਵਾਨ ਨੇ, 9 ਦਾ ਲਾਸਟ ਤੇ ਫਿਰ ਦਾਸ ਨੇ 10 ਨੂੰ ਰਾਤ ਨੂੰ ਚਲੇ ਜਾਣਾ ਵਾਪਸ ਇੰਡੀਆ ਨੂੰ। ਆਹ 3 ਕੁ ਦਿਨ ਦਾ ਪ੍ਰੋਗਰਾਮ ਰਹਿ ਗਿਆ। ਤੁਹਾਡੀ ਸਾਰੀ ਸੰਗਤ ਨੂੰ ਬੇਨਤੀ ਹੈ, ਲਾਹਾ ਲਓ, ਤੇ ਅੰਮ੍ਰਿਤ ਸੰਚਾਰ ਪਹਿਲਾਂ ਵੀ ਆਪ ਜੀ ਨੂੰ ਪਤਾ ਹੋਇਆ, ਤੇ ਇੱਕ ਅੰਮ੍ਰਿਤ ਸੰਚਾਰ ਹੋਰ ਇੱਥੇ ਰੱਖਿਆ ਗਿਆ 9 ਤਾਰੀਖ ਨੂੰ ਸ਼ਾਮ ਨੂੰ 4:30 ਵਜੇ ਸੈਜਲੀ ਸਟਰੀਟ ਗੁਰਦੁਆਰਾ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ। ਜਿਹੜੇ ਵੀ ਵੀਰ ਭਰਾ ਮਾਤਾਵਾਂ ਭੈਣਾਂ ਦਾ ਮਨ ਮੰਨੇ, ਉਹ 9 ਤਾਰੀਖ ਨੂੰ ਪਹੁੰਚ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ। ਧੰਨ ਗੁਰੂ ਗ੍ਰੰਥ ਸਾਹਿਬ ਤੇ ਲੜ ਲੱਗੋ, ਬਾਣੀ ਔਰ ਬਾਣੀ ਦੇ ਧਾਰਨੀ ਹੋਵੋ। ਜਿੱਥੇ ਸਾਰੀ ਸੰਗਤ ਦਾ ਧੰਨਵਾਦ ਹੈ, ਉੱਥੇ ਆਏ ਹੋਏ ਮਹਾਂਪੁਰਸ਼ਾਂ ਦਾ ਧੰਨਵਾਦ, ਸੰਤ ਬਾਬਾ ਸਤਨਾਮ ਸਿੰਘ ਜੀ, ਜੋ ਕਿ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਖ, ਜਿਨ੍ਹਾਂ ਦੀ ਦਾਤ ਤੇ ਬਖਸ਼ਿਸ਼ ਹੋਈ ਆ, ਉਹਨਾਂ ਦੀ ਸੰਗਤ ਕਰਨ ਕਰਕੇ ਦਾਸ ਜੋ ਆਪ ਜੀ ਦੇ ਚਰਨਾਂ ਵਿੱਚ ਅੱਜ ਬੈਠਾ ਗੁਰੂ ਗ੍ਰੰਥ ਸਾਹਿਬ ਮਾਰ ਦੀ ਰਹਿਮਤ ਹੈ, ਉਹਨਾਂ ਮਹਾਂਪੁਰਖਾਂ ਦੇ ਬਾਬਾ ਜੀ ਭਤੀਜੇ ਵੀ ਲੱਗਦੇ ਆ, ਤੇ ਨਾਲ ਹੀ ਅੱਜ ਕੱਲ ਉਸ ਅਸਥਾਨ ਦੀ ਸੇਵਾ ਨਿਭਾ ਰਹੇ ਨੇ ਜਿੱਥੇ ਦਾਸ ਨੇ 2-2.5 ਸਾਲ ਰਹਿ ਕੇ ਸੇਵਾ ਕੀਤੀ ਆ। ਉਸ ਅਸਥਾਨ ਦੇ ਮੁੱਖ ਸੇਵਾਦਾਰ ਨੇ ਜਿੱਥੋਂ ਦਾਸ ਨੂੰ ਬਖਸ਼ਿਸ਼ਾਂ ਮਿਲੀਆਂ ਨੇ। ਸੋ ਸਤਸੰਗ ਜੀ, ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ, ਮਹਾਨ ਮਹਾਨ ਸੇਵਾ। ਜਦੋਂ ਸੰਤ ਬਾਬਾ ਕਰਮ ਸਿੰਘ ਜੀ, ਉਹਨਾਂ ਨੇ ਸਰੀਰ ਛੱਡਿਆ ਤੇ ਓਪਰੇਸ਼ਨ ਕੀਤਾ ਗਿਆ ਦਯਾਨੰਦ ਲੁਧਿਆਣੇ ਹੋਸਪਿਟਲ ਵਿੱਚ, ਤੇ ਉੱਥੇ ਫਿਰ ਡਾਕਟਰ ਆਂਦੇ ਨੇ ਜੇ ਕਿਡਨੀ ਮਹਾਂਪੁਰਸ਼ਾਂ ਦੀ ਪਾਈ ਜਾਏ, ਸ਼ੂਗਰ ਕਾਰਨ ਕਿਡਨੀਆਂ ਖਰਾਬ ਹੋ ਗਈਆਂ। ਸੋ ਆਂਦੇ ਨੇ ਫਿਰ ਹੋ ਸਕਦਾ ਕੁਝ ਸਮਾਂ ਹੋਰ ਸੰਗਤ ਨੂੰ ਦਰਸ਼ਨ ਦੇਣ। ਫਿਰ ਇਹਨਾਂ ਨੇ ਉਸ ਵੇਲੇ ਆਪਣੀ ਜਾਨ ਵੀ ਤਲੀ ਤੇ ਰੱਖਣ ਵਾਲੀ ਗੱਲ ਹੁੰਦੀ ਹੈ ਕਿ ਮੇਰੀ ਕਿਡਨੀ ਕੱਢ ਕੇ ਮਹਾਂਪੁਰਸ਼ਾਂ ਨੂੰ ਪਾ ਦਿੱਤੀ ਜਾਏ। ਸੋ ਸਾਧ ਸੰਗਤ, ਉਸ ਤੋਂ ਬਾਅਦ ਫਿਰ ਓਪਰੇਸ਼ਨ ਕਰਨ ਵੇਲੇ ਮਹਾਂਪੁਰਖ ਸਤਿਖੰਡ ਚਲੇ ਗਏ, ਤੇ ਉਸ ਤੋਂ ਬਾਅਦ ਸੰਗਤ ਨੇ ਫਿਰ ਰਲ ਮਿਲ ਕੇ ਉਹ ਜੋ ਉਸ ਅਸਥਾਨ ਦੀ ਸੇਵਾ ਮਹਾਂਪੁਰਸ਼ਾਂ ਨੂੰ ਦਿੱਤੀ। ਸੋ ਸੰਤ ਬਾਬਾ ਸਤਨਾਮ ਸਿੰਘ ਜੀ ਵੀ ਬੜੇ ਪਿਆਰ ਵਿੱਚ ਦਾਸ ਦੇ ਗੁਰ ਭਾਈ ਨੇ, ਪਿਆਰ ਵਿੱਚ ਆਪ ਜੀ ਦੀ ਸੰਗਤ ਵਿੱਚ ਹਾਜ਼ਰੀ ਭਰਨ ਆਏ ਨੇ। ਪਹਿਲਾਂ ਵੀ ਇੱਕ ਵਾਰੀ ਇੰਗਲੈਂਡ ਆਏ ਆ, ਦੂਜੀ ਵਾਰੀ। ਸੋ ਜੀ ਆਇਆਂ ਨੂੰ, ਮਹਾਂਪੁਰਸ਼ਾਂ ਨੂੰ ਧੰਨਵਾਦ। ਸੋ ਸਾਰੀ ਸੰਗਤ ਦਾ ਵੀ ਨਾਲ ਨਾਲ, ਜਿੱਥੇ ਆਪ ਜੀ ਪਿਆਰ ਵਿੱਚ ਆਏ ਹੋ, ਕਾਰਸੇ ਵਾਲੇ ਮਹਾਂਪੁਰਖ ਵੀ ਜੋ ਹਾਜ਼ਰੀ ਭਰ ਰਹੇ ਨੇ ਬਾਬਾ ਜੀ, ਉਹਨਾਂ ਦਾ ਵੀ ਧੰਨਵਾਦ। ਸੋ ਬਾਕੀ ਇਸ ਅਸਥਾਨ ਦੇ ਸਮੂਹ ਸੇਵਾਦਾਰਾਂ ਦਾ ਤੇ ਡਾਕਟਰ ਸਾਧੂ ਸਿੰਘ ਹੋਣਾ ਦਾ, ਜਿਨ੍ਹਾਂ ਦੀ ਮਹਾਨ ਸੇਵਾ ਤੇ ਦਾਸ ਨੂੰ ਉਹਨਾਂ ਨੇ ਇਹ ਹੁਕਮਨਾਮਾ ਸੀ, ਉਹਨਾਂ ਦਾ ਸਾਰੀ ਸੰਗਤ ਦਾ, ਇਹ ਜ਼ਰੂਰ ਦਰਸ਼ਨ ਕਰਨੇ ਨੇ। ਸੋ ਇੱਕ ਦਿਨ ਦਾ ਸਮਾਂ ਬਣਿਆ, ਸੋ ਵੱਧ ਚੜ ਕੇ ਉਹਨਾਂ ਨੇ ਸਾਡੀ ਇਸ ਫੇਰੀ ਦੌਰਾਨ ਬੜਾ ਸਾਥ ਸਹਿਯੋਗ ਦਿੱਤਾ। ਧੰਨਵਾਦ ਸਮੂਹ ਸੰਗਤਾਂ ਦਾ, ਸਮੂਹ ਇੱਥੋਂ ਦੇ ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ, ਗੁਰੂ ਕੇ ਕੀਰਤਨੀਆਂ ਦਾ, ਵਜ਼ੀਰਾਂ ਦਾ, ਸੋ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ, ਗੁਰਮੁਖੋ, ਜਿੰਨਾ ਚਿਰ ਗੁਰੂ ਸਾਹਿਬ ਦੇ ਸਰੂਪ ਦੇ ਅਸਥਾਨਾਂ ਵੱਲ ਨਹੀਂ ਨਾ ਜਾਂਦੇ, ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ। ਇਹ ਉਹ ਸਥਾਨ ਹੈ, ਅਸੀਂ ਆਉਂਦੇ ਹਾਂ ਨਾਨਕਸਰ ਖਾਸ, ਤੇ ਸੰਤ ਬਾਬਾ ਆਨੰਦ ਸਿੰਘ ਨਾਨਕਸਰ ਵਾਲੇ ਮਹਾਂਪੁਰਖਾਂ ਨੇ ਆਪਣੇ ਸਾਰੇ ਜੀਵਨ ਵਿੱਚ
ਗੁਰੂ ਗ੍ਰੰਥ ਸਾਹਿਬ ਮਰਦਾ ਸਤਿਕਾਰ ਹੀ ਸਿਖਾਇਆ। ਗੁਰੂ ਗ੍ਰੰਥ ਸਾਹਿਬ ਮਰਦਾ ਸਤਿਕਾਰ ਕਰਨਾ ਕਿਵੇਂ ਆ? ਸੋ ਬੇਨਤੀ ਹੈ ਕਿ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਵੀ ਜਾਣਾ ਨਹੀਂ। ਸਤਿਗੁਰਾਂ ਦਾ ਸਰੂਪ ਨਿਜ ਅਸਥਾਨਾਂ ਵੱਲ ਜਾਏਗਾ, ਫਿਰ ਆਪਾਂ ਸਾਰੀਆਂ ਸੰਗਤਾਂ ਚੱਲਾਂਗੇ। ਪਹਿਲਾਂ ਜਾਣ ਦੀ ਕੋਈ ਵੀ ਖੇਚਲਾ ਨਾ ਕਰੇ। ਕੱਲ ਦਾ ਦੀਵਾਨ ਲੈਕਚਰ ਹੈ, ਉੱਥੇ ਪਹੁੰਚੋ। ਪਰਸੋਂ ਤੇ ਚੌਥੇ ਦੋ ਦਿਨ ਸਹਿਜਲੀ ਸਟਰੀਟ ਵਿਖੇ ਦੀਵਾਨ ਨੇ, ਤੇ ਉੱਥੇ ਵੀ ਹਾਜ਼ਰੀ ਭਰੋ। ਸਾਰੀ ਸੰਗਤ ਦਾ ਧੰਨਵਾਦ ਜੀ ਆਇਆ ਨੂੰ। ਸਾਰੀ ਸੰਗਤ ਬੋਲੋ ਗੱਜ ਤੇ ਆਨੰਦ ਸਾਹਿਬ ਵਿੱਚ, ਫਿਰ ਅਰਦਾਸ ਜੁੜੋ, ਫਿਰ ਹੁਕਮਨਾਮੇ ਸੁਣਨੇ, ਫਿਰ ਆਪੋ ਆਪਣੇ ਘਰਾਂ ਨੂੰ ਚੱਲੇ ਪਾਉਣੇ। ਸੋ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਖ ਜਿਨ੍ਹਾਂ ਦੇ ਆਗਮਨ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ, ਰੱਬਾ ਫੇਰ ਵੀ ਕਰਾ ਦੀ ਮੇਲੇ ਇਹੋ ਜਿਹੇ ਪਿਆਰਿਆਂ, ਇਹੋ ਜਿਹੇ ਸਾਧੂ ਮੁੜ ਮੁੜ ਆਉਂਦੇ ਰਹਿ। ਦੌੜੇ ਤੋਂ ਸੰਕੋਚ ਰੱਖੋ ਭਾਈ, ਕੀਰਤਨ ਭੇਟਾ ਦੇਣ ਵਾਲੇ ਇੱਥੇ ਮੱਥਾ ਨਾ ਟੇਕਿਓ, ਗੱਜ ਕੇ ਬੋਲਿਓ, ਕੋਈ ਰਸਨਾ ਵਾਂਝੀ ਨਾ ਰਵੇ ਹੁਣ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫੇਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਰਾਮ ਕਲੀ ਮਹੱਲਾ ਪੰਜਵਾਂ ਜੋ ਤਿਸ ਭਾਵੈ ਸੋ ਥੀਆ।

ਬਖਸ਼ਣ ਹਾਰ ਬਖਸ਼ ਲਿਆ ਜਿਨ ਇਹੋ ਚਾਖਿਆ ਰਾਮ ਰਸਾਇਣ ਤਿਨ ਕੀ ਸੰਗਤ ਖੋਜ ਭਇਆ ਰਿਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਨ ਪਇਆ ਦੁਖ ਸੁਖ ਗੁਰਮੁਖ ਸਮ ਕਰ ਜਾਣਾ ਹਰਖ ਸੋਗ ਤੇ ਬਿਰਕਤ ਭਇਆ ਆਪ ਮਾਰ ਗੁਰਮੁਖ ਹਰ ਪਾਈ ਨਾਨਕ ਸਹਿਜ ਸਮਾਏ ਲਿਆ ਰਾਮ ਕਲੀ ਦੱਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਚ ਦ੍ਰਿੜਾਇਆ ਸਾਚ ਸ਼ਬਦ ਰਸ ਲੀ।

ਕਟ ਕਟ ਕੁੰਗਰੀ ਵਾਈ ਨਾਨਕ ਸਰਨ ਪ੍ਰਭੂ ਕੀ ਛੂਟੇ ਸਤਿਗੁਰ ਸੱਚ ਸਿਖਾਈ ਰਾਮ ਕਲੀ ਮਹੱਲਾ ਪਹਿਲਾ ਆਓ ਹੱਠ ਹਸਤ ਮੜੀ ਕਰ ਛਾਇਆ ਤਰਨ ਗਗਨ ਕਲ ਤਾਰੀ ਗੁਰਮੁਖ ਕੀਤੀ ਸ਼ਬਦ ਉਧਾਰੀ ਸੰਤੋ ਰਹਾਉ ਮਮਤਾ ਮਾਰ ਹਉਮੈ ਸੁਖੈ ਤੇਰੇ ਭਵਨ ਜੋਤ ਤੁਮਾਰੀ ਮਨਸਾ ਮਾਰ ਮਨੈ ਮਹਿ ਰਾਖੈ ਸਤਿਗੁਰ ਸ਼ਬਦ ਵਿਚਾਰੀ ਸਿੰਘੀ ਸੁਰਤ ਅਨਾਹ ਦਵਾਜੈ ਕਟ ਕਟ ਜੋਤ ਤੁਮਾਰੀ ਪਰਪੰਚ ਬੇਣ ਤਹੀ ਮਨ ਰਾਖਿਆ ਬ੍ਰਹਮ ਅਗਨ ਪਰਜਾਰੀ ਪੰਚ ਤਤ ਮਿਲ ਅਹਿਨਸ ਦੀਪਕ ਨਿਰਮਲ ਜੋਤ ਅਪਾਰੀ ਰਾਵ ਸਸ ਲੋਕੇ ਇਹੋ ਤਨ ਕਿੰਗਰੀ ਵਾਜੈ ਸ਼ਬਦ ਨਿਰਾਰੀ ਸਿਵ ਨਗਰੀ ਮਹਿ ਆਸਣ ਓਟੂ ਅਲੱਖ ਅਗੰਮ ਅਪਾਰੀ ਕਾਇਆ ਨਗਰੀ ਇਹੋ ਮਨ ਰਾਜਾ ਪੰਚ ਵਸਹਿ ਵਿਚਾਰੀ ਸ਼ਬਦ ਰਵੈ ਆਸਣ ਘਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਬਕਾਲ ਕਹੇ ਕਹਿ ਬਪੁਰੀ ਜੀਵਤ ਮੂਆ ਮਨ ਮਾਰੀ ਬ੍ਰਹਮਾ ਵਿਸ਼ਨ ਮਹੇਸ਼ ਇਕ ਮੂਰਤ ਆਪੇ ਕਰਤਾ ਕਾਰੀ ਕਾਇਆ ਸੋਧ ਤਰੈ ਭਵ ਸਾਗਰ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ।

ਜਗਤ ਨਿਰਾਰੀ ਗੁਰਮੁਖ ਜੋਗ ਸ਼ਬਦ ਆਤਮ ਚੀਨੈ ਹਿਰਦੈ ਏਕ ਮੁਰਾਰੀ ਮਨੁਆ ਅਸਤਰ ਸ਼ਬਦੇ ਰਾਤਾ ਏਹਾ ਕਰਨੀ ਸਾਰੀ ਵੇਦ ਬਾਦ ਨਾ ਪਾਖਾਂਡੇ ਉਦੂ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋਗ ਕਮਾਵੈ ਉਦੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਰੈ ਮਨ ਮਾਰੇ ਉਦੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵਜਲ ਹੈ ਅਵਦੂ ਸ਼ਬਦ ਤਰੈ ਕੁਲ ਤਾਰੀ ਸ਼ਬਦ ਸੂਰ ਜੁਗ ਚਾਰੇ ਔਦੂ ਬਾਣੀ ਭਗਤ ਵਿਚਾਰੀ ਇਹੋ ਮਨ ਮਾਇਆ ਮੋਹਿਆ ਔਦੂ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਲਾਏ ਨਾਨਕ ਸਰਨ ਤੁਮਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆਂ

ਤਾਂ ਕੀਨ ਭਵਨ ਜਿਣ ਲਾਇਆ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨਹਦ ਵਾਜੈ ਹਾਸਿਓ ਰਹਿ ਲਿਵ ਲਾਏ ਰਹਾਉ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਨ ਦ੍ਰਿੜ ਕਰ ਆਸਨ ਬੈਸ ਜੋਗੀ।

ਇਕ ਕਿੰਗਰੀ ਧਿਆਨ ਨਾ ਲਾਗੈ ਜੋਗੀ ਨਾ ਸੱਚ ਪੱਲੈ ਪਾਏ ਇਕ ਕਿੰਗਰੀ ਸ਼ਾਂਤ ਨਾ ਆਵੈ ਜੋਗੀ ਅਭਿਮਾਨ ਨਾ ਵਿੱਚੋਂ ਜਾਏ ਭਾਉ ਭਾਉ ਦੋਏ ਪਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੇ ਤਾਂ ਤੰਤੀ ਵਾਜੈ ਇਨ ਬਿਦ ਤ੍ਰਿਸ਼ਨਾ ਖੰਡੀ ਹੁਕਮ ਬੁੱਝੈ ਸੋ ਜੋਗੀ ਕਹੀਐ ਏਕ ਸਿਉ ਚਿਤ ਲਾਏ ਸਹਿਸਾ ਤੂਟੈ ਨਿਰਮਲ ਹੋਵੇ ਜੋਗ ਜੁਗਤ ਇਵ ਪਾਏ ਨਦਰੀ ਆਵਦਾ ਸਭ ਕਿਸ ਬਿਨਸੈ ਹਰ ਸੇਤੀ ਚਿਤ ਲਾਏ ਸਤਿਗੁਰ ਨਾਲ ਤੇਰੀ ਭਾਵਨੀ ਲਾਗੈ ਤਾਂ ਇਹ ਸੋਝੀ ਪਾਏ ਇਹੋ ਜੋਗ ਨਾ ਹੋਵੇ ਜੋਗੀ ਜੇ ਕਟੰਬ ਛੋੜ ਪਰ ਭਵਨ ਕਰਹਿ ਗ੍ਰਹਿ ਸਰੀਰ ਮਹਿ ਹਰ ਹਰ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮਹਿ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਜਤਨ ਭੇਖ ਕਰੇ ਜੋਗੀ ਰੋਗ ਨਾ ਜਾਏ ਗੁਆਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸਨੋ ਮਨ ਵਸਾਏ ਗੁਰਮੁਖ ਹੋਵੇ ਸੋਈ ਬੂਝੈ ਜੋਗ ਜੁਗਤ ਸੋ ਪਾਏ ਜੋਗੈ ਕਾ ਮਾਰਗ ਬਿਖਮ ਹੈ ਜੋਗੀ ਜਿਸਨੋ ਨਦਰ ਕਰੇ ਸੋ ਪਾਏ ਅੰਤਰ ਬਾਹਰ ਏਕੋ ਵੇਖੈ ਵਿੱਚੋਂ ਭਰਮ ਚੁਕਾਏ ਬਿਨ ਵਜਾਈ ਕਿੰਗਰੀ ਵਾਜੈ ਜੋਗੀ ਸਾ ਕਿੰਗਰੀ ਵਜਾਏ ਕਹਿ ਨਾਨਕ ਮੁਕਤ ਹੋਵੇ ਜੋਗੀ ਸਾਚੇ ਰਹਿ ਸਮਾਏ ਰਾਮ ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਸਤਿਗੁਰ ਬੂਝ ਬੁਝਾਈ ਸੰਤ ਹੋ ਗੁਰਮੁਖ ਦੇ ਵਡਿਆਈ ਰਹਾਉ ਸੱਚ ਰਹੋ ਸਦਾ ਸਹਿਜ ਸੁਖ ਉਪਜੈ ਕਾਮ ਕ੍ਰੋਧ ਵਿੱਚੋਂ ਜਾਈ ਆਪ ਛੋੜ ਨਾਮ ਲਿਵ ਲਾਗੀ ਮਮਤਾ ਸ਼ਬਦ ਜਲਾਈ ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮ ਸਿਖਾਈ ਸਦਾ ਹਜੂਰ ਦੂਰ ਨਹਿ ਦੇਖੋ ਰਚਨਾ ਜਿਨ ਰਚਾਈ ਸੱਚਾ ਸ਼ਬਦ ਰਵੈ ਘੱਟ ਅੰਤਰ ਸੱਚੇ ਸਿਉ ਲਿਵਲਾਈ ਸਤ ਸੰਗਤ ਮਹਿ ਨਾਮ ਨਿਰਮੋਲਕ ਵੱਡੈ ਭਾਗ ਪਾਇਆ ਜਾਈ ਭਰਮ ਨਾ ਭੁੱਲੋ ਸਤਿਗੁਰ ਸੇਵਹੋ ਮਨ ਰੱਖੋ ਇਕ ਥਾਈ ਬਿਨ ਨਾਵੈ ਸਭ ਭੂਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੈ ਪਾਖੰਡ ਜੋਗ ਨਾ ਪਾਈ ਸਿਵ ਨਗਰੀ ਮਹਿ ਆਸਨ ਬੈਸੈ ਗੁਰ ਸ਼ਬਦੀ ਜੋਗ ਪਾਈ ਧਾਤੁਰ ਬਾਜੀ ਸ਼ਬਦ ਨਵਾਰੀ ਨਾਮ ਵਸੈ ਮਨ ਆਈ ਇਹੋ ਸਰੀਰ ਸਰਵਰ ਹੈ ਸੰਤੋ ਇਸ਼ਨਾਨ ਕਰੇ ਲਿਵ ਲਾਈ ਨਾਮ ਇਸ਼ਨਾਨ ਕਰਹਿ ਸੇ ਜਨ ਨਿਰਮਲ

ਆਪਾਂ ਬਿਚਨ ਮਹੇਸ਼ ਤ੍ਰੈ ਮੂਰਤ ਤ੍ਰੇ ਗੁਣ ਭਰਮ ਪਲਾਈ ਗੁਰ ਪ੍ਰਸਾਦੀ ਤ੍ਰਿਕੁਟੀ ਛੂਟੈ ਚੌਥੈ ਪਦ ਲਿਵ ਲਾਈ ਪੰਡਤ ਪੜ੍ਹੈ ਪੜਵਾਦ ਵਖਾਣ ਹੈ ਤਿੰਨਾ ਬੂਝ ਨਾ ਪਾਈ ਵਿਖਿਆ ਮਾਤੇ ਪਰਮ ਭਲਾਈ ਉਪਦੇਸ਼ ਕਹਿ ਕਿਸ ਭਾਈ

0: ਇਹ ਸੱਚ ਸਮਾਈ ਕਾਇਆ ਨਗਰੀ ਚਬਤੇ ਖੋਜੈ ਨਾਮ ਨਵੰਗ ਨਿਧ ਪਾਈ ਮਨਸਾ ਮਾਰ ਮਨ ਸਹਿਜ ਸਮਾਣਾ ਬਿਨ ਰਸਨਾ ਉਸਤਤ ਕਰਾਈ ਲੋਇਣ ਦੇਖ ਰਹੇ ਬਿਸਮਾਦੀ ਚੇਤਾ ਅਧਿਸ਼ਟ ਲਗਾਈ ਅਧਿਸ਼ਟ ਸਦਾ ਰਹਿ ਨਿਰਾਲਮ ਜੋਤੀ ਜੋਤ ਮਲਾਈ ਹਉ ਗੁਰਸਲਾਹੀ ਸਦਾ ਆਪਣਾ ਜਿਨ ਸਾਚੀ ਬੂਝ ਬੁਝਾਈ ਨਾਨਕ ਏਕ ਕਹਿ ਬੇਨੰਤੀ ਨਾਮ ਗਤ ਪਤ ਪਾਈ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨੂੰ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call
4: 250-392-3874. ਇਹ ਤਾਂ ਕਹੀ ਜਾਂਦੇ ਚੁੰਬਕ ਸ਼ਕਤੀ ਆ ਕੇ ਧਰਤੀ ਆ ਰਕਾਸ ਦੇ ਵਿਚਾਲੇ, ਕਹਿੰਦੇ ਮੈਗਨੇਟ ਪਾਵਰ ਹੈ ਲਾਸਟ ਸ਼ਹਿਰ ਇੰਡੀਆ ਦਾ ਉੜੀਸਾ ਦੇ ਵਿੱਚ, ਕਟਕ ਤੋਂ ਅੱਗੇ 60 ਮੀਲ ਜਗਨਨਾਥਪੁਰੀ ਹੈ। ਆਹ ਸਮੁੰਦਰ ਹੈ, ਉਹ ਤੋਂ ਗਾਹ ਕੋਈ ਸ਼ਹਿਰ ਨਹੀਂ ਹੈ, ਸਮੁੰਦਰ ਹੈ ਸਮੁੰਦਰ ਹੈ। ਉੱਥੇ ਭਗਵਾਨ ਵਿਸ਼ਨੂੰ ਜੀ ਦੀ ਮੂਰਤੀ ਟੰਗੀ ਹੋਈ ਸੀ, ਨਾ ਹੇਠ ਲੱਗੀ ਸੀ ਨਾ ਉੱਪਰ, ਨਾ ਕੋਈ ਸੰਗਲ ਸੀ ਉਹਨੂੰ, ਉਹ ਲਟਕਦੀ ਹੋਈ ਸੀ, ਜਿਸ ਕਰਕੇ ਉਹਦੀ ਮਹਿਮਾ ਸੀ। ਇੱਥੇ ਬਣਾਉਣ ਵਾਲਿਆਂ ਨੇ ਕਿਵੇਂ ਲਟਕਾਈ? ਉਹਦੇ ਚਾਰ ਚੁਫੇਰੇ ਮੈਗਨੇਟ ਲਾਇਆ ਹੋਇਆ ਸੀ, ਅੱਜ ਕੋਲ ਸਤਨਾਮ ਉਹਦੇ ਬੈਲੈਂਸ ਬਣਾਇਆ ਹੋਇਆ ਸੀ। ਜਗਨਨਾਥਪੁਰੀ ਬਹੁਤ ਵੱਡਾ ਮੰਦਰ ਹੈ, ਵਰਲਡ ਵਿੱਚ ਐਡਾ ਵੱਡਾ ਮੰਦਰ ਜਿੱਥੇ ਇੰਨਾ ਖਾਣਾ ਪੱਕਦਾ ਹੋਵੇ, ਨੋਟ ਕਰ ਲਿਓ, ਪੜ੍ਹੇ ਲਿਖੇ ਬੈਠੇ 260 ਕੁਇੰਟਲ ਇੱਕ ਦਿਨ ਦਾ ਚੌਲ ਬਣਦਾ ਜਗਨਨਾਥਪੁਰੀ ਦੇ ਮੰਦਰ ਵਿੱਚ, ਇੰਨੀ ਸੰਗਤ ਜਾਂਦੀ ਹੈ, 260 ਕੁਇੰਟਲ। ਇਹ ਕਿਸੇ ਦੀ ਸੁਣੀ ਗੱਲ ਨਹੀਂ, ਮੈਂ ਦੇਖੇ, ਦਰਸ਼ਨ ਕੀਤੇ, ਸਾਡੇ ਉੱਥੇ ਦੀਵਾਨ ਹੁੰਦੇ ਰਹੇ ਨੇ, ਕਟਕ ਬੀਜੀ ਤੇ ਭੁਵਨੇਸ਼ਵਰ ਉਹਦੀ ਰਾਜਧਾਨੀ ਹੈ ਉਸ ਪ੍ਰਾਂਤ ਦੀ। 260 ਕੁਇੰਟਲ ਚੌਲ ਇੱਕ ਦਿਨ ਬਣਨਾ ਰੁਟੀਨ, ਇਹ ਨਹੀਂ ਕੋਈ ਮੇਲਾ, ਇਹ ਨਹੀਂ ਕੋਈ ਇੰਡੀਵਿਜੁਅਲ ਕੋਈ ਦਿਨ ਸੀ, ਹਰ ਰੋਜ਼ ਇਤਨਾ, ਐਡੀ ਵੱਡੀ ਇਕੱਠ ਉੱਥੇ ਸੰਗਤ ਦਾ ਹੁੰਦਾ। ਏਡਾ ਵੱਡਾ ਮੰਦਰ ਹੈ ਕਿ ਭੁਲੇਖਾ ਕੀ ਪਾਇਆ ਹੋਇਆ ਸੀ, ਕਹਿੰਦੇ ਆਪਣੇ ਆਪ ਭਗਵਾਨ ਖੜੇ ਆ ਬਿਨਾਂ ਆਸਰੇ ਤੋਂ। ਜਗਨਨਾਥ ਜਗ ਦਾ ਨਾਥ ਪਰਮੇਸ਼ਰ ਵਾਹਿਗੁਰੂ, ਉਹ ਮੈਗਨੇਟ ਖਿੱਚ ਰਿਹਾ ਸੀ, ਚਾਰ ਚੁਫੇਰੇ ਬੈਲੈਂਸ ਬਰਾਬਰ ਕਰਤਾ, ਉਹ ਮੂਰਤੀਆਂ ਲੋਹੇ ਦੀ ਪਿੱਤਲ ਤਾਂਬੇ ਦੀ ਬਣੀ ਹੋਈ, ਆਪ ਬਿਨਾਂ ਸਹਾਰੇ ਲਟਕ ਰਹੀ ਸੀ। ਤੇ ਇਹ ਸਾਡੇ ਦੇਸ਼ ਵਾਸੀਆਂ ਨੂੰ ਲੱਗਿਆ, ਭੁਲੇਖਾ ਵੀ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ, ਉਹ ਗਜਨਵੀ ਨੂੰ ਲੱਗਿਆ ਪਤਾ, ਕਹਿੰਦੇ ਤਾਂ ਗੱਲੇ ਕੋਈ ਨਹੀਂ, ਆਲੇ ਦੁਆਲੇ ਦੇ ਥੰਭਲੇ ਤੋੜ ਦੋ, ਕਹਿੰਦਾ ਆਪੇ ਗਿਰ ਜੂਗੀ, ਅੱਜ ਕੇ ਸਤਨਾਮ ਉਹਨਾਂ ਨੇ ਭੰਨਿਆ ਸੀ, ਉਹ ਜਾ ਕੇ ਗੁਰਸਿੱਖ ਪਿਆਰੇ ਹੋ। ਮੇਰਾ ਕਹਿਣ ਤੋਂ ਭਾਵ ਕਿਸੇ ਦੀ ਆਲੋਚਨਾ ਨਹੀਂ, ਸ਼ਰਧਾ ਸ਼ਰਧਾ ਬਣਾਉਣ ਖਾਤਰ ਕੁਝ ਕਰਮ ਕਾਂਡ ਕਰਨਾ ਪੈਂਦਾ, ਜ਼ਰੂਰ ਕਰਨਾ ਪੈਂਦਾ, ਪਰ ਅੰਧ ਵਿਸ਼ਵਾਸੀ ਵਿੱਚ ਨਹੀਂ ਜਾਣਾ। ਇਹ ਜਿਹੜਾ ਧਰਤੀ ਤੇ ਆਕਾਸ਼ ਖੜਾ, ਇਹ ਤੁਹਾਨੂੰ ਪਤਾ ਅਰਥ ਗ੍ਰੈਵਿਟੀ ਹੇਠਾਂ ਨੂੰ ਖਿੱਚਦੀ ਹੈ, ਜਦੋਂ ਅਰਥ ਗ੍ਰੈਵਿਟੀ ਤੋਂ ਕੋਈ ਚੀਜ਼ ਉੱਤੇ ਲੰਘ ਜਾਂਦੀ ਹੈ ਤੇ ਫਿਰ ਸਕਾਈ ਗ੍ਰੈਵਿਟੀ ਸ਼ੁਰੂ ਹੋ ਜਾਂਦੀ ਹੈ, ਉਹ ਉੱਪਰ ਨੂੰ ਖਿੱਚਦੀ ਹੈ। ਇਸੇ ਤਰ੍ਹਾਂ ਜਿਹੜਾ ਰੋਕਟ ਜਾਂਦਾ ਚੰਦਰਮਾ ਤੇ, ਉਹਦੇ ਉੱਤੇ ਉਨਾ ਖਰਚ ਚੜਾਉਣ ਨੂੰ ਨਹੀਂ ਲੱਗਦਾ ਜਿੰਨਾ ਉਹ ਅਰਥ ਗ੍ਰੈਵਿਟੀ ਚੋਂ ਉੱਪਰ ਨਿਕਲ ਜਾਂਦਾ ਹੈ ਨਾ, ਵੀ ਚੰਦਰਮਾ ਉਹਨੂੰ ਖਿੱਚ ਨਾ ਲਵੇ ਜ਼ੋਰ ਨਾਲ। ਜਦ ਉਹ ਧਰਤੀ ਦੀ ਗ੍ਰੈਵਿਟੀ ਖਿੱਚ ਤੋਂ ਉੱਪਰ ਜਾਂਦਾ ਨਾ, ਚੜਾਉਣ ਨਾਲ ਉਹ ਡਬਲ ਇੰਜਣ ਬਰਾਸਟ ਕਰਨੇ ਪੈਂਦੇ ਹੈ, ਚੰਦਰਮਾ ਦੀ ਇਤਨੀ ਖਿੱਚ ਹੈ, ਜੇ ਉਹ ਪਿੱਛੇ ਨੂੰ ਨਾ ਖਿੱਚਣ ਨਾ ਇੰਜਣ, ਥਾਂ ਜਾ ਕੇ ਬੱਜੇ ਤੇ ਚਕਨਾ ਚੂਰ ਹੋ ਜਾਵੇ, ਅੱਜ ਕੇ ਕੋਲ ਸਤਨਾਮ। ਉਹਦੇ ਵਿੱਚ ਜ਼ਿਆਦਾ ਪਾਵਰਫੁਲ ਜਿਹੜੀ ਚੀਜ਼ ਹੈ ਨਾ, ਉਹ ਧਰਤੀ ਦੀ ਖਿੱਚ ਤੋਂ ਉੱਪਰ ਲੰਘ ਕੇ ਉਹ ਫਿਰ ਪਿੱਛੇ ਨੂੰ ਖਿੱਚਦਾ। ਜਿਵੇਂ ਇਹ ਧਰਤੀ ਪਿੱਛੇ ਨੂੰ ਕਹਿੰਦੀ ਹੈ, ਚੰਦਰਮਾ ਵੀ ਖਿੱਚਦਾ ਆਪਣੇ ਵੱਲ। ਇਹ ਕਹਿੰਦੇ ਜੀ ਮੈਗਨੇਟ ਦੇ ਆਸਰੇ ਖੜੀ ਹੈ। ਹੋਊ ਮੈਗਨੇਟ, ਮੈਂ ਵੀ ਮੰਨ ਲੈਂਦਾ ਵੀ ਹੈਗਾ। ਇਹਨਾਂ ਨੂੰ ਪੁੱਛੋ ਵੀ ਮੈਗਨੇਟ ਬਣਾਇਆ ਅਮਰੀਕਾ ਨੇ, ਇੰਗਲੈਂਡ ਵਾਲਿਆਂ ਨੇ, ਮੈਗਨੇਟ ਤਾਂ ਬਣੀ ਹੋਈ ਚੀਜ਼ ਹੈ ਤੇ ਬਣਾਉਣ ਵਾਲਾ ਤਾਂ ਹੋਰ। ਮੈਗਨੇਟ ਕਿਰਤ ਹੈ। ਮੈਗਨੇਟ ਦੋ ਤਰੀਕੇ ਨਾਲ ਬਣਦਾ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਜਾਂ ਤਾਂ ਰਗੜ ਜਾਂ ਇਲੈਕਟ੍ਰਿਕ, ਦੋਵੇਂ ਤਰੀਕੇ ਨੇ। ਮੈਗਨੇਟ ਨੂੰ ਮੈਗਨੇਟ ਤੇ ਰਗੜੋ ਤੇ ਮੈਗਨੇਟ ਪੈਦਾ ਹੋ ਜਾਊਗਾ, ਜਾਂ ਫਿਰ ਸਰਕਟ ਬਣਾ ਕੇ ਵਿੱਚ ਨੂੰ ਤਾਰਾਂ ਦੇ ਜਿਹੜੀਆਂ ਮੋਟਰਾਂ ਚੱਲਦੀਆਂ ਨੇ ਤੁਹਾਡੀਆਂ ਟਿਊਬਵੈਲ, ਉਹ ਮੈਗਨੇਟ ਪਾਵਰ ਸਪਲਾਈ ਦਿੱਤੀ ਹੋਈ ਹੈ, ਉਹ ਮੈਗਨੇਟ ਬਣਦਾ ਤੇ ਲੋਹੇ ਨੂੰ ਖਿੱਚੀ ਜਾਂਦੀ ਹੈ, ਸਰਕੂਲੇਸ਼ਨ ਹੋ ਜਾਂਦਾ ਵਿਚਲੇ ਰੋਟਰ ਦਾ, ਹੋਰ ਤਾਂ ਮਤਲਬ ਹੈ ਕੋਈ ਨੀ। ਉੱਥੇ ਮੈਗਨੇਟ ਬਣਦਾ ਤਾਂ ਇਲੈਕਟ੍ਰਿਸਿਟੀ ਦੀ ਪਾਵਰ ਦਿੱਤੀ ਜਾਵੇ, ਆਹ ਰਬਸ਼ ਨੂੰ ਰਗੜਿਆ ਜਾਵੇ, ਮੈਗਨੇਟ ਉੱਤੇ ਲੋਹਾ ਰਗੜੀ ਜਾ, ਉਸ ਲੋਹੇ ਚ ਵੀ ਮੈਗਨੇਟ ਹੋ ਜਾਏਗਾ। ਮੈਨੂੰ ਦੱਸੋ ਵੀ ਕਿਹੜੀ ਬਿਜਲੀ ਹੈ ਜਿਹੜੀ ਧਰਤੀ ਆ ਆਕਾਸ਼ ਵਿੱਚ ਮੈਗਨੇਟ ਪੈਦਾ ਕਰ ਰਹੀ ਹੈ, ਕਿਹੜੀ ਰਗੜ ਚੱਲ ਰਹੀ ਹੈ? ਕਰਤੇ ਕੀ ਮਿਤ ਨਾ ਜਾਣੇ ਕੀ ਆਖੋ ਸਤਨਾਮ। ਇਹ ਧਰਤੀ ਤੇ ਆਕਾਸ਼ ਨੂੰ ਉਹਦੀ ਸ਼ਕਤੀ ਲਈ ਖੜੀ ਹੈ, ਉਸ ਵਾਹਿਗੁਰੂ ਦੇ ਅਧੀਨ ਖੜੀ ਹੈ। ਗੁਰਸਿੱਖ ਪਿਆਰਿਓ, ਇਹੀ ਨਾਮ ਫਿਰ ਉਹ ਧਰਤੀ ਤੇ ਆਕਾਸ਼ ਦੇਵੀ ਦੇਵਤੇ ਧਾਰ ਇਹਦੇ ਆਸਰੇ ਵਾਹਿਗੁਰੂ ਦੇ ਨਾਮ ਦੇ ਆਸਰੇ ਹੀ ਚੱਲ ਰਹੇ ਹਨ।
5: ਜੈ ਨਾਮ ਸੁਮਾਦਿਓ,
4: ਜਿਨ੍ਹਾਂ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਵਿੱਚ ਬਿਰਤੀ ਜੋੜੀ, ਸਮਾਧੀ ਲਾਈ, ਜੁੜ ਕੇ ਉਹਦੇ ਨਾਲ ਸਿਮਰਨ ਕੀਤਾ ਉਸ ਵਾਹਿਗੁਰੂ ਦੇ ਨਾਮ ਦਾ, ਬਸ ਉਹਨਾਂ ਨੂੰ ਕੀ ਮਿਲ ਗਿਆ? ਖੁਸ਼ੀ ਤੇ ਗਮੀ ਬਰਾਬਰ ਹੋ ਗਈ, ਦੁੱਖ ਤੇ ਸੁੱਖ ਬਰਾਬਰ ਹੋ ਗਏ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨਾਲ ਬਿਰਤੀ ਜੋੜ ਲਈ। ਵਾਹਿਗੁਰੂ ਨਾਲ ਬਿਰਤੀ ਜੋੜ ਕੇ ਨਾ ਉੱਥੇ ਦੁੱਖ ਨਾ ਸੁੱਖ, ਜੇ ਦੁੱਖ ਆਇਆ ਉਹ ਵੀ ਹੱਸ ਕੇ ਚੱਲ ਰਿਹਾ, ਜੇ ਖੁਸ਼ੀ ਆਈ ਉਹ ਨਿਮਰਤਾ ਨਾਲ ਮਿੱਠੇ ਹੋ ਕੇ ਪੀ ਲਈ, ਹੰਕਾਰ ਨਹੀਂ ਕੀਤਾ। ਬਸ ਆਪਣੀ ਤਾਂ ਖੇਡ ਹੋ ਰਿਹਾ, ਥੋੜੇ ਜੇ ਪਾਉਂਡ ਇਕੱਠੇ ਹੋ ਗਏ ਛਾਲਾਂ ਵੱਜਦੀਆਂ, ਮੁੱਕਣ ਲੱਗੇ ਤੇ ਫਿਰ ਘਰ ਵਾਲੀ ਨੂੰ ਕਹਿੰਦੇ ਆ ਜੇ ਰੋਟੀ ਖਾਣ ਨੂੰ ਜੀ ਨਹੀਂ ਕਰਦਾ, ਅੱਜ ਖੇ ਆਖੋ ਸਤਨਾਮ। ਉਹ ਚਾਹ ਚ ਮਿੱਠਾ ਪਾ ਕੇ ਲਿਆਊਗੀ ਤੇ ਕਹਿਣਗੇ ਜੀ ਚਾਹ ਫਿੱਕੀ ਲੱਗਦੀ ਹੈ, ਕਿਉਂਕਿ ਪਾਉਂਡ ਮੁੱਕ ਗਏ ਨਾ। ਚੀਨੀ ਤਾਂ ਪਤਾ ਹੀ ਤਾਂ ਬਾਣੀ ਵਿੱਚ ਸਾਡੀ ਕਿਰਿਆ ਕਹਿ ਦਿੱਤੀ ਹੈ ਬਾਣੀ ਨੇ, ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਜਬ ਕਿਛ ਪਾਵਤ ਤਬ ਗਰਭ ਕਰਦ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਬਸ ਥੋੜੇ ਜਿਹੇ ਪਦਾਰਥ, ਥੋੜੇ ਜਿਹੇ ਭਾਈ ਸਤਿ ਸ੍ਰੀ ਅਕਾਲ ਬੁਲਾਉਣ ਲੱਗੇ, ਚੜ੍ਹ ਜਾਣਾ ਤਾਪ ਜਦੇ ਹੋਵੇਂ ਦਾ, ਥਰਮਾਮੀਟਰ ਫੁੱਟਣ ਤੇ ਹੀ ਆ ਜਾਣਾ, ਹੁਣ ਮੇਰੇ ਕੋਲ ਚਾਰ ਪੈਸੇ ਆ ਗਏ, ਹੁਣ ਮੈਨੂੰ ਪੁੱਛ ਕੇ ਗੱਲ ਕਰਦੇ ਹੈ। ਬਸ ਥੋੜੇ ਜਿਹੇ ਘੱਟ ਗਏ ਕਿਤੇ, ਮੌੜ ਗਏ ਨਾ ਦੇ ਹੋਈ, ਬਸ ਜਦੇ ਰੋਟੀ ਛੱਡ ਦੇਣੀ,

ਕਿਵੇਂ ਨੱਚਦੇ ਫਿਰਦੇ ਨੇ ਮਾਟੀ ਦੇ ਪੁਤਲੇ ਸਾਡੇ ਸਰੀਰ। ਥੋੜਾ ਜਿਹਾ ਪਾ ਲਈ ਚੀਜ਼, ਜਬ ਕਿਛ ਪਾਵਤ ਤਬ ਗਰਭ ਕਰਤ ਹੈ। ਬੱਬਾ ਲਾਇਆ ਕਰੋ ਪੜ੍ਹਨ ਵਾਲੇ ਭਾਈ, ਬੱਬਾ ਨੀ ਲਾਉਣਾ, ਗਰਭ ਨਹੀਂ ਕਹਿੰਦੇ, ਗਰਭ ਕਰਤ ਹੈ, ਨਹੀਂ ਨਹੀਂ, ਗਰਭ ਹੰਕਾਰ। ਮਾਇਆ ਗਈ ਤਬ ਰੋਵਣ ਲੱਗਦਾ, ਪਰ ਜਿਨ੍ਹਾਂ ਦੀ ਸਮਾਧ ਸੁਰਤ ਵਾਹਿਗੁਰੂ ਨਾਲ ਜੁੜ ਜਾਂਦੀ ਹੈ, ਉਹਨਾਂ ਨੂੰ ਹਰਖ ਸੋਗ ਸਮ ਕਰ ਸਹਾਰੇ। ਸਹਾਰੇ ਤੁਹਾਡੇ ਸਾਹਮਣੇ ਆਰਾ ਚੱਲਿਆ ਪਰ ਚੀਸਾਂ ਨੀ ਵਟੀਆਂ, ਅਜਕੇ ਅਖੋਸਾ ਖੁਸ਼ੀ ਖੁਸ਼ੀ ਚਲਾ ਲਿਆ। ਦੇਗੇ ਨੇ ਉਬਾਲੇ ਖਾਧੇ ਭਾਈ ਦਿਆਲਾ ਪਾ ਕੇ ਦੇਗੇ ਵਿਚ ਧਰਤਾ, ਜਿਸ ਦਾਲ ਬਣਾਉਂਦੇ ਹੁੰਦੇ ਸੀ ਫੌਜੀਆਂ ਦਾ ਦੇਗਾ, ਦਿੱਲੀ ਚਾਂਦਨੀ ਚੌਂਕ ਚੁਰ ਪੱਟ ਕੇ ਅੱਗ ਮਚਾ ਕੇ ਦੇਗਾ ਵਿਚ ਬਿਠਾਲਤਾ ਭਾਈ ਦਿਆਲੇ ਨੂੰ, ਤੇ ਉੱਪਰ ਦੇ ਤਾਂ ਢੱਕਣ ਜਿਵੇਂ ਦਾਲ ਢੱਕੀ ਦੀ ਹੈ, ਪਾਣੀ ਉਬਲਿਆ ਖੌਲਿਆ ਪਾਪਾਂ ਨਿਕਲੀਆਂ। ਤੇ ਕਾਜੀ ਕੋਲ ਖੜਾ ਕਹਿੰਦਾ, ਜਲਾ ਦੋ, ਕਿਉਂ ਅੱਗ ਮਚਾਉਂਦੇ ਹੋ, ਐਵੇਂ ਲੱਕੜੀਆਂ ਖਰਚ ਕਰਦੇ ਹੋ, ਢੱਕਣ ਚੱਕ ਕੇ ਦੇਖੋ, ਸਿੱਖ ਤਾਂ ਕੱਦਾ ਮਰ ਗਿਆ, ਹੁਣ ਢੱਕਣ ਚੱਕੋ, ਅੱਗ ਬੰਦ ਕਰ ਦੋ। ਜਦ ਢੱਕਣ ਚੱਕਿਆ ਤੁਹਾਨੂੰ ਪਤਾ ਕੀ ਆਵਾਜ਼ ਆਈ ਸੀ ਵਿੱਚੋਂ? ਉੱਥੇ ਆਵਾਜ਼ ਆਈ ਸੀ, ਹਜ਼ਾਰਾਂ ਲੋਕ ਦੇ ਰਹੇ ਸੀ, ਇਹ ਕ੍ਰਿਸ਼ਮਾ ਵਡਿਆਈ ਸਿੱਖ ਦੀ ਸ਼ਹੀਦੀ, ਚਾਂਦਨੀ ਚੌਂਕ ਭਰਿਆ ਪਿਆ ਸੀ, ਡਿੱਗੇ ਵਿੱਚੋਂ ਬੋਲਿਆ ਸਿੱਖ। ਕਾਜੀ ਦੇ ਕਹੇ ਤੋਂ ਜਲਾਦ ਨੇ ਚੱਕਿਆ ਢੱਕਣ, ਤੇ ਵਿੱਚੋਂ ਜਿੱਥੇ ਭਾਫਾ ਨਿਕਲੀਆਂ, ਪਾਣੀ ਉਬਲਦਾ ਉੱਪਰ ਨੂੰ ਆਇਆ, ਉੱਥੋਂ ਆਵਾਜ਼ ਵੀ ਆਈ ਸੀ, ਤੁਸੀਂ ਵੀ ਕੱਢ ਲਓ ਜਰਾ।

0: حیران ہو گئے قاضی غلان ہو گئے جلاد وہ ہنومان شریر ڈب رہے تو سکھ کہہ رہے جو تد پاوے سائی پلی کا جنہ دا نام نہ جڑ گیا یہ گل ہوندی کیوں ہے ٹیکنیکل سائنٹیفک ہی سوچو انو دیگا ابڑے تو بچ جپجی صاحب پڑے آرا چلے تو جپجی صاحب پڑے ماڑی جی سٹ بجے واش روم چ جا باتھ روم بچ تھوڑا جا گرم پانی زیادہ پوے جدے ٹوٹی بدلنی پہندی ہے ہنومان ابڑے بوائلنگ پوائنٹ کیوں نہیں سی وٹی کیونکہ سمادھی سرتی نام نال جڑی ہوئی سی شریر نال نہیں سی جڑی ہوئی آج کھول سر ڈاکٹر اپریٹ کرتے ہیں سنو اپریشن کرتے ہیں تھی سب نو پتا اپریشن جیوے کا ہوں مرے کا تو نہیں ہوں مرے کا تو پوسٹ مارٹم ہوتا جب اپریشن ہو جیو کا ہو مر گیا تو اپریشن کرنے کی لوڑ ہی نہیں وہ جیوا پہ ہے پاڑ دتا ٹھڈ چاقو ڈاکٹر نے وہ رام نال پہ ٹانکے لائے بچ رسولیاں کر دیتی ناڑا پڑ دیتی ٹانکے لائے اٹھے ہی نہیں وہ جیوا پہ ہے تو ہلیا کیوں نہیں ایک دوائی انہوں دے دیتی سالٹ جیڑا جیوے نوے شریر تو جدا کر دیکھو سمجھنا ہے ٹیکنیک نو کی یہی ٹیکنیک واحگرو جی نام دی پیا جیوے پر وہ شریر نال نہیں جڑیا ہوا بڑی جاؤ شریر نو کیونکہ سماج سرتی جڑ گئی واحگرو کے نام نال میں پچھلی باری بھی تمہیں ایک بےنتی شاید کی سی کہ سارے بنارس دے کراجے ہوئے نے بہت پرماتما بہت نام جپن والے بنارس اپنا کرسی ہے جہاں الہ آباد کو وارانسی وہ پینڈے سائڈ سی پیٹ وچ ڈاکٹر نے بتھیری گولیاں گالیاں دیتی تمہیں پتا وہ ناڑ رک جاتی جی تو خوراک لنگ دی ہے پینڈے سائڈ ناڑ ہے نا سڈے کہنے مر جاؤ گا جی انہیں اپریشن نہ کرائے وہ کہنا کر دو اپریشن تھیٹر لے گئے ادو یہ گلا نہیں سی ہوتی ادو دوائی پلاؤنی پی سی سنیا ہونا تھی بڑھیا تو بے ہوش ہونے کی دوائی پلا تھی جب دوائی پلا لگے وہ بادشاہ نریش کہہ رہا بنارس کا کہ یہ نشا تو نہیں ہے وہ ڈاکٹر کہہ نشا تو ہے تینوں بے ہوش کرنا کہہ جی نشا میں مرنا منظور ہے میں نشا نہیں پینا آخو ستنم راجا ہوں میرا پن ٹوٹ جائے گا میں نشیلی تھی زندگی چ نہیں پینی وہ کہنے یہ پیچھے میرا آپریشن نہیں ہونا پھر تم مرے گا کہنا مرنا قبول وہ بچے رون راڑیاں پٹن کی حال ہوگا راج دا وہ کہنا پھر تسی کر دو پر نشا نہیں پینا میرا ایدا ہی کرو 1910 کی گل ہے پوچھ لو بنارس جا کے 1910 سو سال بھی نہیں ہوئے تو 90-92 سال ہوئے نے یہ آپریشن ہوا سی کہندے ایدا سی کیویں کر دیے مر جائے گا تو لکھ کے دیتا کہنا تمہوں کوئی آبجیکشن نہیں میرا بے ہوش ہوئے تو بنا کرو آپریشن کری گئے بڑے ٹوکر آرام نال پیا راجا حرام سارے وزیر ڈاکٹر سب کچھ ہو گیا تے جدوں انہوں ریسٹ واسطے لے گئے کہندے تو دستا دے بھی تو ہلیا کاتے نہیں اسی چاقو پھیرے سوئیاں کھبوئیاں ہلیا کیوں نہیں کہندا ہلدا تو میں تاں جے شریر نال جڑیا ہوندا اج کے اکھو ستنام مینوں تسی 2 گھنٹے بے ہوش کرنا سی مینوں او واہگرو دی چیز ملی ہے جو نام خماری نانکا چڑی رہے دن رات پر جے سرت دا میل ہو جائے کھوپری لاؤنی کتے سکھاری گل پر شریر نال تارو سنگھ نہیں سی جڑیا ہویا جیڑا شریر نال جڑیا ہوئے وہ تو سر دکھن لگ جائے تو ٹبر نو نہیں ساؤن دینا سر سے تھوڑا چھینی کھڑ کے پائی تارو سنگھ دے تھوڑا مار مار کے ادا چار چبیرے تو کٹ کے سنے بالا دے کھوپر ترا دتا جپجی صاحب یعنی منی سنگھ صاحب جنہ دے بند بند کٹے گئے جنہیں سکھ سنگت سندیا نے باہر اتنے بھی گرسکھ پیارے ہو دوالی منایا کرو گیانی منی سنگھ صاحب شہید دی دیکھ بنا کے انہوں نے شہیدی دتی ہے دوالی بدلے سکھا نو ہرمندر صاحب دے درشن کراؤن بدلے اسی بھول گئے انہوں نے یاد بند بند کٹی گئے کٹی گئے جپجی صاحب دا پاٹ ہوئی گیا تے جیڑے بند کٹ کٹ کے گیانی منی سنگھ دے سٹے جاندے سی وہ سیوا دار چاک کے ٹوکرے بچ پاؤندے سی نا دی نا पाई गए गुरमत ए मन दी है, गुर इतिहास ए मन दे के पंच प्रवान दी पौड़ी पूरी होई। पंच प्रवान जो पौड़ी किथे होती है, जो तुद भावे सही परिकार तू सदा सलामत निरंकार। उदो भाई साहब जी का भौर उडारी मार गया, प्राण छड़ गए शरीर नू, इन्ने ही पाठ होया। जब शरीर डिग पिया, डिगना ही सी, ते की होया, सभा भरी हुई, जलाद मौलवी काजी सब सूबे खड़े। फिर जब जी नहीं बंद हुई, वो जेड़े वड्डे कोई अंग टोकरे विच पाए हुए सी, बाकी दा पाठ उस टोकरे विचों हुंदा सी। अज के अखोसा अज पुछ लो जाके, उठो दे लोकां नू पुछो, आप देखिया सुनिया गल। साडे पिता जी वड्डे संत, वो 12 साल डेरा साहब शहीदी स्थान लाहौर पंजवें पातशाह दा, उत्थे हेड ग्रंथी की सेवा की उन्होंने लाहौर, उस स्थान की जिथे तवियां ते बैठे ने महाराज शहीद होए ने, डेरा साहब उहदा नाम। आप गल्ला सुनिया उन्होंने के जपजी साहब का पाठ जदों हड्डां विचों मास दीआं बोटियां विचों आउण लगी ना आवाज, वो डर के जलाद पिछे गंडासे गिर गए हथा तो, मौलवी दे हाथों कतेब जिहड़ी चक्की फिरदा सी शरा दी, एक ही पाणा वरत गया, वड्डे टुके होए हड्डां विचों। पूरा जपजी साहब का पाठ यानी मनी सिंह दे वड्डे होए अंगां विचों होया। किस विरसे दे मालक है, आपां छड़ दित्तियां गल्लां, होछे रस प्लवत आ गया। ਅਕੀਤਾ ਕਸਤੂਰੀ ਦੇ ਵਪਾਰੀ ਸਿੱਖਾਂ ਨੂੰ ਬਣਾਇਆ ਤੇ ਅਸੀਂ ਕੋਲਿਆਂ ਦੇ ਗੱਡੇ ਲੱਦ ਲਏ, ਮਿੱਟੀ ਦੇ ਗੱਡੇ ਲੱਦ ਲਏ ਅਸੀਂ, ਚੰਦਨ ਨੂੰ ਛੱਡ ਕੇ ਬੇਰੀਆਂ ਦੇ ਪਿੱਛੇ ਪੈ ਗਏ। ਉਹ ਕਿਹਦੀ ਗੱਲ ਹੈ ਇਹ? ਉਹ ਹਰ ਇੱਕ ਸੋਗ ਦੋਵੇਂ ਬਰਾਬਰ ਕਦੋਂ ਹੁੰਦੇ ਨੇ? ਦੁੱਖ ਸੁੱਖ ਸਮਕਰ ਕੌਣ ਜਾਣੂਗਾ? ਜਿਹਦੀ ਬਿਰਤੀ ਵਾਹਿਗੁਰੂ ਦੇ ਨਾਮ ਨਾਲ ਜੁੜ ਗਈ, ਕਿਉਂ ਜਾਣੂਗਾ? ਸਰੀਰ ਨਾਲ ਸੰਬੰਧ ਹੀ ਨਹੀਂ ਰਹਿਣਾ। ਦਵਾਈ ਪਲਾਈ ਹੋਈ ਹੈ, ਡਾਕਟਰ ਵੱਢ ਦੋ ਲੱਤ, ਮੈਨੂੰ ਕੀ ਹੈ? ਆਰਾਮ ਨਾਲ ਪਏ। ਪਰ ਜਦ ਉਸ ਮਰੀਜ਼ ਨੂੰ ਹੋਸ਼ ਆਉਂਦੀ ਹੈ, ਬਸ ਜਦੇ ਦਵਾਈ ਪਾਉਂਦਾ ਮਰ ਗਿਆ, ਦਰਦ ਦੇ ਨਾਲ ਕੋਈ ਲਿਆਓ, ਡਾਕਟਰ ਨੂੰ ਬੁਲਾਓ, ਨਰਸ ਨੂੰ, ਮੈਨੂੰ ਕੋਈ ਬੱਟੀਆਂ ਦਿਓ। ਉਹ ਜਦ ਤੈਨੂੰ ਵੱਢਿਆ, ਜਦ ਤੂੰ ਰੋਂਦਾ ਨਹੀਂ ਸੀ, ਹੁਣ ਤੂੰ ਰੋਣ ਡਿਆ ਬਾਅਦ ਵਿੱਚ। ਕਿਉਂ ਰੋਣ ਡਿਆ? ਕਿ ਮੁੜ ਕੇ ਸਰੀਰ ਨਾਲ ਜੁੜ ਗਿਆ। ਅੱਜ ਕਿਹਾ ਖੋਲ ਸਕਦਾ ਉਹ ਸਤਿਗੁਰਾਂ ਦੇ ਪਿਆਰੇ ਗੁਰਸਿੱਖ ਨਾਮ ਜਪਣ ਵਾਲੇ ਜਗਿਆਸੂ, ਜਿਨ੍ਹਾਂ ਦੀ ਸਮਾਜ ਸੁਰਤੀ ਜੁੜ ਜਾਂਦੀ ਹੈ ਵਾਹਿਗੁਰੂ ਦੇ ਨਾਮ, ਉਹ ਦੁੱਖ ਸੁੱਖ ਦੋਨੋਂ ਸਮ ਕਰ ਜਾਣਦੇ ਹਨ। ਇਹ ਜਿਹੜਾ ਵਾਹਿਗੁਰੂ ਦਾ ਨਾਮ ਹੈ, ਭੱਟ ਜੀ ਕਹਿੰਦੇ ਸਾਰਿਆਂ ਕਰਮਾਂ ਧਰਮਾਂ ਵਿੱਚੋਂ ਸ਼੍ਰੋਮਣ, ਸਾਰਿਆਂ ਤੋਂ ਉੱਚਾ। ਪਿੱਛੇ ਆ ਚੁੱਕੀ ਹੈ ਕਥਾ, ਰਿਪੀਟ ਰਿਵਾਈਜ਼ ਨਾ ਕਰੀਏ ਉਹਨੂੰ, ਕਿ ਨਾਮ ਤੁਲ ਕਿਸ ਅਵਰ ਨਾ ਹੋਏ। ਜਿੰਨੇ ਕਰਮ ਧਰਮ ਪੂਜਾ ਪਾਠ ਹਨ, ਇਹ ਸਭ ਵਾਹਿਗੁਰੂ ਦੇ ਨਾਮ ਤੋਂ ਨੀਵੇਂ ਹਨ। ਇੰਨਾ ਸ਼੍ਰੋਮਣੀ ਵਸਤੂ ਹਰ ਇੱਕ ਨਹੀਂ ਸਾਂਭ ਸਕਦਾ। ਵਾਹਿਗੁਰੂ ਦੇ ਭਗਤ, ਪਰਮੇਸ਼ਰ ਦੇ ਪਿਆਰੇ, ਉਹਨਾਂ ਦੀ ਉਹ ਲਿਵ ਲੱਗਦੀ ਹੈ, ਨਹੀਂ ਸਾਡਾ ਤਾਂ ਤੁਹਾਨੂੰ ਪਤਾ ਹੀ ਹੈ। ਹੁਣ ਮੈਂ ਜਿਹੜਾ ਕਹਿੰਦਾ ਜੀ ਮੈਂ ਬਾਣੀ ਪੜ੍ਹਦਾ ਮੇਰਾ ਮਨ ਨਹੀਂ ਲੱਗਦਾ, ਸੁਗਮਨੀ ਪੜ੍ਹਦਾ ਮੇਰਾ ਮਨ ਨਹੀਂ ਲੱਗਦਾ, ਜਪਜੀ ਪੜ੍ਹਦਾ ਮੇਰਾ ਮਨ ਨਹੀਂ ਲੱਗਦਾ, ਨਾ ਕਨੇਡਾ ਨਾ ਅਮਰੀਕਾ ਨਾ ਇੱਥੇ ਜਰਮਨ ਵੱਡੇ ਮੁਲਕਾਂ ਚ ਘੁੰਮਿਆ ਮੈਂ, ਕੋਈ ਨਹੀਂ ਸਾਨੂੰ ਆ ਕੇ ਕਹਿੰਦਾ ਬਾਬਾ ਜੀ ਜਾਂ ਟੀਵੀ ਦੇਖਦਾ ਮੇਰਾ ਮਨ ਨਹੀਂ ਲੱਗਦਾ। ਕਿਤੇ ਸਦੀਕ ਲੱਗਿਆ ਹੋਵੇ ਫਿਰ ਤਾਂ ਹਿੱਲਦਾ ਹੀ ਨਹੀਂ। ਅੱਜ ਖੇ ਖੁਸ਼ ਸਕਨਾ, ਫਿਰ ਤਾਂ 3 ਦਿਨ ਬਾਅਦ ਵਿੱਚ ਵੀ ਨਸ਼ਾ ਰਹਿਣਾ ਉਹਦੇ ਟੱਪਿਆਂ ਦਾ। ਉਹ ਬਾਣੀ ਅੱਗ ਤੇ ਬੈਠਿਆਂ ਦਾ ਮਨ ਲੱਗਦਾ ਤੇ ਠੰਡ ਵਿੱਚ ਬੈਠਿਆਂ ਦਾ ਉਖੜਦਾ। ਵੇਖੋ ਤੇ ਵਿਕਾਰ ਅੱਗ ਨੇ ਉੱਥੇ ਮਨ ਲੱਗਦਾ। ਟੀਵੀ ਮੂਹਰੇ ਕਿਉਂ ਲੱਗਦਾ? ਜਪਜੀ ਮੂਹਰੇ ਕਿਉਂ ਨਹੀਂ ਲੱਗਦਾ? ਸਿਆਣੇ ਬੈਠੇ ਕੋਈ ਗੱਲ ਹੋਊ ਵਿੱਚੋਂ, ਇੱਕ ਕੁੰਡੀ ਹੈ, ਜਦ ਕੱਚੀਆਂ ਗੱਲਾਂ ਸੁਣਦੇ ਹੋ ਬੜਾ ਲੱਗਦਾ, ਤਾਸ਼ ਵਿੱਚੋਂ ਲੱਗਿਆ ਰਹਿੰਦਾ ਹੈ, ਘਰ ਵਾਲੀ ਆਕਾਂ ਮਾਰਦੀ ਹੈ ਰੋਟੀ ਦੇ ਟਾਈਮ, ਕਹਿੰਦੇ ਅਜੇ ਬਾਜੀ ਪੂਰੀ ਨਹੀਂ ਹੋਈ ਤਾਸ਼ ਦੀ। ਵੇਖੋ ਤੇ ਗੁਰਸਿੱਖ ਪਿਆਰਿਓ, ਤੇ ਬਾਣੀ ਵਿੱਚ ਨਾਮ ਵਿੱਚ ਕਿਉਂ ਨਹੀਂ ਲੱਗਦਾ? ਇੱਥੇ ਇੱਕੋ ਇੱਕ ਸ਼੍ਰੇਣੀ ਗੱਲ ਹੈ ਤੁਹਾਡੇ ਵਾਸਤੇ, ਮਨ ਕਿੱਥੇ ਲੱਗਦਾ ਹੁੰਦਾ? ਜਿੱਥੇ ਮਨ ਨੂੰ ਭਾਉਂਦੀ ਚੀਜ਼ ਹੋਵੇ, ਜੋ ਮਨ ਵਿੱਚ ਹੋਵੇ ਉਹੀ ਅੱਖਾਂ ਵਿੱਚ ਆ ਜਾਵੇ ਤੇ ਮਨ ਲੱਗ ਗਿਆ। टीवी विच ओही वेखण नूं आउणे जेड़े अबाले मन विच आउणे अज के आखो सतनाम जेड़ी कथा दा ग्रंथ तेरे मन विच खुलिया ओही सामने अखां दे आ गए मन ला के दोहे मैच कर गए ते गुरबाणी विच क्यों नहीं लगना मन बुरियाईयां लोचदे ते गुरबाणी ने डांग चकनी है तेनू करन नहीं देनी और कुछ तो हो गया कम विरोधी गल हो गई मन कुछ होर लोड़दा ते गुरु दे उपदेश ने होर कहने ते किथे मन लग जूगा मन उथे ही लगदा हुंदा है जिथे मन दे ना दियां गल्लां वापरदियां होन मन वर्गियां जिन्हां नूं वो चाहुंदा उही मिले ते मन लगू ते साडा मन कदों चाहुंदा सानूं सतगुर कहण 3 बजे उठ के आया करो 5 बाणियां दा पाठ करिया करो लंगर दे भांडे मांजिया करो नहीं नहीं कदों मन चाहूंगा टीवी विच जो देख रहे हो ओही मन दे अंदर है दोहां दा मेल हो गया बाणी विच जो पढ़ सुन रहे हो मन विच नहीं है मन कुछ होर लोड़दा उथे मन लगूगा किवें जिन्हां दा लग गया मन सतगुरां दी बाणी विच कौन ओ रब दे प्यारे ही हुंदे ने जिन्हां ने मन नूं करता पिछे जो गुरु कहिंदा ओ मनणा भगत भय जमा गत असी इंद्रियां दे भय विच विकारां दे भय विच कुछ जग दी कान सानूं भय विच रखदी है जे काम ना करिया गुआंढी की कहणगे कई मंदिरां गुरुद्वारियां च वी घुम्मदे फिरदे आ मैनूं किते आए ना कहण गुरुद्वारे नहीं जांदा अज के आखो सतनाम मैनूं जे मैं ना गया कथा सुन मंदिर विच गुआंढी कहणगे तां नास्तक किड्डी सोहणी कथा मंदिर विच हुंदी है जांदा ही नहीं इक पिंड विच कथा हो रही सी उस पिंड विच इक ब्लाइंड बंदा सी बेचारा बोआ अन्न दो इकट्ठियां गल्लां नित मिनता करिया करियो मैनूं भी ले जाओ मंदिर विच मैनूं भी ले जाओ बोल सकदा सी ना सुनदा सी ना देखदा नित कहण ओ तूं इन्या बोया उसे की करने बैठे ते राम नाल ना तैनू दिखे ना सुने किसे दे रहम आ गया ले गया महीने बाद कोई ते लह गए सारे कहण आपां किते कसर छड़नी है फिर कोई इहनू कातल कहे ये इत्थे की करना है ना इहनू दिखदा है ना इहनू सुनदा है इहनू क्यों ले आए हो इत्थे तुसीं मंदिर विच इहदा की कम कथा विच बोला है अन्ने कईयां ने उहनू मोढे फड़ के लाउण लग गए उची उची बोलो तू इत्थे की करन आया सी उची बोल के वो कहिंदा जो कुछ तुसीं करन आए हो उही मैं करना है नाल दे कहिंदे किड्डा बेवाकूफ है सानूं दर्शन हो रहे ने भगवान दे साडे कन्नां विच कथा पै रही है तू साडे आला काम किथे करेगा वो उहना कहिंदा तुसीं इत्थे सुणन नहीं आए ਤੁਸੀਂ ਇੱਥੇ ਦੇਖਣ ਨਹੀਂ ਆਏ ਮੈਂ ਵੀ ਤੁਹਾਡੇ ਵਾਲਾ ਕੰਮ ਕਰਨ ਆਇਆ ਅੱਜ ਅੱਜ ਮੈਨੂੰ ਵੀ ਪਿੰਡ ਵਿੱਚ ਕਹਿਣਗੇ ਮੰਦਿਰ ਵਿੱਚ ਗਿਆ ਤਾਂ ਆਖੋ ਸਤਨਾਮ ਅੱਜ ਆਪਣਾ ਬੈਲੈਂਸ ਬਰਾਬਰ ਹੋ ਗਿਆ ਸੁਣਦਾ ਤੁਹਾਡੇ ਚੋਂ ਵੀ ਕੋਈ ਨੀ ਪ੍ਰਭੂ ਨੂੰ ਕੋਈ ਨੀ ਵੇਖਦਾ ਪਰ ਤੁਸੀਂ ਗੱਲਾਂ ਕਰਾਉਣੀਆਂ ਕਿ ਮੰਦਿਰ ਵਿੱਚ ਜਾਂਦਾ ਇਹ ਨੀ ਉਹ ਨੇ ਰੱਬ ਦੇ ਪਿਆਰੇ ਜਿਹਨਾਂ ਦੀ ਲਿਵ ਲੱਗਦੀ ਹੈ ਉਹ ਜੱਗ ਨੂੰ ਦਿਖਾਉਣ ਮੰਦਿਰ ਵਿੱਚ ਨਹੀਂ ਜਾਂਦੇ ਉਹ ਦੁਨੀਆਂ ਦੀ ਸ਼ੋਭਾ ਖਾਤਰ ਗੁਰਦੁਆਰੇ ਨਹੀਂ ਆਉਂਦੇ ਉਹ ਗੁਰਦੁਆਰੇ ਜਾਂਦੇ ਨੇ ਹਸਪਤਾਲ ਸਮਝ ਕੇ ਇਹਨੂੰ ਪਾਠਸ਼ਾਲਾ ਸਮਝ ਕੇ ਇੱਥੋਂ ਕੁਝ ਸਬਕ ਸਿੱਖਣਾ ਇੱਥੋਂ ਮੈਂ ਆਪਣੇ ਰੋਗਾਂ ਦਾ ਕੁਝ ਇਲਾਜ ਕਰਨਾ ਹਸਪਤਾਲ ਚ ਗੇੜਾ ਹੀ ਮਾਰਨ ਜਾਣਾ ਹੋਵੇ ਤੇ ਉੱਥੋਂ ਕੀ ਕੱਢੂਗਾ ਟਾਈਮ ਵੇਸਟ ਕਰੂਗਾ ਮਨੀ ਵੇਸਟ ਕਰੂਗਾ ਜੇ ਗੇੜਾ ਹੀ ਮਾਰ ਕੇ ਆ ਗਿਆ ਇਹੀ ਗੱਲ ਇੱਥੇ ਹੈ ਇਹ ਮਾਨਸਿਕ ਰੋਗਾਂ ਦਾ ਹਸਪਿਟਲ ਹੈ ਅਧਿਆਤਮਕਵਾਦ ਦਾ ਹਸਪਿਟਲ ਹੈ ਇੱਥੋਂ ਆਪਾਂ ਨੇ ਦਵਾਈ ਲੈਣੀ ਹੈ ਕਿਹੜੀ ਸਰਬ ਰੋਗ ਕਾ ਔਖਧ ਨਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਧ ਮੁਖ ਦੇਵੈ ਕੱਟ ਹੈ ਜਮਕੀ ਬੰਦਾ
1: ਭਗਤ ਰਹੇ ਲਿਵ
0: ਧਾਰ ਉਹ ਰੱਬ ਦੇ ਪਿਆਰੇ ਲਿਵ ਧਾਰ ਰੱਖਣੀ ਇੱਕ ਰਸ ਜੋੜੇ ਰਹਿਣਾ ਟੁੱਟਣਾ ਨਹੀਂ ਲਿਵ ਲੱਗੀ ਲੈਣੀ ਤਾਰ ਬੰਨੀ ਰਹਿਣੀ ਉਹ ਰੱਬ ਦੇ ਪਿਆਰੇ ਜੁੜੇ ਰਹਿੰਦੇ ਹਨ
1: ਸੋਈ ਨਾਮ ਪਦਾਰਥ ਅਮਰ ਗੁਰ
0: ਹੇ ਸਤਿਗੁਰ ਗੁਰੂ ਅਮਰਦਾਸ ਜੀ ਉਹ ਨਾਮ ਪਦਾਰਥ ਜਿਹੜਾ ਅਮੋਲਕ ਹੈ ਤੁਹਾਨੂੰ 6 ਪਦਾਰਥਾਂ ਦੇ ਬਚਨ ਕੀਤੇ ਸੀ ਜਿਹਨਾਂ ਵਿੱਚ ਨਾਮ ਪਦਾਰਥ ਸਤ ਪਦਾਰਥ ਮੁਕਤ ਪਦਾਰਥ ਗਿਆਨ ਪਦਾਰਥ ਜਨਮ ਪਦਾਰਥ ਪ੍ਰੇਮ ਪਦਾਰਥ ਇਹ 6 ਪਦਾਰਥ ਗਿਣੇ ਨੇ ਮਹਾਰਾਜ ਨੇ ਬਾਣੀ ਵਿੱਚ ਸਭ ਤੋਂ ਉੱਤਮ ਨਾਮ ਪਦਾਰਥ ਉਹ ਤੁਹਾਨੂੰ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਜੀ ਉਸ ਨਾਮ ਹੈ ਗੁਰਮੁਖ ਪਿਆਰਿਓ ਖਜ਼ਾਨੇ ਦਾ ਤੋਸ਼ਾ ਤੁਸ ਖਜ਼ਾਨਾ ਤੋਸ਼ੇ ਤੋਂ ਤੁਸ ਸ਼ਬਦ ਵਰਤਿਆ ਉਹ ਨਾਮ ਦਾ ਖਜ਼ਾਨਾ ਤੁਹਾਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਮਿਲ ਗਿਆ ਜੋ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਖਜ਼ਾਨਾ ਦਿੱਤਾ ਉਹ ਖਜ਼ਾਨਾ ਕੀ ਹੈ ਨਾਮ ਦਾ ਭਰੇ ਭੰਡਾਰ ਖੁੱਟ ਤੋਲ ਗੁਰੂ ਗ੍ਰੰਥ ਸਾਹਿਬ ਇਹ ਖਜ਼ਾਨਾ ਨਾਮ ਦਾ ਸਾਨੂੰ ਦਿੱਤਾ ਮਹਾਰਾਜ ਨੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਾ ਕਾ ਕਿਸ਼ੂ ਨਾ ਮੋਲ ਭਰੇ ਭੰਡਾਰ ਅਖੁੱਟ ਅਤੋਲ ਹੇ ਗੁਰੂ ਅਮਰਦਾਸ ਜੀ ਉਹ ਨਾਮ ਦਾ ਖਜ਼ਾਨਾ ਤੁਹਾਨੂੰ ਗੁਰੂ ਅੰਗਦ ਦੇਵ ਜੀ ਨੇ ਬਖਸ਼ ਦਿੱਤਾ ਤੁਸੀਂ ਸੱਤ ਸੂਰੋ ਸੱਚ ਦੇ ਸੂਰਮੇ ਹੋ ਸੱਚੇ ਸੂਰਮੇ ਸੱਤ ਸੂਰੋ ਸ੍ਰੀ ਗੁਰੂ ਅਮਰਦਾਸ ਵਰਗਾ ਸੂਰਮਾ ਸੂਰਮਾ ਕੌਣ ਹੁੰਦਾ ਜਿਹੜਾ ਬਚਨ ਕਰ ਦੇਵੇ ਪਗਾ ਦੇਵੇ ਉਹ ਸੂਰਮਾ ਆਪਣੇ ਧਰਮ ਕਰਮ ਤੋਂ ਕਿੰਨੇ ਦੁਸ਼ਮਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੋਕਣ ਜਿਹੜਾ ਸੂਰਮਾ ਅੱਗੇ ਵਧੇ ਪਛਾੜ ਦੇਵੇ ਦੁਸ਼ਮਣਾਂ ਨੂੰ ਉਹ ਹੁੰਦਾ ਨਾ ਸੂਰਮਾ ਤੇ ਗੁਰਸਿੱਖ ਪਿਆਰੇ ਗੁਰੂ ਅਮਰਦਾਸ ਮਹਾਰਾਜ ਬਚਨ ਦੇ ਪੂਰੇ ਸੱਚ ਦੇ ਪੂਰੇ ਜੋ ਬੋਲਤਾ ਉਹਨੂੰ ਸੱਚ ਕਰਕੇ ਦਿਖਾ ਤਾ ਜਦ ਸੇਵਾ ਕਰਦੇ ਸੀ ਨਾ ਖਡੂਰ ਸਾਹਿਬ ਗੁਰੂ ਅਮਰਦਾਸ ਜੀ ਗਾਗਰ ਦੀ ਤੇ ਗੁਰੂ ਅੰਗਦ ਦੇਵ ਜੀ ਨੂੰ ਪਛਾਣ ਸੀ ਰਤਨਾ ਪਾਰਕ ਸੋ ਹੋਵੇ ਸੋ ਰਤਨਾ ਕਰੇ ਵਿਚਾਰ ਪਤਾ ਸੀ ਉਹਨਾਂ ਨੂੰ ਕਿੰਨੀ ਕੁ ਭਗਤੀ ਜਨਮਾਂ ਦੀ ਆ ਗੱਡੀ ਤੇ ਨੇ ਬੈਠਣਾ ਭਾਵੇਂ ਸੇਵਾ ਹੀ ਕਰਦੇ ਤੇ ਗੁਰੂ ਅੰਗਦ ਦੇਵ ਜੀ ਬਾਂਹ ਤੋਂ ਫੜਦੇ ਹੁੰਦੇ ਸੀ ਸੱਜੀ ਬਾਂਹ ਤੋਂ ਨਾਲ ਬਰਾਬਰ ਤੋਰਨਾ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਜਦ ਬਾਹਰ ਜਾਣਾ ਨਾ ਕਹਿੰਦੇ ਹੁੰਦੇ ਸੀ ਸਾਡੇ ਬਰਾਬਰ ਤੋਰ ਤੇ ਗੁਰੂ ਅਮਰਦਾਸ ਜੀ ਕੀ ਚਾਹੁੰਦੇ ਸੀ ਮੈਂ ਐਡਾ ਪਾਪ ਨਹੀਂ ਖੱਟਣਾ ਆਪਣੇ ਸਤਿਗੁਰਾਂ ਦੇ ਬਰਾਬਰ ਤੁਰ ਮੈਂ ਪਿੱਛੇ ਤੁਰਨਾ ਫੇਰ ਵੀ ਇੱਕ ਗਿੱਠ ਪਿੱਛੇ ਰਹਿੰਦੇ ਸੀ ਭਾਵੇਂ ਬਾਂਹ ਫੜ ਕੇ ਗੁਰੂ ਅੰਗਦ ਦੇਵ ਜੀ ਤੋਰਦੇ ਸੀ ਤਾਂ ਗੁਰਸਿੱਖ ਪਿਆਰਿਓ ਕਿਹੋ ਜਿਹੇ ਬਚਨ ਦੇ ਪੂਰੇ ਇੱਕ ਦਿਨ ਤੁਰੇ ਜਾਂਦੇ ਸੀ ਗੁਰੂ ਅੰਗਦ ਦੇਵ ਜੀ ਦੇ ਬਚਨਾਂ ਵਿੱਚ ਮਗਨ ਹੋ ਗਏ ਤੇ ਖੱਬੀ ਬਾਂਹ ਜਦੋਂ ਤੁਰਦੇ ਬਾਹਾਂ ਹਿਲਦੀਆਂ ਨਾ ਉਹ ਖੱਬੀ ਬਾਂਹ ਭੁਲੇਖੇ ਨਾਲ ਗੁਰੂ ਅੰਗਦ ਦੇਵ ਜੀ ਤੋਂ ਗਾਹਾਂ ਲੰਘ ਗਈ ਬਸ ਉਦੋਂ ਹੀ ਬਚਨ ਕਰ ਦਿੱਤਾ ਇਸ ਬਾਂਹ ਤੋਂ ਹੁਣ ਸਾਰੀ ਜ਼ਿੰਦਗੀ ਕੰਮ ਨਹੀਂ ਲੈਣਾ ਇੱਥੇ ਆਖੋ ਦੇਖੋ ਸਤਿਕਾਰ ਕਰਨਾ ਸਿੱਖੋ ਗੁਰੂ ਦਾ ਇਹ ਗੁਰੂ ਜੀ ਤੋਂ ਅੱਗੇ ਕਿਵੇਂ ਨਿਕਲੀ ਬਸ ਉਹਨੂੰ ਸਕਾ ਦਿੱਤਾ ਸੀ ਗੁਰੂ ਅਮਰਦਾਸ ਜੀ ਨੇ ਛਾਤੀ ਤੇ ਰੱਖ ਕੇ ਕੰਮ ਕਰਨ ਜੋਗੀ ਨੀ ਬਾਂਹ ਛੱਡੀ ਨੋਟ ਕਰ ਲਿਓ ਇਹ ਗੁਰੂ ਤੋਂ ਅੱਗੇ ਕਿਉਂ ਨਿਕਲੀ ਇਹ ਗੁਰੂ ਦੀ ਬੇਅਦਬੀ ਹੈ ਅਸੀਂ ਤਾਂ ਜਾਣਦੇ ਹੀ ਨਹੀਂ ਕਿ ਸਤਿਗੁਰਾਂ ਦਾ ਸਤਿਕਾਰ ਬਾਣੀ ਦਾ ਕੀ ਸਤਿਕਾਰ ਹੈ ਸਤਿਗੁਰ ਹਰਿਰਾਜ ਸਾਹਿਬ ਜੀ ਪਏ ਕੀਰਤਪੁਰ ਸਾਹਿਬ ਆਰਾਮ ਦਾ ਸਮਾਂ ਸੁੱਤੇ ਤੇ ਬਾਹਰੋਂ ਆਇਆ ਜਥਾ ਉਹ ਸ਼ਬਦ ਪੜ੍ਹਦੇ ਆਉਂਦੇ ਹੁੰਦੇ ਸੀ ਅੱਗੇ ਜਿਹੜਾ ਸਾਡੇ ਵਾਲੀਆਂ ਗੱਲਾਂ ਕਰਨੀਆਂ ਰਸਤੇ ਵਿੱਚ ਸ਼ਬਦ ਪੜ੍ਹਦੇ ਜਦੋਂ ਆਵਾਜ਼ ਪਈ ਗੁਰੂ ਹਰਿਰਾਜ ਸਾਹਿਬ ਜੀ ਨੂੰ ਕਿ ਬਾਹਰ ਬਾਣੀ ਦੇ ਬੋਲ ਤੇ ਮੈਂ ਮੰਜੇ ਤੇ ਪਏ ਇੰਨੀ ਜਲਦੀ ਉੱਠੇ ਤੇ ਗੋਡਾ ਵਜਿਆ ਕੰਧ ਦੇ ਨਾਲ ਗੋਡੇ ਤੋਂ ਖੂਨ ਚੱਲ ਪਿਆ ਗੁਰੂ ਹਰਿਰਾਜ ਸਾਹਿਬ ਚਿੰਤਾ ਪੁੱਛਣ ਲੱਗੀ ਮਰਦ ਕਾਹਲੀ ਕਾਹਦੀ ਸੀ ਕਹਿੰਦੇ ਉਹੀ ਪਾਪ ਨਹੀਂ ਉਤਰਨਾ ਮੈਂ ਮੰਜੇ ਤੇ ਪਿਆ ਤੇ ਸਿੱਖ ਹੇਠ ਬਾਣੀ ਪੜ ਹੁਣ ਵੇਖ ਲਓ ਕੀ ਹਾਲ ਹੋਇਆ ਸਾਡੇ ਲਾਣੇ ਦਾ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਹੇਠ ਬੈਠੇ ਹੋਣਗੇ ਤੇ ਬਾਬਾ ਪਲੰਘ ਤੇ ਬੈਠਾ ਹੋ ਸਤਨਾਮ ਪਲੰਘ ਤੇ ਬੈਠ ਕੇ ਕਹਿਣਗੇ ਸਾਨੂੰ ਰਹਿ ਰਾ ਸੁਣਾ ਬਾਣੀ ਸੁਣਾ ਬਾਣੀ ਆਪ ਪਲੰਘ ਤੇ ਆਪ ਕੁਰਸੀ ਦੇ ਉੱਤੇ ਬਾਣੀ ਪੜਨ ਵਾਲਾ ਹੇਠ ਇੱਕੋ ਬਚਨ ਹੈ ਤੁਹਾਨੂੰ ਸੰਗਤ ਜੀ ਜਿਹੜੀ ਕੌਮ ਆਪਣੇ ਗੁਰੂ ਦਾ ਸਤਿਕਾਰ ਛੱਡ ਦੇਵੇ ਬਸ ਥੋੜੇ ਚਿਰ ਵਿੱਚ ਉਹਦਾ ਸਤਿਕਾਰ ਵੀ ਖਤਮ ਹੋ ਜਾਵੇ ਇਹ ਬਾਣੀ ਦਾ ਸਤਿਕਾਰ ਹੈ ਜਿਹੜਾ ਬਾਣਾ ਤੁਹਾਡਾ ਕਦਰ ਹੈ ਸਿੱਖੀ ਦੀ ਕੁਝ ਮੈਂ ਜੇ ਤੁਸੀਂ ਗੁਰੂ ਦਾ ਹੀ ਸਤਿਕਾਰ ਛੱਡ ਦਿੱਤਾ ਉਹ ਨਲਾਇਕ ਮੁੰਡਾ ਬਾਪੂ ਦਾ ਸਤਿਕਾਰ ਛੱਡ ਜਾਵੇ ਗੁਆਂਢੀ ਕਦੇ ਉਸ ਮੁੰਡੇ ਦਾ ਸਤਿਕਾਰ ਨਹੀਂ ਕਰਨਗੇ ਜਿਹੜਾ ਆਪਣੇ ਬਾਪ ਦਾ ਨਹੀਂ ਬਣਿਆ ਤੇ ਸਾਡਾ ਕਿੱਥੇ ਬਣੂਗਾ ਕੋਲ ਸਾਧਨਾ ਗੁਰੂ ਦਾ ਸਤਿਕਾਰ ਜੋ ਗੁਰੂ ਬਾਣੀ ਬਾਣੀ ਗੁਰੂ ਸਰੂਪ ਹੈ ਤਾਂ ਸਭ ਸੰਗਤ ਸਤਿਗੁਰ ਗੁਰੂ ਅਮਰਦਾਸ ਜੀ ਨੇ ਬਚਨ ਪਗਾ ਦਿੱਤਾ ਏਡੇ ਸੂਰਮੇ ਕਿ ਉਸ ਬਾਂਹ ਤੋਂ ਜ਼ਿੰਦਗੀ ਕੰਮ ਨਹੀਂ ਲਿਆ सदगुर पाशाह ने बचे। सत सूरो
1: शील
0: बलवंत, शील कहिए खिमा करने वाले, शांत सुभा, शील नाम जपदा भी है। शांत सुभा सारी जिंदगी, वो ऐसी शांति ऐसे शील कोई लभना ही नहीं थानू। गोविंदवाल साहब बैठे तखत, गुरु अंगद देव जी दे पुत ने आके पिछों दी लत मारी बखी विच गुरु अमरदास महाराज संगत दे विच, ते महाराज तखत तो हेठ गए। उठे संगत विच रोष होया, पता की वचन कीते सी, कहंदे साध संगत जी मेरी गलती दा फल मिले। देखो गुरु अमरदास जी दे वचन सुन ले, ए मेरे लत तां वजी है, मैं गलती कीती है कि ए गुरु अंगद देव दे सपुत्र ए दरबार विच आउण ते मैं खड़ा होके सत्कार नहीं कीता। देखो बचन बाणी नाल जुड़ो, कुछ पता लगे सिख कौन हुंदा, सिखी है कि एवं डांगा चक्की फिरी जाना, ठेका लेके सिखी दा ते साधगिरी दा, एदां नहीं गल्लां बनदियां होंदियां। मेरी गलती तो मेरे लत बजी है, ये वड्डियां दे सपुत्र सी, जदों ये दरबार विच आउंदे मैनू खड़ा होके सत्कार करना चाहिए। ये बचन ते फिर फड़ लिया उन्हों दा चरण, मालिश करन लग पे। तुहाडा चरण कोमल छोटी उम्र, साडा बुढ़िया दा पत्थरां वर्गा शरीर, तुहाडे पैर ते सट वजी हो गई साडे शरीर नूं लग। याद रखियो भाई दातू जी दी उस पैर दा दर्द ते किथे तक रहा सी, पंजवें पातशाह तक। वो नहीं सी दर्द हटिया, फिर जदों गुरु अमरदास जी ज्योति जोत समाउण लगे, मिन्नतां कीतियां महाराज बख्श दो, मेरे तो गलती हो गई, ये दर्द हटा दो, दिन रात मैनू हुण पचैन नहीं आउंदी, जिहड़ी लत मारी सी महाराज नूं। सतगुर अमरदास जी कहिंदे तूं लेट हो गया, हुण असीं गुरु नानक दी जोत गुरु रामदास नूं दे, हुण नहीं साडे कोल कुछ भी। जिहड़ी वस्तु सी वो गुरु रामदास जी नूं तख्त ते बिठा दिता, हुण तू एदां करी हजे रहो, ये पंजवें जामे विच तेरा दर्द हटावांगे। अज के आखो सतन, ये इतिहासक नुकते हुने तुहाडे कम होण वाले, पंजवें जामे विच तड़फदा ही रहा, फिर पंजवें जामे विच कदों हटाया, जदों गुरु अर्जन देव जी गोविंदवाल साहब तो पोथियां लैके गए, फिर खंडूर साहब रस्ते च आउंदे ना जिथे भाई दातू जी रहिंदे सी, बस फिर उथे गुरु अमरदास जी ने वचन कर दिता सी, वो इन्नी शांति निम्रता वाले होणगे तुहाडे पैरां ते झुकणगे। गुरु अर्जन जदों तुहाडे शरीर नूं उहनां दा हथ लग गया, दर्द हट जूगा। अज के आखो सतनाम, फिर उथे पड़ा कीता पोथियां दा, आऊगा कल नूं परसों नूं इतिहास गुरु ग्रंथ साहिब दा पहला प्रकाश, उथे पड़ा कीता जदों पोथियां लैके गए, उथे भाई दातू जी हाजिर होए, ते श्री गुरु अर्जन देव जी ने नीवे होके, क्योंकि वड्डे गुरुआं दे सपुत्र ने चरणा नूं हथ लाउणा चाहिया, पर दातू जी ने चरणा नूं हथ नहीं लाउण लग्या, गोडिया नूं हथ लग्या, पंजवें पातशाह दा उस गोडे नूं, बस गोडे नूं हथ लग्या ते दर्द नठ गया। अज के आखो सतनाम, ओ तीसरे गुरु ने जाके दर्द हटाया सी, गुरु अंगद देव जी दे सपुत्र, वो सतगुर पातशाह इन्ने सील इन्ना शांत सुभा, जिहड़ा लत मारे उहनूं तो भी खिमा मंगणी, ते फिर बलवंत बल दा कोई अंत नहीं सी, इन्ना बल निमाणियां दे माण, निताणियां दे तान, न्योटियां दी ओट, जे किसे मुर्दे दी हड्डी पर भी चरण धर हो गया, वो भी सुरगां नूं चलिया गया, हड्डियां तारियां गुरु अमरदास महाराज, इन्ने सूरमे इन्ने बली कोई देखे नहीं। इतने रावण नूं कही जाने काल पावे ना बने, और तुसी अपने युग की गल करो, माता दा इको एक पुत्र गोविंदवाल साहब चढ़ाई कर गया, जवान पुत रोवे पिटे, सतगुर कहिंदे पुछो क्यों रोंदी है बीबी, कहिंदे जी इको एक पुत सी चढ़ाई कर गया, नाले तां उहनूं जिउंदा कीता, बलवंत बली इहने हुक्म कर दिता, जिन्ना चिर दास दा ऐसे पैर है, गुरु अमरदास जी कहिंदे गोविंदवाल साहब च काल नहीं आऊगा, इतिहास पढ़ लियो जिन्ना चिर गुरु अमरदास गद्दी ते रहे हैं गोविंदवाल साहब कोई मौत नहीं हुई अज के आखो सर इन्ने बलवंत इन्ने सूरबीर बल का अंत नहीं कल नू भी हुक्म करता तू इथे नहीं आना रोगां नू हुक्म करता उन्ना चिर इथे नहीं आना शील सूरो बलवंत ये गुण गुरु अमरदास महाराज जी दे
1: संगत संगन गुरुआ मत निर्वैर लीना
0: सत पाए पै पाओ दो शब्द जिनी भी संगत ओ गरु फिर ओही शब्द आया गग्घा रारे नू औंकड़ आड़ा गरु पारा अमित जिदी वड्याई कही ना जावे ओ ऐसे गुरु अमरदास पारे गुरु जिन्हां ने काल ते भी जित कीती बुरियाइयां ते भी जित कीती काम क्रोध लोभ मोह हंकार ते भी जित कीती ते जिनियां संगतां फिर आउंदियां सी उन्हां नूं भी ओही मत मिलनी सी जो उत्थे वरतदी सी उत्थे लंगर विच ओही दाल तुहानूं मिलनी है जिहड़ी वरतदी है ओही खीर मिलनी है जिहड़ी वरतदी है जिह जिहा वर्ताव साडे दरबारां विच होवेगा ओह जिहा ही वर्तावा सानू मिलना ते ओह जे असी बनना निम्रता नाल मेरी बेनती है कि गुरु घरां विच कलेश ते झगड़े ना लिया इथे मुकदमिया नू बाहर कढ़ो इथे बाहर चलदे मुकदमे इथे मकाओ इथों पैदा होए मुकदमे बाहर ना मकाओ अज के आखो सतनाम की प्रभाव पऊ ये जिहड़ियां ऊणताइयां साडे विच आईयां ना गुरु घरां विच ਇਸੇ ਦਾ ਅਸਰ ਹੈ ਸਾਡੇ ਬੱਚੇ ਬੱਚੀਆਂ ਗੁਰੂ ਕਹਿੰਦੇ ਆਉਣ ਤੋਂ ਕਤਰਾਉਂਦੇ ਉਹ ਚੰਗਾ ਨਹੀਂ ਸਮਝਦੇ ਕਹਿੰਦੇ ਕੀ ਲੈਣਾ ਉੱਥੇ ਜਾ ਕੇ ਅਮਰੀਕਾ ਵਿੱਚ ਮੈਂ ਕਥਾ ਕਰਦਾ ਸੀ ਗੁਰਦੁਆਰੇ ਉੱਥੇ ਇੱਕ ਆਏ ਕਰੇ ਫੈਮਿਲੀ ਝਗੜਾ ਵੀ ਬਹੁਤ ਹੁੰਦਾ ਸੀ ਦਾਸ ਤੋਂ ਪਹਿਲਾਂ ਬਹੁਤ ਝਗੜਾ ਸੀ ਆਏ ਐਤਵਾਰ ਕਿਉਂਕਿ ਤੁਹਾਡਾ ਫੋਰਨ ਕੰਟਰੀ ਵਾਲਿਆਂ ਦਾ ਇੱਕ ਨਿਯਮ ਹੈ ਵਿਆਹ ਕਰਨਾ ਤਾਂ ਸੰਡੇ ਮੁੰਡੇ ਦਾ ਜਨਮ ਤਾਂ ਸੰਡੇ ਮੰਗਣਾ ਤਾਂ ਸੰਡੇ ਕੋਠੀ ਦਾ ਚੱਟ ਤਾਂ ਸੰਡੇ ਜੇ ਡਾਂਗ ਖੜਕਾਉਣੀ ਹੈ ਤਾਂ ਵੀ ਸੰਡੇ ਅੱਜ ਖੇ ਆਖੋ ਸਤਨਾਮ ਸੰਡੇ ਇਜ਼ ਪੈਟ ਜੋ ਵੀ ਕੰਮ ਕਰਨਾ ਤੁਸੀਂ ਸੰਡੇ ਨੂੰ ਜਦ ਵੀ ਗੁਰੂ ਘਰ ਲੜਾਈ ਹੋ ਸੰਡੇ ਨੂੰ ਹੋ ਸੰਡੇ ਬਹੁਤ ਮਸ਼ਹੂਰ ਹੈ ਸਨ ਡੇ ਸੂਜ ਦਾ ਦਿਨ ਹੈ ਨਾ ਤਕੜਾ ਹੈ ਫਿਰ ਤਪਸ਼ ਦੇ ਵਿੱਚ ਸਨ ਡੇ ਸੰਡੇ ਸੰਡੇ ਦਾ ਅਰਥ ਹੈ ਸੂਜ ਦਾ ਦਿਨ ਰਵੀਵਾਰ ਸੂਰਜ ਮੰਡੇ ਦਾ ਅਰਥ ਹੈ ਮੂਨ ਡੇ ਉਹ ਸ਼ਾਂਤੀ ਹੁੰਦੀ ਹੈ ਸੋਮਵਾਰ ਨੂੰ ਕਿਸੇ ਗੁਰਦੁਆਰੇ ਝਗੜਾ ਨਹੀਂ ਹੁੰਦਾ ਨਾ ਮੰਡੇ ਵਿੱਚ ਕਿਉਂਕਿ ਚੰਦਰਮਾ ਸ਼ਾਂਤ ਹੈ ਮੂਨ ਡੇ ਮੰਡੇ ਤਾਂ ਗੁਰਸਿੱਖ ਪਿਆਰੇ ਉਹ ਕੁੜੀ ਆਏ ਕਰੇ ਉਹਨਾਂ ਦੀ ਦੋ ਤਿੰਨ ਵਾਰ ਤਾਂ ਹੋਇਆ ਖੜਕਾ ਦੜਕਾ ਐਤਵਾਰਾਂ ਨੂੰ ਜਾਂ ਚੌਥੇ ਨੂੰ ਆਏ ਉਸ ਦਿਨ ਸ਼ਾਂਤੀ ਵਰਤ ਗਈ ਉਹ ਕਹਿੰਦੀ ਡੈਡੀ ਅੱਜ ਨਹੀਂ ਆਨੰਦ ਆਇਆ ਅੱਜ ਕੇ ਖੁਸ਼ਾ ਅੱਜ ਤਾਂ ਕਹਿੰਦੀ ਗੱਲੇ ਨੀ ਬਣੀ ਐਵੀਂ ਰੋਟੀਆਂ ਹੀ ਖਾ ਕੇ ਮੁੜ ਚੱਲੇ ਆਪਾਂ ਨੇ ਜਲਵਾ ਨੀ ਵੇਖਿਆ ਕਹਿੰਦੇ ਸਾਡੇ ਨਿਆਣੇ ਗੁਰੂ ਘਰਾਂ ਵਿੱਚ ਨੀ ਆਉਂਦੇ ਦੇਖਣਗੇ ਕੀ ਕਰਾਂ ਗੁਰੂ ਘਰਾਂ ਵਿੱਚ ਆ ਕੇ ਜਿਹੜੇ ਮੇਰੇ ਵਰਗੇ ਨੇ ਕਥਾ ਕੀਰਤਨ ਕਰਨੀ ਆਉਂਦੇ ਸਮਝ ਨੀ ਆਉਣੀ ਬੱਚੇ ਐਵੇਂ ਨੀ ਟੁੱਟੇ ਕੋਈ ਕਾਰਨ ਹੈ ਉਹਨੂੰ ਸਮਝੋ ਬੱਚਿਆਂ ਦੇ ਮਤਲਬ ਦੀ ਇੱਥੇ ਗੱਲ ਨੀ ਹੈਗੀ ਕੋਈ ਕਿਤੇ ਤੁਰਿਆ ਫਿਰਦਾ ਕੋਈ ਕਿਤੇ ਤੁਰਿਆ ਫਿਰਦਾ ਕੋਈ ਆਪਣੇ ਡੇਰੇ ਨੂੰ ਤੁਰਿਆ ਫਿਰਦਾ ਕੋਈ ਆਪਣੀਆਂ ਵੋਟਾਂ ਨੂੰ ਤੁਰਿਆ ਫਿਰਦਾ ਕੋਈ ਨੋਟਾਂ ਨੂੰ ਤੁਰਿਆ ਫਿਰਦਾ ਬੱਚੇ ਕੀ ਕਰਨਗੇ ਇੱਥੇ ਸਾਡੇ ਆ ਕੇ ਉਹਨਾਂ ਦੇ ਇੰਟਰਸਟ ਦੀ ਉਹਨਾਂ ਦੇ ਸਮਝਣ ਦੀ ਗੱਲ ਨਹੀਂ ਹੈ ਹੁਣ ਵੀ ਸਾਂਭੋ ਜੇ ਉਹਨਾਂ ਦੇ ਕਿਦਾਰ ਉਹਨਾਂ ਦੇ ਸਟੇਟ ਉਹਨਾਂ ਦੇ ਮਿਆਰ ਦੀ ਗੱਲ ਅਸੀਂ ਇੱਥੇ ਕਰੀਏ ਉਹ ਆਉਣ ਨੂੰ ਤਿਆਰ ਨੇ ਸਾਡੇ ਨਾਲ ਵੀ ਜ਼ਿਆਦਾ ਆਉਣ ਨੂੰ ਤਿਆਰ ਅਸੀਂ ਉਹਨਾਂ ਨੂੰ ਆਪ ਹਟਾਏ ਇਹ ਝਗੜੇ ਤੇ ਗੁਰੂ ਅਮਰਦਾਸ ਮਹਾਰਾਜ ਦੀ ਸੀਲ ਸੂਰ ਬਲਵੰਤ ਸੱਚ ਜੋ ਕੁਝ ਬੋਲਣਾ ਜਿੱਥੇ ਆਹ ਵਰਤਾਰਾ ਵਰਤਦਾ ਹੋਵੇ ਕੌਣ ਨਹੀਂ ਜਾਊ ਉੱਥੇ ਤਾਂ ਦੁਸ਼ਮਣ ਵੀ ਆਉਣ ਨੂੰ ਤਿਆਰ ਹੋ ਜਾਊਗਾ ਉੱਥੇ ਤਾਂ ਨਾਸਤਕ ਆਉਣ ਨੂੰ ਵੀ ਤਿਆਰ ਹੋ ਜਾਊਗਾ ਇਹਨਾਂ ਗੁਣਾਂ ਕਰਕੇ ਗੁਰੂ ਅਮਰਦਾਸ ਜੀ ਨੇ ਇਹ ਭਾਰੇ ਗੁਣ ਗਰੂ ਅਮਿਤ ਗੁਣ ਗੁਰੂ ਮਹਾਰਾਜ ਵਿੱਚ ਸਾਰੀਆਂ ਸੰਗਤਾਂ ਨੂੰ ਤਾਰਨਾ ਕੀਤਾ ਸਮਾਂ ਹੋ ਗਿਆ 8:05 ਤੇ ਸਮਾਂ 5 ਮਿੰਟ ਅੱਜ ਉੱਪਰ ਲੱਗੇ ਤੇ ਕੱਲ ਦਾ ਦਿਨ ਆਪਣੇ ਕੋਲ ਸਵਈਆਂ ਦੀ ਕਥਾ ਦਾ ਰਾਤ ਦਾ ਤੇ ਰਾਏ ਬਲਵੰਡ ਜੀ ਦੀ ਵਾਰ ਉਹਦੀ ਕਥਾ ਦਾ ਸਵੇਰ ਦਾ ਦਿਨ ਅੰਮ੍ਰਿਤ ਵੇਲੇ ਦਾ ਹੈ ਸਾਰੀਆਂ ਸੰਗਤਾਂ ਦਾ ਬੜਾ ਧੰਨਵਾਦ ਬੜੇ ਪਿਆਰ ਸਤਿਕਾਰ ਦੇ ਨਾਲ ਤੁਸੀਂ ਕਥਾ ਸਰਵਣ ਕਰਨ ਆਉਂਦੇ ਹੋ, ਸਿਆਣੇ ਆਉਂਦੇ ਹੋ, ਸੂਝਵਾਨ ਆਉਂਦੇ ਹੋ, ਸ਼ਰਧਾਵਾਨ ਆਉਂਦੇ ਹੋ, ਬੜਾ ਸਹਿਯੋਗ ਪਿਆਰ ਬਖਸ਼ਦੇ ਹੋ। ਇਸੇ ਤਰ੍ਹਾਂ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ਣ।

ਵਿੱਚ ਜੁੜ ਬੈਠੇ ਹੋ। ਆਓ ਜਿੰਨਾ ਸਮਾਂ ਸਤਿਗੁਰ ਬਖਸ਼ਦੇ ਨੇ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ

ਪੁੱਤ ਨਾਥ ਨਾਨਕ ਬਰ ਸੋਈ ਨਾਮ ਅਛਲ ਭਗਤੈ ਭਵਤਾਰਨ ਗੁਰੂ ਅਮਰਦਾਸ ਗੁਰ ਕੋ ਪੁਰੇ ਉਹ ਸਤਿਗੁਰ ਗੁਰੂ ਅਮਰਦਾਸ ਜੀ ਦੀ ਸ਼ੋਭਾ ਕੱਲ ਭੱਟ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਨਮੁਖ ਜੋ ਸਾਡਾ ਆਤਮਕ ਗਿਆਨ ਜੀਵਨ ਸਫਲ ਕਰਨ ਦਾ ਰਸਤਾ ਬਾਣੀ ਵਿੱਚੋਂ ਮਿਲਦਾ ਹੈ ਉਹ ਸਤਿਗੁਰਾਂ ਦੀ ਬਾਣੀ ਸਰਵਣ ਕਰਕੇ

0: ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦੀ ਵਡਿਆਈ ਆਪ ਹੀ ਜਾਣਦੇ ਹਨ। ਸਤ ਸੂਰੋ ਸੱਚ ਦਾ ਹੀ ਰੂਪ, ਸੱਚ ਦਾ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਦਰੋਂ ਘਰੋਂ ਪ੍ਰਾਪਤ ਹੋਇਆ। ਸੂਰਮੇ ਕਾਹਦੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਹਾਂਬਲੀ ਵਸੀ ਕੀਤੇ ਹੋਏ ਹਨ। ਸਤ ਸੂਰੋ ਸੀਲ ਸਹਿਜ ਸੁਭਾਅ ਸ਼ਾਂਤੀ ਦਾ ਸੁਭਾਅ ਜਗ ਸਤ ਵਿੱਚ ਪੂਰੇ ਬਲਵੰਤ ਬਲੀ ਮਹਾਰਾਜ ਐਸੀ ਕਰਨੀ ਆਪ ਕੱਲ ਸਰਵਣ ਕਰ ਰਹੇ ਸੀ। ਐਸੇ ਸੂਰਮੇ ਕੇ ਗੋਇੰਦਵਾਲ ਸਾਹਿਬ ਵਿੱਚ ਕਾਲ ਬੜਨ ਤੋਂ ਵੀ ਬੰਦ ਕਰ ਦਿੱਤਾ। ਜਿੰਨਾ ਚਿਰ ਅਸੀਂ ਸੇਵਾ ਕਰਨੀ ਹੈ ਇਸ ਨਗਰ ਵਿੱਚ ਕਾਲ ਨਹੀਂ ਆਵੇਗਾ, ਕੋਈ ਰੋਗ ਨਹੀਂ ਆਵੇਗਾ। ਫਿਰ ਇਤਨੇ ਸੀਲ ਸੁਭਾਅ, ਆਪਣੀ ਨਿਰਾਦਰੀ ਤੋਂ ਵੀ ਗੁੱਸਾ ਨਹੀਂ ਕੀਤਾ, ਲੱਤ ਮਾਰਨ ਤੋਂ ਵੀ ਸਤਿਗੁਰ ਪਾਤਸ਼ਾਹ ਨੇ ਖਿਮਾ ਸੰਗ੍ਰਹਿਣ ਕੀਤੀ, ਨਿਮਰਤਾ ਧਾਰਨ ਕੀਤੀ ਜੋ ਖਵਣ ਗੁਣ ਹੈ। ਫਿਰ ਮਹਾਰਾਜ ਸੂਰਮੇ ਐਸੇ ਜੋ ਬਚਨ ਕੀਤਾ ਉਹਨੂੰ ਨਿਭਾ ਦਿੱਤਾ, ਤਾਂ ਜ਼ਿੰਦਗੀ ਜਿਹੜੀ ਬਾਹ ਸਤਿਗੁਰ ਅੰਗਦ ਦੇਵ ਜੀ ਤੋਂ ਅੱਗੇ ਲੰਘੀ ਸੀ ਉਹਨੂੰ ਕਿਸੇ ਵੀ ਕਿਰਿਆ ਵਿੱਚ ਦਖਲ ਨਹੀਂ ਦੇਣ ਦਿੱਤਾ, ਕੋਈ ਕੰਮ ਨਹੀਂ ਲਿਆ, ਸਦੋਂ ਸੁਕਾਏ ਦਿੱਤੀ ਸੀ। ਮਨਸਾ ਤਾਂ ਇਹ ਹੋ ਗਈ ਸੀ ਇਸ ਬਾਹ ਨੇ ਗੁਰੂ ਦੀ ਨਿਰਾਦਰੀ ਕੀਤੀ ਹੈ, ਗੁਰੂ ਤੋਂ ਅੱਗੇ ਗਈ ਹੈ, ਇਹਨੂੰ ਕੱਟ ਦੇਣਾ ਚੰਗਾ। ਪਰ ਗੁਰੂ ਅਮਰਦਾਸ ਜੀ ਨੇ ਸੋਚਿਆ ਜੇ ਇਹ ਘਟਨਾ ਵਾਪਰੀ ਗੁਰੂ ਅੰਗਦ ਦੇਵ ਜੀ ਨਾਰਾਜ਼ ਹੋਣਗੇ। ਫਿਰ ਵੀ ਵਿਚਾਰ ਤੋਂ ਕੰਮ ਲਿਆ। ਉਹ ਸਤ ਸੂਰੋ ਸੀਲ ਬਲਵੰਤ
1: ਸਤ ਭਾਏ
0: ਜਿਨ੍ਹਾਂ ਦਾ ਭਾਈ ਪ੍ਰੇਮ ਹੀ ਭਾਏ ਪ੍ਰੇਮ, ਉਹ ਵੀ ਸੱਚ ਵਿੱਚ। ਬੜਾ ਔਖਾ ਹੈ ਸੱਚ ਵਿੱਚ ਪ੍ਰੇਮ ਲਾਉਣਾ, ਬੜਾ ਔਖਾ ਹੈ ਹੋਰਾਂ ਸੰਗਤਾਂ ਨੂੰ ਸੱਤ ਦੇ ਨਾਲ ਜੋੜਨਾ, ਕਿਉਂਕਿ ਸਤਿਗੁਰ ਦਾ ਤਾਂ ਭਾਈ ਕਰਮ ਹੀ ਇਹੀ ਹੈ, ਪੁਕਾਰ ਹੀ ਇਹੀ ਹੈ। ਸਤਿਗੁਰ ਪਾਤਸ਼ਾਹ ਜੀ 12 ਤੇ ਵਧੀਕ ਵਿੱਚ ਵੀ ਬਚਨ ਕਰਦੇ ਨੇ, ਸਤਿਗੁਰ ਕੋਲ ਜਾਈਏ ਉੱਥੋਂ ਕੀ ਲੱਭਣਾ ਹੈ। ਸਿੱਖਾਂ ਪ੍ਰਤੀ ਉਪਦੇਸ਼ ਕਰਦੇ ਨੇ, ਭਾਈ ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿਤ। ਗੁਰਮੁਖਾਂ ਦੀ ਸੰਗਤ ਕਰੋ, ਸੱਚੇ ਸਤਿਗੁਰਾਂ ਦੇ ਕੋਲ ਜਾ ਕੇ ਮਨ ਲਾ ਕੇ ਉਹਨਾਂ ਦੇ ਬਚਨ ਸੁਣੋ, ਸੰਗਤ ਕਰੋ ਤੇ ਮਿਲੂਗਾ ਕੀ। ਸਤਿਗੁਰ ਸਿਉਂ ਲਾਏ ਚਿਤ, ਜੰਮਣ ਮਰਨ ਕਾ ਮੂਲ ਕੱਟੀਏ ਤਾਂ ਸੁਖ ਹੋਵੇ ਮਿਤ। ਜਿਹੜੀ ਸਤਿਗੁਰ ਦੀ ਸੰਗਤ ਹੈ ਭਾਈ, ਜਨਮ ਮਰਨ ਤੋਂ ਰਹਿਤ ਕਰਨ ਵਾਲੀ ਹੈ। ਸਤਿਗੁਰ ਗੁਰੂ ਅਮਰਦਾਸ ਮਹਾਰਾਜ ਜੀ ਸਤ ਭਾਏ, ਉਹਨਾਂ ਦੀ ਸੰਗਤ ਸਗਨ ਕਹਿੰਦੇ ਆਪਾਂ, ਘਣੀ ਬਹੁਤੀ ਭਾਈ, ਕੋਈ ਥੋੜੀ ਸੰਗਤ। ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਮੰਜੀਆਂ 72 ਪੀੜੇ, ਇਸੇ ਕਰਕੇ ਇਤਨਾ ਪ੍ਰਚਾਰ ਗੋਇੰਦਵਾਲ ਸਾਹਿਬ ਹੋਇਆ ਹੈ ਕਿ ਗੋਇੰਦਵਾਲ ਸਾਹਿਬ ਨੂੰ ਇਤਿਹਾਸ ਵਿੱਚ ਸਿੱਖੀ ਦਾ ਧੁਰਾ ਕਿਹਾ ਜਾਂਦਾ। ਗੋਇੰਦਵਾਲ ਸਿੱਖੀ ਦਾ ਧੁਰਾ, ਬੜਾ ਸਿੱਖੀ ਦਾ ਪ੍ਰਚਾਰ, ਕਿਉਂਕਿ ਪਤਨ ਸੀ, ਆਉਣ ਵਾਲੇ ਲੋਕ ਇੱਥੇ ਨੂੰ ਇਹ ਲੰਘਦੇ ਜਾਂਦੇ ਸੀ, 24 ਘੰਟੇ ਲੰਗਰ ਚੱਲਦਾ ਸੀ। ਥਾਂ

0: ਪ੍ਰਥਾ ਤੋਂ ਆਈਆਂ ਸੰਗਤਾਂ ਨੂੰ ਗੁਰਮਤ ਦੀ ਦਾਤ ਗੁਰਸਿੱਖੀ ਦਾ ਪ੍ਰਚਾਰ ਮਿਲਦਾ ਸੀ। ਗੁਰੂ ਮਤ ਗੁਰਮਤ ਭਾਰੀ ਮਤ ਗੁਰੂ ਕਹੀਏ ਭਾਰੀ ਅੰਤਰ ਤੱਕ ਜਾਣ ਵਾਲੀ ਸਿੱਖੀ ਦੀ ਮਤ ਹੈ ਜੋ ਮਨ ਤੇ ਤੱਕ ਅਸਰ ਕਰਨ ਵਾਲੀ ਹੋਛੀਆਂ ਗੱਲਾਂ ਬਾਰ ਬਾਰ ਅਸਰ ਕਰਦੀਆਂ ਹੋਣੀਆਂ ਪਰ ਜਿਹੜੀ ਗੁਰੂ ਦੀ ਮਤ ਹੈ ਗੁਰੂ ਮਤ ਗੁਰੂ ਕਹੀਏ ਭਾਰੀ ਵੱਡੀ ਗੰਭੀਰ ਉਹ ਸੰਗਤਾਂ ਨੂੰ ਮਹਾਰਾਜ ਨੇ ਗੁਰਮਤ ਬਖਸ਼ਿਸ਼ ਕੀਤੀ। ਗੁਰੂ ਅਮਰਦਾਸ ਜੀ ਨੇ ਨਿਰਵੈਰ ਐਸੇ ਨੇ ਸਾਰਿਆਂ ਨਾਲ ਮਿਲਣਾ ਸਾਰਿਆਂ ਵਿੱਚ ਮਿਲੇ ਰਹਿਣਾ ਕੋਈ ਅਲੈਦਗੀ ਨਹੀਂ ਦਿਖਾਉਣੀ ਐਡੇ ਗੁਣ ਹੋਣ ਕਰਕੇ ਸਭ ਨੂੰ ਇਹ ਆਪਣਾ ਮਿੱਤਰ ਸਮਝਣਾ ਸਭ ਨੂੰ ਸਮਦਮ ਜੋ ਖੱਟ ਮੋਕਸ਼ ਹਨ ਸਾਰਿਆਂ ਨੂੰ ਬਰਾਬਰ ਸਾਰਿਆਂ ਨੂੰ ਇੱਕ ਸਾਰ ਸਮਝਣਾ ਤਾਂ ਹੀ ਤਾਂ ਹੁਕਮ ਕਰ ਦਿੱਤਾ ਸੀ ਚਾਹੇ ਰਾਜਾ ਆਵੇ ਚਾਹੇ ਭਿਖਾਰੀ ਆਵੇ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਸਾਰਿਆਂ ਵਿੱਚ ਇੱਕ ਜਗ੍ਹਾ ਲੀਨਾ ਮਿਲੇ ਰਹਿਣਾ ਸਾਰਿਆਂ ਨੂੰ ਇੱਕ ਸਾਰ ਸਮਝਣਾ ਐਸੇ ਨਿਰਵੈਰ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਐਸੇ ਧੀਰਜਵਾਨ ਧੁਰ ਤੋਂ ਹੀ ਸਤਿਗੁਰ ਅਮਰਦਾਸ ਜੀ ਨੂੰ ਕਾਲ ਪੁਰਖ ਦੇ ਦਰਗਾਹ ਤੋਂ ਕਿਹੋ ਜਿਹਾ ਧੀਰਜ ਮਿਲਿਆ ਜਿਹੋ ਜਿਹਾ ਧੀਰਜ ਧਵਲੇ ਬੈਲ ਨੂੰ ਮਿਲਿਆ ਵੈ ਧਵਲ ਉਹ ਧਰਤੀ ਦਾ ਭਾਰ ਚੱਕੀ ਖੜਾ ਨਾ ਪੁਰਾਤਨ ਪੁਰਾਣਾ ਦੀ ਕਥਾ ਪ੍ਰਮਾਣ ਦਿੱਤਾ ਮਹਾਰਾਜ ਨੇ ਐਸਾ ਧੀਰਜ ਦੇਖ ਲੋ ਜਿੱਦਣ ਦੀ ਸ੍ਰਿਸ਼ਟੀ ਸਾਜੀ ਹੈ ਘਬਰਾਇਆ ਹੀ ਨਹੀਂ ਉਦਣ ਦਾ ਹੀ ਚੱਕੀ ਖੜਾ ਉਹ ਹੈ ਕੀ ਚੀਜ਼ ਉਹ ਧੌਲ ਧਰਮ ਦਇਆ ਤਾ ਪੂਤ ਉਹ ਧਰਮ ਹੀ ਹੈ ਭਾਈ ਧੌਲਾ ਬੈਲ ਜਿੱਥੇ ਧਰਮ ਹੋਵੇਗਾ ਉੱਥੇ ਧਰਮ ਧੀਰਜ ਵਿਰਾਗ ਹੀ ਤਾਂ ਖੜ ਸੰਪਤਾ ਹਨ ਧਰਮੀ ਬੰਦੇ ਵਿੱਚ ਧੀਰਜ ਹੁੰਦਾ ਉਹਦੇ ਵਿੱਚ ਕਿਸੇ ਦੀ ਗੱਲ ਸਹਿਣ ਦੀ ਕਿਸੇ ਦੀ ਬੁਰਿਆਈ ਨੂੰ ਸਹਿਣ ਦੀ ਕਿਸੇ ਦੀ ਸੇਵਾ ਕਰਨ ਦੀ ਕਿਸੇ ਨੂੰ ਕੁਝ ਦੇਣ ਦਾ ਧੀਰਜ ਸਾਡੇ ਧਰਮੀ ਨੀ ਜਿਹੜਾ ਬੰਦਾ ਹੈ ਉਹਦੇ ਵਿੱਚ ਧੀਰਜ ਕਿੱਥੇ ਅਸ਼ਾਂਤੀ ਉਹ ਸ਼ਾਂਤੀ ਹੋਵੇਗੀ। ਹੇ ਗੁਰੂ ਅਮਰਦਾਸ ਜੀ ਤੁਹਾਨੂੰ ਜਿਵੇਂ ਧਵਲੇ ਬਲਦ ਨੂੰ ਅਕਾਲ ਪੁਰਖ ਵੱਲੋਂ ਧੀਰਜ ਮਿਲਿਆ ਇੱਕ ਜਗ੍ਹਾ ਟਕਾ ਹੈ ਬਸ ਖੜਾ ਸਾਰੀ ਧਰਤੀ ਦਾ ਭਾਰ ਚੱਕੀ ਇਸੇ ਤਰ੍ਹਾਂ ਸਤਿਗੁਰ ਜੀ ਤੁਸੀਂ ਐਸੇ ਧੀਰਜਵਾਨ ਹੋ ਤੁਸੀਂ ਵੀ ਬੀੜਾ ਚੁੱਕਿਆ ਗੁਰੂ ਨਾਨਕ ਦੇ ਦਰ ਨੇ ਕਿ ਸਿੱਖਾਂ ਨੂੰ ਇਹ ਨਹੀਂ ਤਾਰਨਾ ਪੰਜਾਬੀਆਂ ਨੂੰ ਇਹ ਨਹੀਂ ਤਾਰਨਾ ਹਿੰਦੁਸਤਾਨੀਆਂ ਨੂੰ ਨਹੀਂ ਤਾਰਨਾ ਸਾਰੀ ਸ੍ਰਿਸ਼ਟੀ ਨੂੰ ਤਾਰਨ ਦਾ ਜਿਵੇਂ ਉਹਨੇ ਸ੍ਰਿਸ਼ਟੀ ਦਾ ਭਾਰ ਚੱਕਿਆ ਇਵੇਂ ਤੁਸੀਂ ਵੀ ਸ੍ਰਿਸ਼ਟੀ ਵਿੱਚੋਂ ਸਾਰੇ ਲੋਕਾਂ ਵਿੱਚੋਂ ਦੱਖਣ ਪੱਛਮ ਉੱਤਰ ਪੂਰਬ ਚਾਰੇ ਦਿਸ਼ਾ ਦੇ ਲੋਕਾਂ ਨੂੰ ਤੁਸੀਂ ਔਗਣਾਂ ਦੇ ਭਾਰ ਨੂੰ ਬੁਰਿਆਈਆਂ ਦੇ ਭਾਰ ਨੂੰ ਚੁੱਕਣ ਦਾ ਉਹਨਾਂ ਨੂੰ ਨਿਰਮਲ ਕਰਨ ਦਾ ਜਿਵੇਂ ਧੌਲੇ ਬਲਦ ਨੂੰ ਧੀਰਜ ਮਿਲਿਆ ਹੋਇਆ ਹੈ ਧੁਜਾ ਜੋ ਆਪ ਦੀ ਧੁਜਾ ਹੈ ਝੰਡਾ ਹੈ ਸੇਤ ਕਹੀਏ ਚਿੱਟਾ ਚਿੱਟਾ ਰੰਗ ਸ਼ਾਂਤੀ ਦਾ ਜਦ ਜੰਗ ਲੜਨ ਲੜਨਾ ਹੋਵੇ ਗੁਰਮੁਖ ਪਿਆਰੇ ਉਹ ਚਿੱਟਾ ਝੰਡਾ ਦਿਖਾ ਦਿੰਦੇ ਨੇ ਬੇ ਜੰਗ ਖਤਮ ਚਿੱਟਾ ਝੰਡਾ ਇਹ ਸੇਤ ਕਹੀਏ ਚਿੱਟਾ ਇਹ ਸ਼ਾਂਤੀ ਬੈਕੁੰਠ ਵਿੱਚ ਵੀ ਮੁਸਲਮਾਨ ਵੀਰ ਮਲਦੇ ਨੇ ਬੇਸ਼ਤ ਵਿੱਚ ਉਹਨੂੰ ਸੁਲਾ ਕੁੱਲ ਕਹਿੰਦੇ ਨੇ ਉੱਥੇ ਵੀ ਕਹਿੰਦੇ ਚਿੱਟਾ ਹੀ ਝੰਡਾ ਹੈ ਸਾਰਿਆਂ ਨੂੰ ਸ਼ਾਂਤੀ ਦੇਣ ਵਾਲਾ ਉਹ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਤੁਹਾਡੀ ਧੁਜਾ ਤੁਹਾਡਾ ਝੰਡਾ ਚਿੱਟੇ ਰੰਗ ਦਾ ਸ੍ਰੀ ਬੌਲੀ ਸਾਹਿਬ ਵੇਖ ਲਓ ਸਭ ਵਾਸਤੇ ਸਾਂਝੀ ਜਿਹੜਾ ਵੀ ਮਰਜ਼ੀ ਚਾਹੇ ਸ਼ੂਦਰ ਆਵੇ ਪੰਡਿਤ ਆਵੇ ਇੱਕੋ ਜਗ੍ਹਾ ਇਸ਼ਨਾਨ ਕਰਨ ਸਭ ਦੇ ਨਾਲ ਸੁਲਾ ਸਭ ਦੇ ਨਾਲ ਮਿਲਾਪ ਤੇ ਸਤ ਸੰਗਤ ਉਹ ਫਿਰ ਕੈਸੀ ਬਣ ਗਈ ਸੀ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਬੈਕੁੰਠ ਬੀਣਾ ਜਦੋਂ ਉੱਥੇ ਕੀਰਤਨ ਹੁੰਦਾ ਸੀ ਸੰਗਤ ਹੁੰਦੀ ਸੀ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਤੇਰੇ ਦਰਬਾਰ ਵਿੱਚ ਬਸ ਬੈਕੁੰਠ ਸੀ ਉਹ ਗੋਬਿੰਦਵਾਲ ਗੋਬਿੰਦਪੁਰੀ ਸਮਝਲਣ ਤੀਰ ਬਪਾਸ ਬਣਾਇਓ ਬੀਣਾ ਕਹੀਏ ਬਣ ਗਈ ਸੀ ਬਣ ਜਾਣਾ ਬੈਕੁੰਠ ਹੀ ਗੋਬਿੰਦਵਾਲ ਸਾਹਿਬ ਨਜ਼ਰ ਆਉਂਦੇ ਸੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜਾਂ ਦੂਜਾ ਅਰਥ ਬੈਕੁੰਠ ਬੀਣਾ ਜਿਹੜੇ ਪੁਰਾਤਨ ਗ੍ਰੰਥਾਂ ਵਿੱਚ ਮੰਨਿਆ ਕਿ ਬੈਕੁੰਠਾਂ ਵਿੱਚ ਕਈ ਤਰ੍ਹਾਂ ਦੇ ਸਾਜ ਵੱਜਦੇ ਨੇ ਵੀਣਾ ਆਦਿਕ ਬੜੀ ਸੁਰੀਲੀ ਆਵਾਜ਼ ਹੈ ਉਹਦੀ ਉਹ ਜਦੋਂ ਤੁਹਾਡੇ ਕੀਰਤਨ ਹੁੰਦਾ ਗੋਬਿੰਦਵਾਲ ਸਾਹਿਬ ਬਸ ਏਦਾਂ ਰਚਨਾ ਹੋ ਜਾਂਦੀ ਹੈ ਜਿਵੇਂ ਬੈਕੁੰਠ ਵਿੱਚ ਵਾਹਿਗੁਰੂ ਦਾ ਜਸ ਹੁੰਦਾ ਹੋਵੇ। ਬੈਕੁੰਠ ਵਿੱਚ ਹੀ ਉਹ ਸਾਜ ਬੈਕੁੰਠ ਨਗਰ ਦੇ ਵੱਜਦੇ ਹੋਣ।
1: ਪਰਸੈ ਸੰਤ ਪਿਆਰ ਜੇ ਕਰ ਤਾਰੈ ਸੰਜੋਗ।
0: ਬਸ ਦੋ ਅਰਥ ਭਾਈ ਇਹਦੇ, ਪਰਸੈ ਸੰਤ ਪਿਆਰ, ਪ੍ਰਭੂ ਦੇ ਪਿਆਰੇ ਮਹਾਂਪੁਰਖ ਗੁਰਮੁਖ ਜਨ ਇਸ ਆਨੰਦ ਨੂੰ ਮਾਣਦੇ ਨੇ, ਤੁਹਾਡੇ ਚਰਨਾਂ ਨੂੰ ਪਰਸਦੇ ਹਨ। ਗੁਰੂ ਅਮਰਦਾਸ ਜੀ ਕੌਣ ਪਰਸਦੇ ਹਨ? ਜੈ ਕਰਤਾਰ ਹੈ ਸੰਜੋਗ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਸੰਜੋਗ ਹੁੰਦਾ ਮਿਲਣਾ, ਜਿਨ੍ਹਾਂ ਨੂੰ ਕਰਤਾਰ ਵੱਲੋਂ ਵਾਹਿਗੁਰੂ ਵੱਲੋਂ ਸੰਜੋਗ ਹੋ ਗਿਆ, ਕਹਿ ਕੇ ਤੁਹਾਡੇ ਦਰਸ਼ਨ ਹੋਣਗੇ। ਬਿਨ ਭਾਗਾ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੰਜੋਗ ਬਜੋਦ ਹੋਏ ਕਾਰ ਚਲਾਵੇ, ਜਦੋਂ ਚੰਗੇ ਕਰਮ ਸੰਜੋਗ ਕਰਮ ਜੀਵ ਦਾ ਪੈਦਾ ਹੁੰਦਾ, ਸ਼ੁਭ ਕਰਮ ਕਰਨੇ ਸ਼ੁਰੂ ਹੋ ਜਾਂਦੇ ਨੇ, ਬਿਨਾਂ ਹੀ ਉਦਮ ਤੋਂ ਪਦਾਰਥ ਮਿਲਣੇ ਸ਼ੁਰੂ ਹੋ ਜਾਂਦੇ ਨੇ, ਤੇ ਜਦੋਂ ਵਿਯੋਗ ਕਰਮ ਆ ਜਾਵੇ ਤਾਂ ਗੁਰਮੁਖ ਪਿਆਰੇ ਕੋਲ ਸਾਰੇ ਪਦਾਰਥ ਵੀ ਨਾਸ਼ ਹੋ ਜਾਂਦੇ ਨੇ, ਉਦੋਂ ਫਿਰ ਔਗਣੇ ਔਗਣ ਸਾਡੇ ਅੱਗੇ ਆ ਜਾਂਦੇ ਨੇ। ਭੱਟ ਕਹਿੰਦੇ ਨੇ ਸ੍ਰੀ ਗੁਰੂ ਅਮਰਦਾਸ ਜੀ ਤੁਹਾਡੇ ਚਰਨਾਂ ਨੂੰ ਕੌਣ ਪਰਸਦੇ ਹਨ? ਸੰਤ ਪਿਆਰੇ ਗੁਰਮੁਖ ਬਿਰਤੀ ਵਾਲੇ ਉਹ ਕੌਣ ਹਨ ਜਿਨ੍ਹਾਂ ਦਾ ਕਰਤਾਰ ਵੱਲੋਂ, ਕਿਉਂਕਿ ਧੁਰ ਮਸਤਕ ਜਿਨ੍ਹਾਂ ਦੇ ਲਿਖਿਆ ਹੋਵੇ ਭਾਈ, ਜਿਨ੍ਹਾਂ ਸਤਿਗੁਰ ਮਿਲਿਆ ਰਾਮ ਰਾਜੇ, ਉਹ ਤਾਂ ਕਾਲਪੁਰਖ ਦੀ ਕਿਰਪਾ ਹੋਵੇ। ਪਹਿਲਾਂ ਮਸਤਕ ਵਿੱਚ ਲਿਖਿਆ, ਦੂਜਾ ਅਰਥ ਜਿਹੜੇ ਰੱਬ ਦੇ ਪਿਆਰੇ ਗੁਰਮੁਖ ਗੁਰਸਿੱਖ ਮਾਈ ਭਾਈ ਆਪ ਜੀ ਨੂੰ ਪਰਸਦੇ ਹਨ, ਆਪ ਜੀ ਦੀ ਸੰਗਤ ਕਰਦੇ ਹਨ, ਤੁਹਾਡੀ ਸੰਗਤ ਵਿੱਚੋਂ ਅਕਾਲ ਪੁਰਖ ਦਾ ਮਿਲਾਪ ਸੰਜੋਗ, ਉਹ ਸੰਗਤ ਐਸੀ ਹੈ ਤੁਹਾਡੀ, ਤੁਹਾਡੇ ਦਰਸ਼ਨ ਐਸੇ ਹਨ, ਉਹਨਾਂ ਨੂੰ ਵਾਹਿਗੁਰੂ ਦਾ ਮਿਲਾਪ ਵਾਹਿਗੁਰੂ ਦਾ ਗਿਆਨ ਹੋ ਜਾਂਦਾ ਹੈ। ਇਹ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਕੇ ਇਹ ਮਾਣ ਪ੍ਰਾਪਤ ਕੀਤਾ, ਆਤਮਕ ਸੁਖ ਆਤਮਕ ਗਿਆਨ, ਸਤਿਗੁਰ ਸੇਵ ਸੁਖ ਪਾਇਓ। ਇਹ ਸਤਿਗੁਰ ਅਮਰਦਾਸ ਮਹਾਰਾਜ ਜੀ ਸੁਖ ਸਰੀਰ ਦਾ ਨਹੀਂ ਕਿ ਮਹਾਰਾਜ ਨੇ ਕੋਠੀ ਸੋਹਣੀ ਪਾ ਲਈ, ਮਹਾਰਾਜ ਨੂੰ ਹਾਥੀ ਘੋੜੇ ਕਾਰਾਂ ਮਿਲ ਗਈਆਂ, ਮਹਾਰਾਜ ਨੂੰ ਮੱਥੇ ਬਹੁਤ ਟੇਕਦੇ ਨੇ, ਇਹ ਕੋਈ ਸੁਖ ਦੀਆਂ ਗੱਲਾਂ ਨਹੀਂ। ਇਹ ਸਤਿਗੁਰ ਜੀ ਤੁਸੀਂ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸੇਵਾ ਕਰਕੇ ਆਤਮਕ ਸੁਖ ਮਨ ਦਾ ਸੁਖ ਇਹੀ ਲੱਭਿਆ ਨੀ ਆਪਾਂ ਨੂੰ? ਹੋਰ ਤਾਂ ਬਥੇਰੇ ਇਕੱਠੇ ਕਰਦੇ ਇੰਗਲੈਂਡ ਵਿੱਚ, ਤੁਸੀਂ ਕਾਰਾਂ ਬਹੁਤ ਸੋਹਣੀਆਂ, ਬੰਗਲੇ ਬਹੁਤ ਸੋਹਣੇ ਹੈ, ਕੱਪੜੇ ਬੜੇ ਸੋਹਣੇ ਹੈ, ਗਹਿਣੇ ਬਹਿਣੇ ਸੋਹਣੇ ਨੇ, ਸਭ ਕੁਝ ਸੋਹਣਾ, ਸੜਕਾਂ ਇੱਥੇ ਸੋਹਣੀਆਂ, ਵਾਯੂਮੰਡਲ ਇੱਥੇ ਬੜਾ ਸੋਹਣਾ, ਸ਼ਾਂਤੀ ਹੈ, ਪਰ ਸਭ ਕੁਝ ਇਕੱਠਾ ਕਰਨੇ ਆ, ਮਨ ਦਾ ਸੁਖ ਨਹੀਂ ਮਿਲਿਆ, ਮਨ ਦੀ ਸ਼ਾਂਤੀ ਨਹੀਂ ਮਿਲੀ। ਜੇ ਇਹਨਾਂ ਚੀਜ਼ਾਂ ਵਿੱਚੋਂ ਮਨ ਦਾ ਸੁਖ ਮਿਲਦਾ ਤਾਂ ਫਿਰ ਰਾਵਣ ਇੱਥੋਂ ਰੋਂਦਾ ਨਾ ਜਾਂਦਾ, ਉਹਦੇ ਵਰਗਾ ਤਾਂ ਅਮੀਰ ਕੋਈ ਜੰਮਣਾ ਹੀ ਨਹੀਂ, ਉਹਦੇ ਜਿੱਡਾ ਪਰਿਵਾਰ ਨਹੀਂ ਕਿਸੇ ਦਾ ਹੋਣਾ, ਉਹਦੇ ਜਿੱਡਾ ਕੋਈ ਵਿਦਵਾਨ ਨਹੀਂ ਜੰਮਣਾ, ਚਾਰ ਵੇਦ ਜ਼ਬਾਨੀ ਯਾਦ, ਇੱਥੇ ਤਾਂ ਪੰਜ ਚਾਰ ਤੋਲੇ ਸੇ ਉਹਨਾਂ ਕੋਈ ਪਾਈ ਫਿਰੇ, ਉਹਨੂੰ ਇਹ ਭਾਈ ਮਾਣ ਹੋ ਜਾਂਦਾ ਹੈ, ਉਹੀ ਆਪਣੇ ਆਪ ਨੂੰ ਵੱਡਾ ਅਮੀਰ ਸਮਝਦਾ, ਉਹ ਐਡਾ ਅਮੀਰ ਸਰਬ ਸੋਇਨ ਕੀ ਲੰਕਾ ਹੋਤੀ, ਜਿਹਦਾ ਸਾਰਾ ਕਿਲਾ ਹੀ ਸਿਉਣੇ ਦਾ, ਐਡਾ ਅਮੀਰ ਐਡਾ ਵਿਦਵਾਨ, ਪਰ ਹਾਲ ਵੇਖ ਲਓ ਕੀ ਹੈ, ਰੋਂਦਾ ਹੀ ਗਿਆ। ਆਤਮਕ ਮਨ ਦਾ ਸੁਖ ਇਹ ਪਦਾਰਥ ਨਹੀਂ ਦੇ ਸਕਦਾ, ਪਦਾਰਥ ਵਿੱਚ ਇੱਕ ਗੁਣ ਹੈ ਕਿ ਪਦਾਰਥ ਪਦਾਰਥ ਨੂੰ ਸੁਖੀ ਕਰ ਸਕਦਾ, ਮੈਟੀਰੀਅਲ ਮੈਟੀਰੀਅਲ ਤੱਕ ਪਹੁੰਚ ਰੱਖਦਾ, ਇਹ ਮਾਇਆ ਵੀ ਤੁਹਾਡੀ ਪਦਾਰਥ ਹੈ, ਤੁਹਾਡਾ ਸਰੀਰ ਵੀ ਪਦਾਰਥ ਹੈ, ਇਹਦੀ ਸਰੀਰ ਤੱਕ ਪਹੁੰਚ ਹੈ, ਪਰ ਕਿਸੇ ਪਦਾਰਥ ਦੀ ਮਨ ਤੱਕ ਪਹੁੰਚ ਨਹੀਂ ਹੈ। ਉਹ ਕਿੱਥੇ ਸੁਖ ਹੋਣਾ? ਸਤਿਗੁਰ ਸੇਵ ਸੁਖ ਪਾਇਓ। ਇਹ ਜਿਹੜਾ ਤੁਸੀਂ ਆਤਮਕ ਸੁਖ ਪ੍ਰਾਪਤ ਕੀਤਾ ਹੈ ਗੁਰੂ ਅਮਰਦਾਸ ਮਹਾਰਾਜ, ਇਹ ਮਿਲਣਾ ਭਾਈ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ, ਤੁਸੀਂ ਸੇਵਾ ਕੀਤੀ, ਸਤਿਗੁਰ ਸੇਵ ਸੁਖ ਪਾਇਓ। ਸਤਿਗੁਰ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਨੂੰ ਗੁਰੂ ਅੰਗਦ ਦੇਵ ਜੀ ਨੇ ਬਖਸ਼ਿਸ਼ ਕੀ ਕੀਤੀ, ਤੁਸੀਂ ਲੋਕਾਂ ਨੂੰ ਵੀ ਮਨ ਦਾ ਸੁਖ ਦੇਣ ਦੇ ਯੋਗ ਬਣ ਗਏ, ਇਸ ਯੋਗ ਬਣ ਜਾਣਾ, ਕਾਬਲ ਬਣ ਜਾਣਾ। ਇਹ ਸਤਿਗੁਰ ਅਮਰਦਾਸ ਜੀ ਉਸ ਸੇਵਾ ਵਿੱਚੋਂ ਤੂੰ ਸੋਚੀ ਆਪਣੇ ਹੀ ਮਨ ਦਾ ਸੁਖ ਪ੍ਰਾਪਤ ਨਹੀਂ ਕੀਤਾ, ਸਤਿਗੁਰ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ। ਇਹ ਗੁਰੂ ਅਮਰਦਾਸ ਮਹਾਰਾਜ ਤੁਹਾਨੂੰ ਹੁਣ ਗੁਰੂ ਅੰਗਦ ਦੇਵ ਜੀ ਨੇ ਗੱਦੀ ਬਖਸ਼ ਦਿੱਤੀ, ਤੁਸੀਂ ਸੰਸਾਰ ਨੂੰ ਸੁਖ ਦੇਣ ਦੇ ਯੋਗ ਬਣਾ ਦਿੱਤੇ, ਤੁਸੀਂ ਹੋਰਾਂ ਨੂੰ ਵੀ ਮਨ ਦਾ ਸੁਖ ਦੇ ਸਕਦੇ ਹੋ। ਕੋਈ ਯੋਗ ਬੰਦਾ ਹੀ ਦੂਜੇ ਨੂੰ ਵਸਤੂ ਦੇ ਸਕਦਾ, ਤੁਸੀਂ ਹੁਣ ਯੋਗ ਬਣਾ ਦਿੱਤੇ ਹੋ, ਕਾਬਲ ਬਣਾ ਦਿੱਤੇ ਹੋ ਗੁਰੂ ਅੰਗਦ ਦੇਵ ਜੀ ਨੇ ਕਿ ਸੰਸਾਰ ਨੂੰ ਸੁਖ ਦਓ। ਦਿੱਤੇ ਸੁਖ ਬਿਰਧ ਮਾਤਾ ਦਾ ਇੱਕੋ ਪੁੱਤਰ ਚੜ੍ਹਾਈ ਕਰ ਗਏ ਅਸੀਂ, ਜਦੇ ਮਹਾਰਾਜ ਗਏ ਉਹਦਾ ਰੁਦਨ ਵੇਖ ਕੇ ਬੱਚਾ ਵੀ ਜਿਉਂਦਾ ਕਰ ਦਿੱਤਾ ਤੇ ਨਾਲ ਹੁਕਮ ਕਰ ਦਿੱਤਾ ਕਿ ਇਹ ਕਾਲ ਜਿੰਨਾ ਚਿਰ ਅਸੀਂ ਗੋਇੰਦਵਾਲ ਸਾਹਿਬ ਰਹਿਣਾ ਮੁੜ ਕੇ ਇੱਥੇ ਨਾ ਆਈ। ਰੋਗਾਂ ਨੂੰ ਕਹਿ ਦਿੱਤਾ ਤੁਸੀਂ ਗੋਇੰਦਵਾਲ ਸਾਹਿਬ ਨਹੀਂ ਬਣਨਾ, ਯੋਗ ਸੀ ਤਾਂ ਹੀ ਕੀਤਾ ਨਾ, ਜੇ ਕਿਸੇ ਕੰਮ ਦੇ ਕੋਈ ਯੋਗ ਹੋਵੇ ਤਾਂ ਹੀ ਕਰ ਸਕਦੇ ਨੇ। ਇਹ ਸਤਿਗੁਰ ਅਮਰਦਾਸ ਜੀ ਤੁਹਾਨੂੰ ਯੋਗ ਬਣਾ ਦਿੱਤਾ ਗੁਰੂ ਅੰਗਦ ਦੇਵ ਜੀ ਨੇ ਸੰਸਾਰ ਨੂੰ।

0: ਭਾਉ ਰਸ ਨਾਮ। ਗੁਰਸਿੱਖ ਪਿਆਰਿਓ ਕੀ ਤੁਹਾਡੀ ਕਿਰਿਆ ਤੇ ਸਤਿਗੁਰ ਪਾਤਸ਼ਾਹ ਜੀ, ਨਾਮ ਹੀ ਤੁਹਾਡਾ ਭੋਜਨ ਹੈ, ਨਾਮ ਹੀ ਤੁਹਾਡਾ ਆਧਾਰ ਹੈ, ਨਾਮ ਹੀ ਤੁਹਾਡਾ ਰਸ ਹੈ, ਨਾਮ ਹੀ ਤੁਹਾਡਾ ਇਸ਼ਨਾਨ ਹੈ। ਸਾਨੂੰ ਵੀ ਮਹਾਰਾਜ ਨੇ ਬਚਨ ਕੀਤਾ, ਦੋ ਅਰਥ ਨੇ ਉਸ ਬਾਣੀ ਦੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਇੱਕ ਤਾਂ ਸਿੱਧਾ ਅਰਥ ਹੈ, ਇਸ਼ਨਾਨ ਕਰਕੇ ਸਿਮਰਨ ਕਰੋ, ਮਨ ਵੀ ਤੇ ਤਨ ਵੀ ਅਰੋਗ ਹੋ ਜਾਣਗੇ। ਪਰ ਅਸਲ ਭਾਵ ਕੀ ਹੈ, ਜੇ ਤੂੰ ਇਸ਼ਨਾਨ ਕਰਨਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਵਾਹਿਗੁਰੂ ਦਾ ਸਿਮਰਨ ਹੀ ਇਸ਼ਨਾਨ ਹੈ। ਔਰ ਜਿਸ ਨਹਾਉਣ ਨਾਲ ਸਿਮਰਨ ਨਾ ਹੋਵੇ ਉਹਨੂੰ ਇਸ਼ਨਾਨ ਨਾ ਕਿਹਾ ਕਰੋ, ਐਵੇਂ ਗਲਤ ਲਫ਼ਜ਼ ਨਹੀਂ ਵਰਤੀ ਦਾ। ਪਾਣੀ ਤਾਂ ਪਾ ਰਿਹਾ, ਤੇਰੇ ਰੱਬ ਆਦੇ ਨੀ, ਵਾਸ਼ਰੂਮ ਗੁਸਲਖਾਨੇ ਚ ਵੀ ਗੰਦੇ ਰਿਕਾਰਡ ਗੀਤੇ ਆਦਿ ਹੋਣੇ, ਅੱਖਾਂ ਮੂਹਰੇ ਰੂਪ ਫਿਰਦਾ, ਕੰਨਾਂ ਵਿੱਚ ਗੰਦੇ ਗਾਣੇ ਫਿਰਦੇ, ਜੀ ਬੂਤੇ ਝੂਠੀਆਂ ਬਾਣੀਆਂ ਵੀ, ਇਸ਼ਨਾਨ ਕਾਹਦਾ ਹੋਇਆ? ਇਸ਼ਨਾਨ ਉਹ ਹੁੰਦਾ ਜਿਸ ਨਹਾਉਣ ਨਾਲ ਵਾਹਿਗੁਰੂ ਦਾ ਪਾਣੀ ਦੇ ਨਾਲ ਬਾਣੀ ਹੋਵੇ, ਉਹਦਾ ਨਾਮ ਹੈ ਇਸ਼ਨਾਨ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਇਸ਼ਨਾਨ ਹੁੰਦਾ ਹੀ ਉਹ ਹੈ ਜਿਸ ਨਹਾਉਣ ਸਮੇਂ ਤੈਨੂੰ ਰੱਬ ਯਾਦ ਆਵੇ, ਜਲ ਮਿਲਿਆ, ਪਰਮੇਸ਼ਵਰ ਮਿਲਿਆ। ਪੁਰਾਤਨ ਗ੍ਰੰਥਾਂ ਦਾ ਬਚਨ ਹੈ, ਪਾਣੀ ਵਿੱਚ ਵੀ ਇਹ ਗੁਣ ਹੈ ਜਿਨ੍ਹਾਂ ਦੀ ਬਿਰਤੀ ਸ਼ੁੱਧ ਹੁੰਦੀ ਹੈ। ਯਾ ਪਾਣੀ ਸਿਰ ਤੇ ਪਿਆ ਨੀ, ਯਾ ਰਾਮ ਵਾਹਿਗੁਰੂ ਮੂੰਹ ਤੇ ਨਿਕਲਿਆ। ਇਸ਼ਨਾਨ ਕੀ ਹੈ? ਵਾਹਿਗੁਰੂ ਦਾ ਸਿਮਰਨ। ਤਾਂ ਹੀ ਤਾਂ ਇਸੇ ਨੂੰ ਪੰਜਵੇਂ ਪਾਤਸ਼ਾਹ ਨੇ ਲਿਖਤਾ, ਸੰਤ ਸਰੋਵਰ ਨਹਾਵੇ ਸੋਜਣ ਪਰਮਗਤ ਪਾਵੇ। ਸੰਤ ਕੋਈ ਪਾਣੀ ਛੋੜੋ ਉਹਨੇ, ਸੰਤ ਕੋਈ ਟੋਭਾ ਜਿਹਦੇ ਵਿੱਚ ਗੋਤਾ ਲਾ ਲਓ। ਸੰਤ ਸਰੋਵਰ ਹੈ ਜਿੱਥੇ ਸੰਗਤ ਹੋਵੇਗੀ, ਮਹਾਂਪੁਰਸ਼ ਹੋਣਗੇ, ਉੱਥੇ ਨਾਮ ਜਪਿਆ ਜਾਊਗਾ, ਉੱਥੇ ਵਾਹਿਗੁਰੂ ਦਾ ਨਾਮ ਹੈ। ਉਹ ਸਰੋਵਰ ਬਣ ਗਿਆ ਭਾਈ, ਉਹ ਨਾਮ ਦੇ ਸਰੋਵਰ ਵਿੱਚ। ਇਸ਼ਨਾਨ ਕੀ ਹੈ? ਜੇ ਅਸੀਂ ਨਹਾਉਣ ਲੱਗੇ ਵਾਹਿਗੁਰੂ ਨੂੰ ਯਾਦ ਕਰੀਏ, ਪਾਣੀ ਦੇ ਨਾਲ ਬਾਣੀ ਹੋਵੇ, ਉਹ ਨਹਾਉਣਾ ਇਸ਼ਨਾਨ ਹੈ। ਤੇ ਜਿਸ ਨਹਾਉਣ ਦੇ ਨਾਲ ਬਾਣੀ ਨੀ, ਰੱਬ ਨੀ ਤੇਰੇ ਯਾਦ ਆਇਆ, ਉਹ ਇਸ਼ਨਾਨ ਨਹੀਂ ਹੁੰਦਾ। ਉਹ ਤਾਂ ਪਿੰਡੇ ਦੀ ਉਹ ਮੈਲ ਤਾਰਨੀ ਹੁੰਦੀ ਹੈ, ਉਹ ਤਾਂ ਗਰਮੀ ਗੁਰਮੀ ਉਹ ਸੁਕਾਉਣੀ ਹੁੰਦੀ ਹੈ। ਇਹ ਸਤਿਗੁਰ ਗੁਰੂ ਅਮਰਦਾਸ ਜੀ, ਤੁਸੀਂ ਨਾਮ ਨੂੰ ਇਸ਼ਨਾਨ, ਤਾਂ ਹੀ ਤਾਂ ਬਾਣੀ ਕਹਿ ਰਹੀ ਹੈ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਦਾ ਨਾਮ ਹੈ ਉਹਦਾ ਇਸ਼ਨਾਨ, ਉਹ ਅਸੀਂ ਛੱਡ ਦਿੱਤਾ। ਗੁਰਸਿੱਖ ਪਿਆਰਿਓ, ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ, ਨਾਮ ਨਾਮ ਨਹਾਵਣ ਤੁਹਾਡਾ, ਨਾਲੇ ਤੀਰਥਾਂ ਦੇ ਨਹਾਉਣ ਨੂੰ ਤਾਂ ਗੁਰੂ ਨਾਨਕ ਨੇ ਹੀ ਜਪਜੀ ਸਾਹਿਬ ਵਿੱਚ ਲਿਖ ਦਿੱਤਾ, ਤੀਰਥ ਨਹਾਵਾ ਜੇ ਤਿਸ ਭਾ। ਤੇਰਾ ਤੀਰਥਾਂ ਦਾ ਨਹਾਉਣਾ ਤਾਂ ਫਾਇਦਾ ਜੇ ਤੂੰ ਰੱਬ ਨੂੰ ਭਾ ਜਾਵੇਂ, ਚੰਗਾ ਲੱਗੇ। ਜੇ ਤੂੰ ਰੱਬ ਨੂੰ ਇਹ ਚੰਗਾ ਨਹੀਂ ਲੱਗਿਆ, ਆਪਾਂ ਸਭ ਗ੍ਰਿਸ਼ਟੀ ਬੈਠੇ ਹਾਂ, ਪ੍ਰਮਾਣ ਮਹਾਰਾਜ ਦੀ ਬਾਣੀ ਦਾ, ਧੀਆਂ ਭੈਣਾਂ ਵਾਲੇ, ਇੱਕ ਸੁੰਦਰ ਬੀਬੀ ਸ਼ਿੰਗਾਰ ਲਾਉਂਦੀ ਹੈ, ਇਸ਼ਨਾਨ ਵੀ ਕੀਤੇ, ਗਹਿਣੇ ਵੀ ਪਾਏ, ਪਰ ਜੇ ਪਤੀ ਨੂੰ ਇਹ ਨਹੀਂ ਭਾਈ ਤੇ ਕੀ ਫਾਇਦਾ ਹੋਵੇ? ਸਾਰੇ ਸ਼ਿੰਗਾਰ ਕਬੂਲ ਰਸ ਵਿਅਰਥ ਗਏ। ਜੇ ਪਤੀ ਨੂੰ ਭਾਗੀ ਤਾਂ ਉਹ ਸ਼ਿੰਗਾਰ ਕੀਤੇ ਸਵਾਰਥ ਵਿੱਚ ਨੇ, ਫਾਇਦਾ? ਆਪਾਂ ਵੀ ਜੀਵ ਰੂਪ ਇਸਤਰੀ ਹੈ, ਅਸੀਂ ਅਕਾਲ ਪੁਰਖ ਵਾਹਿਗੁਰੂ ਪਤੀ ਨੂੰ ਪਾਉਣਾ। ਤੀਰਥਾਂ ਤੇ ਨਹਾਈਏ, ਸ਼ਿੰਗਾਰ ਵੀ ਕੀਤਾ, ਪਰ ਤੀਰਥ ਨਹਾਵਾ ਤਾਂ ਤੇਰਾ ਤੀਰਥਾਂ ਤੇ ਨਹਾਉਤਾ ਸਫਲ ਹੈ ਜੇ ਵਾਹਿਗੁਰੂ ਨੂੰ ਭਾ ਜਾਵੇਂ। ਜੇ ਵਾਹਿਗੁਰੂ ਨੂੰ ਤੂੰ ਚੰਗਾ ਹੀ ਨਹੀਂ ਲੱਗਿਆ, ਉਹਦੀ ਨਿਗਾਹ ਵਿੱਚ ਨਹਾਇਆ, ਫਿਰ ਤਾਂ ਭਾਈ ਜੇ ਤੇ ਦਾਨ ਪੁੰਨ ਕਰਦੇ ਹਾਂ ਤਾਂ ਤਿਲ ਜਿੰਨੀ ਵੀ ਤਿਲਕਾ ਮਾਣ ਬਸ। ਤਿਲਕਾ ਪੜ੍ਹਦੇ ਹਾਂ ਜਪਜੀ ਸਾਹਿਬ, ਵਿਚਾਰ ਅਰਥਾਂ ਨਾਲ ਜੁੜਿਆ ਕਰੋ। ਤੀਰਥ ਤਪ ਦੇ ਆਦਤ ਦਾਨ ਜੋ ਕੁਝ ਮਰਜ਼ੀ, ਜੇ ਕੋ ਪਾਵੇ ਤਿਲ, ਤਿਲ ਕਿੰਨਾ ਹੁੰਦਾ? ਜੇ ਉਸ ਵਾਹਿਗੁਰੂ ਨੂੰ ਨਾ ਭਾਇਆ ਤੂੰ ਇਹ ਕੰਮ ਕਰਦਾ, ਪਰ ਤਿਲ ਜਿੰਨਾ ਮਾਣ ਮਿਲੂਗਾ ਤੈਨੂੰ। ਕਾਹਦਾ? ਲੋਕ ਗੱਲਾਂ ਕਰਨਗੇ ਵੀ ਤੀਰਥਾਂ ਤੇ ਜਾ ਕੇ ਆਇਆ, ਆਖੋ ਸਤਨਾਮ, ਇਹ ਹੈ ਤਿਲ ਕਾ ਮਾਣ। ਤੇ ਲੋਕਾਂ ਦਾ ਦਿੱਤਾ ਮਾਣ ਤਾਂ ਤਿਲ ਬਰਾਬਰ ਵੀ ਨਹੀਂ ਹੁੰਦਾ, ਕੱਲ ਉਹਨਾਂ ਨੇ ਨਹੀਂ ਲਿਆ, ਕਰਨ ਲੱਗ ਜਾਣਗੇ। ਅੱਜ ਤੈਨੂੰ ਚੰਗਾ ਕਹਿੰਦੇ, ਕੱਲ ਉਹ ਬੁਰਾ ਕਹਿਣਗੇ। ਕਾਹਦਾ ਮਾਣ? ਲੋਕਾਂ ਦਾ ਮਾਣ ਜਿਹੜਾ ਵਾਹਿਗੁਰੂ ਬਖਸ਼ੇ, ਪਰਮੇਸ਼ਰ ਬਖਸ਼ੇ, ਉਹ ਮਾਣ। ਇਹ ਦੁਨੀਆਂ ਦੀ ਸ਼ੋਭਾ ਦਾ ਤਿਲ ਦੇ ਬਰਾਬਰ ਜਪਜੀ ਸਾਹਿਬ ਕਹਿ ਰਹੀ ਹੈ। ਸਤਿਗੁਰ ਗੁਰੂ ਅਮਰਦਾਸ ਜੀ ਮਹਾਰਾਜ ਤੁਹਾਡਾ ਨਹਾਉਣਾ ਕੀ ਹੈ? ਉਹ ਹੈ ਵਾਹਿਗੁਰੂ ਦਾ ਨਾਮ ਜਲ। ਤੁਹਾਡਾ ਇਸ਼ਨਾਨ ਵੀ ਨਾਮ ਹੈ, ਤੀਰਥ ਨਾਮ ਨਹਾਵਣ
1: ਨਾਮ ਰੱਖ ਖਾਣ।
0: ਤੇ ਤੁਹਾਡਾ ਖਾਣ ਭੋਜਨ ਕੀ ਹੈ? ਭੋਜਨ ਤਾਂ ਖਾਂਦੇ ਸੀ ਵੇਖ ਲੋ, ਪਰ ਕੀ ਖਾਂਦੇ ਸੀ ਗੁਰਸਿੱਖ ਪਿਆਰਿਓ? ਅੱਠੀ ਪੈਰੀ ਇੱਕ ਛੰਨਾ ਦਲੀਏ ਦਾ ਅਲੂਣਾ ਲੂਗਰਾ ਨਾਗਰਾ। ਭਾਈ ਸਾਹਿਬ ਜੀ ਨੇ ਲਿਖਿਆ ਉਹਨੂੰ ਕਿੰਨੇ ਪਦਾਰਥ ਬਣਦੇ ਸੀ ਗੋਇੰਦਵਾਲ ਸਾਹਿਬ। ਖੀਰ ਕੜਾਹ ਪੂਰੀਆਂ ਚੱਲਦੀਆਂ ਸੀ, ਪਰ ਸਤਿਗੁਰ ਕੀ ਸਕਦੇ ਸੀ? ਅਲੂਣਾ ਦਲੀਆ। ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਦਿਨ ਭੰਡਾਰਾ ਹੋਇਆ, ਬਹੁਤ ਦਿੱਲੀ ਦਾ ਸੇਠ ਆਇਆ ਹੋਇਆ ਸੀ ਗੋਇੰਦਵਾਲ ਸਾਹਿਬ। ਉਹ ਕਹਿੰਦਾ ਮਹਾਰਾਜ ਲੰਗਰ ਦੀ ਸੇਵਾ ਮੈਂ ਕਰਨੀ ਹੈ, ਜਿਵੇਂ ਕਰਮਾਂ ਵਾਲੇ ਸੰਗਤਾਂ ਇੱਥੇ ਕਰਦੀਆਂ ਨੇ ਲੰਗਰ ਦੀ ਸੇਵਾ, ਸੰਗਤ ਨੂੰ ਛਕਾਉਂਦੇ ਨੇ। ਤਾਂ ਗੁਰਸਿੱਖ ਪਿਆਰੇ ਉਹ ਮਹਾਰਾਜ ਕਹਿੰਦੇ ਕਰ ਲੈ ਭਾਈ ਤੂੰ ਕਰ ਲੈ। ਉਹ ਸੇਠ ਸੀ ਬਹੁਤ ਵੱਡਾ, ਤੇ ਬੜੇ ਪਦਾਰਥ ਉਹਨੇ ਬਣਾਏ, ਬਹੁਤ ਛੇਤੀ ਪ੍ਰਕਾਰ ਦੇ ਭੋਜਨ, ਤੇ ਛਕਾ ਤੇ ਸੰਗਤਾਂ ਨੂੰ। ਉਹ ਬਾਬਾ ਬੁੱਢਾ ਸਾਹਿਬ ਆ ਕੇ ਕਹਿਣ ਲੱਗੇ ਮਹਾਰਾਜ ਸਾਨੂੰ ਤੁਸੀਂ ਇਹ ਲੱਡੂ ਜਲੇਬੀਆਂ ਖੀਰ ਪਕੌੜੇ ਖਿਲਾਉਂਦੇ ਹੋ ਪੂਰੇ, ਤੇ ਸਾਡਾ ਕੋਈ ਧਰਮ ਤਾਂ ਕਾਇਮ ਰਿਹਾ ਨੀ, ਜਦੋਂ ਤੁਸੀਂ ਤਾਂ ਦਲੀਆ ਖਾਂਦੇ ਅਸੀਂ ਪੂੜੇ ਖਾਂਦੇ। ਇਹ ਸਾਡਾ ਕੰਮ ਨੀ ਸਿੱਖਾਂ ਦਾ, ਗੁਰੂ ਖਾਵੇ ਸੁੱਕੀ ਰੋਟੀ ਤੇ ਸਿੱਖ ਖਾਣ ਕੀ ਪੂੜੇ, ਜਦੋਂ ਸਾਨੂੰ ਪਾਪ ਲੱਗੂ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਨਾਮ ਰਸ ਭੋਜਨ, ਸ੍ਰੀ ਗੁਰੂ ਅਮਰਦਾਸ ਜੀ ਦਾ ਨਾਮ ਹੀ ਭੋਜਨ ਸੀ, ਨਾਮ ਦਾ ਹੀ ਰਸ। ਅਸੀਂ ਫਿਰ ਚੰਗੇ ਸਿੱਖ ਕਿੱਥੇ ਹੋਏ, ਚੰਗੇ ਲਾਇਕ ਸਿੱਖ ਕਿੱਥੇ ਹੋਏ? ਤੁਸੀਂ ਸੁੱਕੀਆਂ ਖਾਓ ਅਸੀਂ ਪੂੜੇ। ਤੇ ਸਤਿਗੁਰ ਗੁਰੂ ਅਮਰਦਾਸ ਜੀ ਕਹਿੰਦੇ ਆ ਸਾਡਾ ਛੰਨਾ ਲਿਆ ਚੱਕ ਕੇ ਜਿਹਦੇ ਵਿੱਚ ਅਸੀਂ ਕੁਰਲਾ ਕੀਤਾ ਹੱਥ ਧੋਤੇ ਦਲੀਆ ਖਾ ਕੇ, ਉਹ ਪਾਣੀ ਪਿਆ ਸੀ। ਜਦ ਬਾਬਾ ਬੁੱਢਾ ਸਾਹਿਬ ਜੀ ਚਾਕੇ ਲਿਆਏ, ਉਹ ਸੇਠ ਵੀ ਕੋਲੇ ਸੀ ਜਿਹਨੇ ਲੰਗਰ ਕੀਤਾ ਸੀ, ਉਹਦੇ ਮਨ ਵਿੱਚ ਵੀ ਵਹਿਮ ਸੀ ਵੀ ਮਹਾਰਾਜ ਨੇ ਮੇਰੇ ਕੂੜੇ ਨਹੀਂ ਖਾਧੇ, ਹੋਰ ਸੰਗਤ ਨੇ ਤਾਂ ਖਾ ਲਏ। ਤਾਂ ਗੁਰਸਿੱਖ ਪਿਆਰਿਓ, ਜਦ ਬਾਬਾ ਬੁੱਢਾ ਸਾਹਿਬ ਜੀ ਨੇ ਛੰਨੇ ਵਿੱਚ ਵੇਖਿਆ ਨਾ ਜਿਹਦੇ ਵਿੱਚ ਹੱਥ ਧੋਤੇ ਹੋਏ ਪਾਣੀ ਪਿਆ ਸੀ, ਉਹ ਜਿੰਨੇ ਲੰਗਰ ਵਿੱਚ ਪ੍ਰਸ਼ਾਦ ਬਣੇ ਸੀ ਨਾ, ਉਹ ਸਾਰੇ ਛੰਨੇ ਵਿੱਚ ਦੇਖਣ ਜੋ ਵੀ ਪਦਾਰਥ ਬਣੇ ਜਿਹਦੇ ਵਿੱਚ ਮਹਾਰਾਜ ਨੇ ਹੱਥ ਧੋਤੇ ਸੀ ਗੁਰੂ ਅਮਰਦਾਸ ਜੀ, ਉਹ ਛੰਨੇ ਵਿੱਚ ਸਾਰੇ ਦਿਖਣ, ਵਿੱਚੇ ਪੂੜੇ ਵਿੱਚੇ ਖੀਰ ਜਲੇਬੀਆਂ ਪਈਆਂ। ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਕੌਤਕ ਕੀ, ਤੁਸੀਂ ਤਾਂ ਅੰਗੀਕਾਰੇ ਨੀ ਕਦੇ, ਤੁਸੀਂ ਤਾਂ ਛਕੇ ਹੀ ਨੀ ਭੋਜਨ, ਹੋ ਤੇ ਤੁਹਾਡੇ ਹੱਥ ਧੋਣ ਵਾਲੇ ਛੰਨੇ ਵਿੱਚ ਕਿੱਥੋਂ ਆ ਗਏ? ਤਾਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਦੇਖੋ ਲੰਗਰ ਕਰਾਉਣ ਦਾ ਕਿੰਨਾ ਫਲ ਹੈ। ਸਤਿਗੁਰ ਅਮਰਦਾਸ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ, ਉਹ ਜਿਹੜੇ ਪਦਾਰਥ ਸੰਗਤਾਂ ਨੇ ਛਕੇ ਨੇ ਨਾ, ਉਹ ਸਾਰੇ ਮੇਰੇ ਢਿੱਡ ਵਿੱਚ ਆਏ, ਉਹ ਤਾਂ ਮੈਂ ਛਕੇ। ਸਿੱਖ ਤੇ ਗੁਰੂ ਕਿਤੇ ਦੋ ਨੇ, ਤੇ ਪ੍ਰਮਾਣ ਵੀ ਦਿੱਤਾ ਬਾਣੀ ਵਿੱਚ, ਮਾਂ ਚਾਹੁੰਦੀ ਹੈ ਮੈਂ ਭੁੱਖੀ ਰਵਾਂ, ਜੋ ਚੰਗੀ ਵਸਤੂ ਮਿਲੂ ਉਹ ਪੁੱਤ ਦੇ ਮੂੰਹ ਨੂੰ ਲਾਓ। ਤੇ ਸਿੱਖ ਤੇ ਗੁਰੂ ਦਾ ਵੀ ਰਿਸ਼ਤਾ ਇਹੀ ਹੈ, ਗੁਰਸਿੱਖ ਗੁਰੂ ਮੁਖ ਪਾਵੇ, ਬਸ ਸ਼ਰਧਾ ਗੁਰੂ ਸਿੱਖਾਂ ਦੀ। ਜੇ ਗੁਰਸਿੱਖ ਪਿਆਰਿਓ ਤੁਹਾਡੀ ਸ਼ਰਧਾ ਹੈ, ਤੇ ਗੁਰੂ ਦੀ ਸ਼ਰਧਾ ਤਾਂ ਇੰਨੀ ਹੈ, ਤੁਸੀਂ ਇੱਕ ਕੌਡੀ ਰੱਖੋ ਖਜ਼ਾਨਾ ਮੰਨਦਾ, ਤੁਸੀਂ ਇੱਕ ਕਦਮ ਤੁਰ ਕੇ ਆਓ ਉਹ ਕਰੋੜ ਕਦਮ ਮੰਨਦਾ। ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਉਹ ਜਿੰਨੇ ਪਦਾਰਥ ਸੰਗਤ ਨੇ ਛਕੇ ਉਹਨਾਂ ਸਾਰਿਆਂ ਦਾ ਆਨੰਦ ਅਸੀਂ ਉਹ ਮਾਣੇ। ਇਹ ਤੁਹਾਡੇ ਘਰ ਦੀ ਗੱਲ ਹੈ, ਪੁੱਤ ਚੰਗੇ ਪ੍ਰਸ਼ਾਦਾ ਮਾਂ ਦੇ ਸਾਹਮਣੇ ਖਾਂਦਾ ਹੋਵੇ, ਖਾਊਗਾ ਪੁੱਤ ਤੇ ਆਨੰਦ ਆਊਗਾ ਮਾਂ ਨੂੰ, ਫੇਰ ਆਖੋ ਸਤਨਾਮ। ਇਹ ਤਾਂ ਤੁਹਾਡੇ ਘਰ ਦੀ ਗੱਲ ਹੈ, ਇਹ ਮੇਰੇ ਪੁੱਤਰ ਨੇ ਸੰਗਤ ਪੁੱਤਰ ਧੀਆਂ ਨੇ, ਜੋ ਉਹਨਾਂ ਦੇ ਮੁੱਖ ਵਿੱਚ ਅੰਜਲ ਪਏ ਉਹ ਸਭ ਨਹੀਂ ਛਕੇ। ਆਪ ਗੁਰੂ ਅਮਰਦਾਸ ਜੀ ਅਲੂਣਾ ਦਈਆ ਛਕਦੇ ਹੁੰਦੇ ਸੀ, ਹੁਣ ਤਾਂ ਸਾਡੇ ਬਾਬੇ ਕਹਿੰਦੇ ਪੰਗਤ ਵਿੱਚ ਬੈਠਦੇ ਹੀ ਨਹੀਂ, ਫੇਰ ਆਖੋ ਸਤਨਾਮ। ਕਹਿੰਦੇ ਪੰਗਤ ਵਿੱਚ ਬੈਠ ਕੇ ਅਸੀਂ ਪ੍ਰਸ਼ਾਦਾ ਛਕੀਏ, ਬ੍ਰਹਮ ਗਿਆ ਨਹੀਂ, ਪਰ ਹੋਣਾ ਵੀ ਚਾਹੀਦਾ। ਫਿਰ ਗੁਰਸਿੱਖ ਪਿਆਰੇ ਹੋ, ਅਸੀਂ ਸੰਗਤ ਪੰਗਤ ਹੈ, ਤੇ ਐਸੀ ਵਸਤਾ ਗੁਰੂ ਅਮਰਦਾਸ ਜੀ ਅੱਠੀ ਪੈਰੀ ਅਲੂਣਾ ਦਰੀਆ ਨਾਗਰਾ ਉਹ ਛਕਦੇ ਹੁੰਦੇ ਸੀ। ਇੱਥੇ ਉਹੀ ਪ੍ਰਮਾਣ ਦਿੱਤਾ ਹੈ, ਹੇ ਗੁਰੂ ਅਮਰਦਾਸ ਜੀ ਤੁਹਾਡਾ ਇਸ਼ਨਾਨ ਵੀ ਨਾਮ ਹੈ, ਤੁਹਾਡਾ ਭੋਜਨ ਵੀ ਨਾਮ ਹੈ।
1: ਨਾਮ ਰਸ ਸਦਾ ਚਾਏ,
0: ਰਸਾਂ ਵਿੱਚ ਬਹੁਤ ਫਸੇ ਹੋਏ ਹਾਂ ਆਪਾਂ ਭਾਈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਤੁਹਾਡਾ ਤਾਂ ਨਾਮ ਵੀ ਰਸ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਰਪਾ ਕਰ ਦਿੱਤੀ। ਇਹ ਰਸ ਕਸ ਨੇ ਭਾਈ ਕਿਹੜਾ ਰਜਿਆ ਇਹਨਾਂ ਦੇ ਨਾਲ, ਕਿੰਨਾ ਚੰਗਾ ਭੋਜਨ ਪਦਾਰਥ ਬਣਾ ਲੋ, ਲੰਘ ਗਿਆ ਘਾਟੀ ਤੇ ਹੋ ਗਿਆ ਮਾਟੀ। ਜਦੋਂ ਇਹ ਘੰਟ ਤੋਂ ਹੇਠ ਲੰਘ ਗਿਆ ਮਿੱਟੀ ਹੋਵੇ, ਕੋਈ ਸਵਾਦ, ਇਹ ਤਾਂ ਜੀਵ ਤੱਕੇ ਗੱਲਾਂ ਨੇ। ਤੇ ਸਾਨੂੰ ਕੀ ਆਖਿਆ ਸੀ, ਹਰ ਬਿਨ ਕਿਛੂ ਨਾ ਲਾ ਗਈ ਭਗਤਨ ਕੌ ਮਿੱਠਾ, ਆਮ ਸਾਧ ਸਭ ਫੀਕਿਆ ਕਰ ਨਿਰਨਾਉਣ ਡੀਠਾ। ਸਤਿਗੁਰ ਪਾਤਸ਼ਾਹ ਸਾਡੇ ਜੀਵ ਰੂਪ ਇਸਤਰੀ ਨੂੰ ਕਹਿੰਦੇ ਨੇ, ਸਾਰੇ ਰਸ ਤਿਆਗ ਦੇ ਬਿਖੇ ਬਨ ਫੀਕਾ, ਤਿਆਗ ਰੀ ਸਖੀਏ ਨਾਮ ਮਹਾਰਸ ਪੀਓ। ਪੜੋ ਤਾਂ ਜਰਾ ਗੱਜ ਵੱਜ ਕੇ ਸਾਰੇ, ਨਾਮ ਮਹਾਰਸ ਪੀਓ ਸਖੀਏ ਨਾਮ ਮਹਾਰਸ, ਨਾਮ ਮਹਾਰਸ ਪੀਓ ਸਖੀਏ ਨਾਮ ਮਹਾਰਸ, ਨਾਮ ਮਹਾਰਸ।

ਬੀਬੀਓ ਤੁਸੀਂ ਤਾਂ ਬੜੇ ਬਿੰਗੇ ਤਿੜਿੰਗੇ ਗੀਤ ਗਾ ਲੈਣੀ ਹੈ। ਆ ਸਾਦੀ ਜੀ ਧਾਰਨਾ ਚ ਫਸ ਕੇ ਦੇਖੋ, ਗੀਤ ਵੇਖੋ ਇਹਨੇ ਕਿਤੇ ਗਾਉਂਦੇ ਨਾ ਕਿੰਨਾ ਲੰਮਾ ਚੌੜਾ, ਉੱਥੇ ਹੀ ਤੋੜਾ ਤੋੜ ਲਈ ਨਾਲੇ ਆਪੇ ਕਰਿਆ ਪਾਉਂਦਾ ਤੁਹਾਡੇ ਵਿਆਹ ਤੇ ਤਾਂ ਮੇਰੇ ਘਰ ਹਟ ਗਿਆ ਹੁਣ ਤੜਕੇ ਨੂੰ ਆਪੇ ਪਾਣੀ ਡੋਲ ਦੇਣਾ ਕੁੜੀ ਮੁੰਡੇ ਨੂੰ ਲੜਾਉਣ ਨੂੰ ਜਿਉ ਦੇ ਚੜੇ ਰੌਲਾ ਪਾਉਣਾ ਚੀਕੜ ਕਿਨ ਕੀਆ ਨੀ ਪਾਣੀ ਕਿਨ ਡੋਲਿਆ ਨੀ ਰਾਜਾ ਦੀ ਬਾਤ ਨੀ ਸੀ ਇੱਥੇ ਹੁਣ ਉਲਝ ਗਈਆਂ ਜਿਹੜਾ ਫੇਰ ਪੜੋ ਸਾਰੀਆਂ ਬੀਬੀਆਂ

0: ਸ੍ਰੀ ਗੁਰੂ ਅਮਰਦਾਸ ਮਹਾਰਾਜ ਨਾਮ ਰਸ ਇਹ ਹੋਛੇ ਰਸ ਨੇ ਰੇ ਮੂੜੇ ਤੂੰ ਹੋਛੇ ਰਸ ਲਮਟਾਇਆ। ਸਤਿਗੁਰ ਪਾਤਸ਼ਾਹ ਨੇ ਇੱਕ ਜਗ੍ਹਾ ਨੀ ਸਾਨੂੰ ਕਿਹਾ ਛੱਡਣ ਵਾਲੀਆਂ ਚੀਜ਼ਾਂ ਵੀ ਵਾਸਤੇ ਪਹਿਨਣ ਵਾਲੇ ਕਿਹਾ ਐਸਾ ਪਹਿਨਣਾ ਨਾ ਫਿਰ ਪਾਓ ਸਰੀਰ ਤੇ ਪੁਸ਼ਾਕ ਜਿਤ ਪਹਿਦਾ ਤਨ ਪੀੜੀਏ ਜਿਤ ਖਾਧਾ ਤਨ ਪੀੜੀਏ ਮਨ ਮੈਂ ਉੱਠੇ ਚੱਲੇ ਵਿਕਾਰ ਉਹ ਜੇ ਭੋਜਨ ਇਸੇ ਕਰਕੇ ਸਾਦਾ ਸੰਗਤ ਪੰਗਤ ਹੇ ਗੁਰੂ ਅਮਰਦਾਸ ਜੀ ਤੁਹਾਡਾ ਇਸ਼ਨਾਨ ਵੀ ਨਾਮ ਤੁਹਾਡਾ ਭੋਜਨ ਵੀ ਨਾਮ ਤੁਹਾਡਾ ਰਸ ਵੀ ਨਾਮ ਜੇ ਨਾਮ ਦਾ ਰਸ ਆ ਜਾਵੇ ਫਿਰ ਬਾਣੀ ਨੇ ਕਹਿ ਦਿੱਤਾ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਜੇ ਕਿਤੇ ਉਹ ਰਸ ਪੀਜੇ ਨਾਮ ਦਾ ਫਿਰ ਕਾਹਨੂੰ ਝੂਠੇ ਰਸ ਚੰਗੇ ਲੱਗਣ ਸਦਾ ਚਾਓ। ਦੇਖੋ ਗੁਰੂ ਅਮਰਦਾਸ ਜੀ ਦਾ ਹੁਣ ਕਿਰਿਆ ਕਰਮ ਦੱਸ ਰਹੇ ਨੇ ਸਾਨੂੰ ਸਦਾ ਹੀ ਆਨੰਦ ਰਹਿਣਾ ਖੇੜੇ ਰਹਿਣਾ ਮੱਥੇ ਤੇ ਤਿਊੜੀਆਂ ਪੈਣੀ ਗੁੱਸਾ ਗਿਲਾ ਹੋਣਾ ਹੀ ਨੀ ਸਦਾ ਚਾਏ ਮਨ ਮਿਸ਼ਟ ਬਾਣੀ ਤੁਹਾਡੇ ਮਨ ਵਿੱਚ ਸਦਾ ਹੀ ਚਾਓ ਸਤ ਚਿੱਤ ਆਨੰਦ ਵਾਹਿਗੁਰੂ ਨਾਲ ਜੁੜੇ ਰਹਿਣਾ ਸਦਾ ਹੈ ਵਾਹਿਗੁਰੂ ਉਸੇ ਦਾ ਚਾਓ ਉਸੇ ਦਾ ਆਨੰਦ ਤੇ ਮੁੱਖ ਮਿਸ਼ਟ ਬਾਣੀ ਮੁੱਖੋਂ ਤੋਂ ਮਿੱਠੀ ਬਾਣੀ ਤੁਹਾਡੀ ਜਿਹੜਾ ਵੀ ਆ ਗਿਆ ਕਿਸੇ ਨੇ ਕੌੜਾ ਬਚਨ ਵੀ ਕਿਹਾ ਉਹਨੂੰ ਵੀ ਮਿੱਠਾ ਕਿਉਂਕਿ ਸਾਡੇ ਸਤਿਗੁਰਾਂ ਦੀ ਤਾਂ ਤਾਰੀਫ ਹੈ ਵਡਿਆਈ ਹੈ ਕਿਹੜੀ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਲ ਹਉ ਸੰਭਲ ਸੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਐਡੀ ਗਰੰਟੀ ਸਤਿਯੁਗ ਤੋਂ ਲੈ ਕੇ ਅੱਜ ਤੱਕ ਕਿਸੇ ਅਵਤਾਰ ਖਾਤਰ ਨਹੀਂ ਮਿਲੀ ਜਿਹੜੀ ਗਰੰਟੀ ਐਫੀਡੈਵਿਟ ਦੇਤਾ ਗੁਰੂ ਅਰਜਨ ਦੇਵ ਜੀ ਨੇ ਕਿ ਸਤਿਗੁਰ ਨਾਨਕ ਐਸੇ ਗੁਰੂ ਜਿਨ੍ਹਾਂ ਨੂੰ ਕੌੜਾ ਬੋਲਣਾ ਹੀ ਨਹੀਂ ਆਉਂਦਾ। ਇੱਕ ਤੇ ਸਿੱਖਣਾ ਪੈਂਦਾ ਭਾਈ ਜਿਹੜੇ ਕੌੜੇ ਬਚਨ ਫਿੱਕੇ ਬੋਲਦੇ ਹੋ ਇਹ BSc ਦਾ ਸਬਜੈਕਟ ਹੈ ਕਿ PhD ਇਹਦਾ ਜੰਮਦੇ ਨੂੰ ਆਉਂਦੇ ਇਹਦਾ ਸਿੱਖਣਾ ਨਹੀਂ ਪੈਂਦਾ। ਇੱਕ ਸਾਡੇ ਸਤਿਗੁਰ ਨੇ ਬੈਠੇ ਤੁਹਾਡੇ ਸਾਹਮਣੇ 1430 ਸਫ਼ਾ ਪੜ੍ਹੋ ਜਿੱਥੋਂ ਮਰਜ਼ੀ ਮਿੱਠੇ ਬਚਨ ਮਿੱਠ ਬੋਲਣਾ ਕਿੰਨੇ ਹੀ ਕ੍ਰੋਧੀ ਸ਼ਾਂਤੀ ਵਿਕਾਰੀ ਆ ਜਾਵੇ ਉਹਨੂੰ ਵੀ ਮਿੱਠੇ ਬਚਨ ਕਦੇ ਕੌੜਾ ਬੋਲਣ ਜਾਣ ਕੌੜਾ ਕਾਹਤੇ ਬੋਲਦੇ ਹੋ ਤੁਸੀਂ ਪਤਾ ਹੀ ਹੈ ਤੁਹਾਨੂੰ ਕੋਈ ਕਾਰਨ ਹੈ ਤੇ ਉਹੀ ਕਾਰਨ ਗੁਰੂ ਅਰਜਨ ਦੱਸਦੇ ਨੇ ਵਾਹਿਗੁਰੂ ਕੌੜਾ ਕਿਉਂ ਨਹੀਂ ਬੋਲਦਾ ਬਈ ਤੇ ਤੁਸੀਂ ਆਪਾਂ ਕੌੜਾ ਕਿਉਂ ਬੋਲਦੇ। ਕੌੜਾ ਉਦੋਂ ਬੋਲੀਦਾ ਜਦੋਂ ਕਿਸੇ ਦਾ ਔਗਣ ਵੇਖ ਕੇ ਗੁੱਸਾ ਆਵੇ ਕ੍ਰੋਧ ਆਵੇ ਉਦੋਂ ਬੋਲੀਦਾ ਨਾ ਕੌੜਾ ਤੇ ਰੱਬ ਕੌੜਾ ਕਿਉਂ ਨਹੀਂ ਬੋਲਦਾ। ਉਹ ਕੌੜਾ ਬੋਲਣਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਾ ਚਤਾਰੇ ਉਹ ਕਿਸੇ ਦਾ ਔਗਣ ਯਾਦ ਹੀ ਨਹੀਂ ਰੱਖਦਾ ਆਖੋ ਸਤ ਨਾ ਬੋਲੂਗਾ ਸਾਨੂੰ ਕੌੜਾ ਅਸੀਂ ਕੌੜਾ ਤਾਂ ਬੋਲਾਂਗੇ ਕਿਸੇ ਦਾ ਔਗਣ ਵੇਖ ਕੇ ਆਪ ਤੋਂ ਵਿਰੋਧੀ ਕੰਮ ਵੇਖ ਕੇ ਕੌੜਾ ਬੋਲਾਂਗੇ। ਉਹ ਔਗਣ ਕੋ ਨਾ ਚਤਾਰੇ ਉਹ ਵੇਖਦਾ ਹੀ ਨਹੀਂ ਔਗਣ ਕਰੀ ਜਾ ਭਾਈ ਮੈਂ ਕਾਹਨੂੰ ਵੇਖਣਾ ਇੱਥੇ ਵਾਲਾ ਹੀ ਕਬਰੇ ਰੱਬ ਤੇ ਹੀ ਸੂਰ ਲਏ ਇਹਨਾਂ ਨੇ ਕਹਿੰਦੇ ਚੋਰ ਆਉਂਦਾ ਸਟੋਰ ਚੋਂ ਚੱਕ ਲੈਣ ਦੋ ਗੱਲਾਂ ਪਰ ਤੁਸੀਂ ਉਹਦੇ ਲੱਫੜ ਨਹੀਂ ਮਾਰਨਾ। ਦੇਖ ਲਓ ਤੁਹਾਡਾ ਮੈਚ ਕਰਦਾ ਕਾਨੂੰਨ ਤੁਹਾਡੇ ਕੋਲ ਡਾਂਗ ਮਾਰਦਾ ਤੁਸੀਂ ਜੇ ਤੁਸੀਂ ਲੱਫੜ ਮਾਰਤਾ ਚੋਰ ਬਰੀ ਤੁਸੀਂ ਫਸ ਗਏ। ਇਹੀ ਗੱਲ ਰੱਬ ਦੀ ਹੈ ਜੋ ਕਰਮ ਮਾੜਾ ਕੰਮ ਕਰਦਾ ਉਹਦਾ ਫਲ ਰੱਬ ਦਊਗਾ ਤੁਸੀਂ ਨਹੀਂ ਆਪਣੇ ਜਿੰਮੇ ਨਾ ਲਾਓ। ਅਸੀਂ ਆਪ ਇਨਸਾਫ ਕਰਨ ਵਾਲੇ ਬਣ ਜਾਂਦੇ ਪਰ ਇੱਥੇ ਉਹ ਗੱਲ ਹੈ ਨਹੀਂ ਦੇਖ ਲਓ ਤਾਂ ਹੀ ਟਿਕਟ ਕਹੋ ਵੀ ਹੈਗਾ। ਅਸੀਂ ਤਾਂ ਕਹਿੰਦੇ ਮੇਰੇ ਨਾਲ ਦੰਡ ਦੇਣ ਵਾਲਾ ਕੌਣ ਮੈਂ ਇਹਨੂੰ ਸਜ਼ਾ ਦਿਓ ਕਿਤੇ ਖਾਲਸੇ ਨੂੰ ਮਿਲ ਜਾਵੇ ਚੋਰੀ ਕਰਦਾ ਉਹ ਤਾਂ ਫਿਰ ਸਿਧਾਰਨ ਪਾਠੇ ਦਿਖਾ ਦਿੰਦੇ ਅੱਜ ਕੇ ਖੁਸ਼ ਸਤਨਾ ਉਹ ਤਾਂ ਗੱਲ ਨਹੀਂ ਚੜਨੀ ਉਹ ਸਿਰਫ ਚਾਹ ਦਿੰਦੇ ਗੱਲ ਕਰਨੀ ਨਹੀਂ। ਉਹ ਸਤਿਗੁਰ ਪਾਤਸ਼ਾਹ ਕਿਉਂ ਨਹੀਂ ਕੌੜਾ ਬੋਲਦੇ ਕੌੜਾ ਬੋਲ ਨਾ ਜਾਣੇ ਪੂਰਨ ਔਗਣ ਕੋ ਨਾ ਚਿਤਾ ਕਿਸੇ ਦਾ ਔਗਣ ਯਾਦ ਨਹੀਂ ਰੱਖਦਾ। ਦੇਖੋ ਹੁਣ ਗੁਰੂ ਤਾਂ ਕਹਿੰਦੇ ਕੌੜਾ ਬੋਲ ਨਾ ਜਾਣੇ ਗੱਲ ਹੋ ਗਈ ਉਲਟੀ ਸਾਡੇ ਸਤਿਗੁਰ ਕੌੜਾ ਬੋਲਣਾ ਨਹੀਂ ਜਾਣਦੇ ਤੇ ਸਾਨੂੰ ਮਿੱਠਾ ਬੋਲਣਾ ਨਹੀਂ ਆਉਂਦਾ। ਅੱਜ ਫਿਰ ਆਖੋ ਸਤਨਾਮ ਦੋਵੇਂ ਡਾਂਗ ਚੱਕੀ ਉਹਨੂੰ ਕੌੜਾ ਬੋਲਣਾ ਨਹੀਂ ਆਉਂਦਾ ਸਾਨੂੰ ਮਿੱਠਾ ਬੋਲਣਾ ਨਹੀਂ ਆਉਂਦਾ। ਇਹ ਸਤਿਗੁਰ ਅਮਰਦਾਸ ਜੀ ਨਿਸ਼ਟ ਬਾਣੀ ਨਾਲੇ ਨਿਤ ਬਾਣੀ ਸੁਣਦੇ ਹੋ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਇੱਕ ਫਿੱਕਾ ਨਾ ਗੱਲ ਆਏ ਕੈਸਾ ਬਚਨ ਆਖੇ ਕਿਸੇ ਦਾ ਔਗਣ ਵੇਖ ਕੇ ਹੀ ਬੁਰਿਆਈ ਵੇਖ ਕੇ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਇੱਕ ਫਿੱਕਾ ਨਾ ਗੱਲ ਆਏ, ਸਭ ਨਾਮ ਹੈ ਮਨ ਮਾਣਕ, ਸਾਰਿਆਂ ਦੇ ਮਨ ਪਵਿੱਤਰ ਮੋਤੀ ਨੇ, ਹੀਰੇ ਨੇ, ਕਿਉਂ ਫਿੱਕਾ ਬੋਲ ਕੇ ਤੋੜਦੇ ਕਿਸੇ ਦੇ ਮਨ। ਸਤਿਗੁਰ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਮਿੱਠੀ ਬਾਣੀ, ਧੰਨ ਤੁਸੀਂ ਗੁਰੂ ਅਮਰਦਾਸ ਜੀ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੇਵਿਆ, 12 ਸਾਲ ਗਾਗਰ ਢੋਈ, 70 ਸਾਲ ਤੋਂ 82 ਸਾਲ ਦੀ ਉਮਰ ਤੱਕ ਇੰਨੀ ਬਿਰਧ ਅਵਸਥਾ ਵਿੱਚ ਤੁਸੀਂ ਧੰਨ ਹੋ। ਸੇਵਕ ਨੂੰ ਇਹ ਧੰਨ ਕਿਹਾ ਇੱਥੇ ਭਾਈ, ਕਿਉਂਕਿ ਸੇਵਾ ਕਰਨੀ ਬਹੁਤ ਔਖੀ। ਗੁਰਪੀੜਾ ਕੀ ਚਾਕਰੀ ਮਹਾ ਕਰੜੀ ਸੁਖ ਸਾ, ਬਹੁਤ ਕਰੜੀ ਹੈ। ਬਿਖਮ ਕਾਲ ਤੁਸੀਂ ਲਿਖਿਆ, ਪਿੱਛੇ ਪੜ੍ਹਿਆ, ਇਹ ਤਾਂ ਗਾਖੜੀ ਹੈ, ਬਿਖਮ ਗਾਖੜੀ ਹੈ, ਕੋਈ ਵਿਰਲਾ ਹੀ ਕਰਦਾ ਹੈ। ਜਿਸ ਪਸਾਏ ਪਸਾਏ ਕਹੀਏ ਬਖਸ਼, ਜਿਸ ਦੀ ਕਿਰਪਾ ਦਾਤ ਵਡਿਆਈ ਗਿਫਟ ਕਹਿ ਲੋ, ਉਹ ਸੇਵਾ ਦੇ ਬਦਲੇ ਤੁਹਾਨੂੰ ਗੁਰੂ ਅੰਗਦ ਦੇਵ ਜੀ ਨੇ ਜਿਹੜੀ ਤੁਸੀਂ ਮਨ ਬਚ ਕਰਮ ਕਰਕੇ ਸੇਵਾ ਕੀਤੀ, ਜਿਸ ਪਸਾਏ ਜਿਸਨਾਂ ਦੀ ਕਿਰਪਾ ਕਰਕੇ, ਜਿਨ੍ਹਾਂ ਦੀ ਦੌਲਤ ਜਿਨ੍ਹਾਂ ਦੀ ਕਿਰਪਾ ਦਾ ਸਦਕਾ ਤੁਸੀਂ ਕੀ ਪ੍ਰਾਪਤ ਕੀਤਾ। ਗਤ ਅਗਮ ਜਾਣੀ, ਬਹੁਤ ਵਿਦਵਾਨ ਸੀ, ਦੇਖ ਲੋ ਅੱਖਰ ਅੱਖਰ ਕਿੱਧਰ ਨੂੰ ਬਦਲਦੇ ਨੇ। ਉਹ ਅਗਮ ਦੇ ਪਾਤਸ਼ਾਹ ਦੀ ਤੁਸੀਂ ਕਿਰਪਾ ਕੀਤੀ, ਉਹਨਾਂ ਦੀ ਤੁਹਾਡੇ ਤੇ ਬਖਸ਼ਿਸ਼ ਹੋ ਗਈ, ਪਸਾਏ ਨਿਰਮਤ ਹੋ ਗਈ, ਦਾਤ ਦੇ ਦਿੱਤੀ ਤੁਹਾਨੂੰ ਉਹਨਾਂ ਨੇ। ਕੀ ਦਾਤ ਦਿੱਤੀ? ਉਹ ਜਿਹੜਾ ਅਗਮ ਨਾ ਜਾਣਨ ਵਾਲਾ ਵਾਹਿਗੁਰੂ ਹੈ, ਗਮਤਾ ਤੋਂ ਪਰੇ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਮਨ ਬਚ ਕਰਮ ਤੋਂ ਪਰੇ ਹੈ, ਵਾਹਿਗੁਰੂ ਅਗਮ ਹੈ ਨਾ। ਗਤ ਜਾਣੀ, ਤੁਸੀਂ ਉਹਨੂੰ ਵੀ ਜਾਣ ਲਿਆ, ਆਖੋ ਸਤ, ਉਹਨੂੰ ਵੀ ਜਾਣ ਲਿਆ ਪਰਮੇਸ਼ਰ ਦੀ ਗੱਤ। ਨਹੀਂ ਤਾਂ ਸਭ ਜਗ੍ਹਾ ਲਿਖੇ ਤੇਰੀ ਗੱਤ ਨੂੰ ਤੂੰ ਹੈ ਜਾਣ, ਕੋਈ ਜਾਣਨ ਵਾਲਾ ਜਮੇ ਹੀ ਨਹੀਂ। ਪਰ ਸਤਿਗੁਰ ਅਮਰਦਾਸ ਜੀ, ਤੁਸੀਂ ਜੋ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ, ਉਹ ਉਹਨਾਂ ਦੇ ਦਿੱਤੇ ਬਚਨਾਂ ਨੂੰ ਪਗਾਇਆ, ਮਿੱਠਾ ਬੋਲਣਾ ਨਿਵ ਚੱਲੇ, ਮਿੱਠਾ ਬੋਲੇ ਨਿਵ ਚੱਲੇ, ਉਹ ਕਰਨੀ ਕੀਤੀ ਤੁਸੀਂ, ਇਹਦੇ ਵਿੱਚੋਂ ਤੁਹਾਨੂੰ ਕੀ ਪਸਾਏ, ਬਖਸ਼ਿਸ਼ ਕੀ ਹੋਈ, ਦਾਤ ਕੀ ਮਿਲੀ? ਤੁਸੀਂ ਅਕਾਲ ਪੁਰਖ ਨੂੰ ਪਛਾਣ ਲਿਆ, ਤੁਸੀਂ ਪਰਮੇਸ਼ਰ ਨੂੰ ਪਛਾਣ ਲਿਆ। ਇਸ ਗੱਲ ਨੂੰ ਯਾਦ ਰੱਖਿਓ, ਮਿਲਣਾ ਨਹੀਂ ਉਹਨੇ, ਦੇਖਣਾ ਨਹੀਂ ਉਹਨੇ, ਰੱਬ ਦਾ ਮਿਲਣਾ, ਰੱਬ ਨੂੰ ਜਾਣਨਾ ਹੀ ਹੈ। ਅੱਜ ਕੇ ਆਖੋ ਸਰ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਜਿਹੜੇ ਤੁਹਾਡੇ ਵਿੱਚ ਡਰਾਈਵਰ ਹੈ, ਡਰਾਈਵਰੀ ਤੁਹਾਨੂੰ ਮਿਲੀ ਹੈ ਕਦੇ? ਦੱਸ ਦਿਓ ਕਿੰਨੀ ਲੰਮੀ ਚੌੜੀ ਹੁੰਦੀ ਹੈ, ਕਾਲੀ ਪੀਲੀ ਗੋਰੀ ਕਹਿੰਦੀ ਹੈ ਡਰਾਈਵਰੀ? ਡਰਾਈਵਰੀ ਨੇ ਮਿਲਣਾ ਨਹੀਂ ਤੁਹਾਨੂੰ, ਡਰਾਈਵਰੀ ਜਾਣੀ ਜਾਓ। ਸਾਇੰਸ ਨੇ ਮਿਲਣਾ ਨਹੀਂ ਤੁਹਾਨੂੰ, ਕਿਤੇ ਸਾਇੰਸ ਹੈ ਤੇ ਤੁਸੀਂ ਗੁਰਜੀ ਤੁਰਦੀ ਦੇਖੀ ਹੈ, ਜਲਦੀ ਹੌਲੀ ਮਿਲੀ ਹੈ, ਉਹਨੂੰ ਜਾਣਿਆ ਜਾਊਗਾ, ਬਸ ਉਹਦਾ ਜਾਣਨਾ ਹੀ ਮਿਲਣਾ। ਡਾਕਟਰੀ ਕਿਤੇ ਤੁਰਦੀ ਫਿਰਦੀ, MBS MD ਇਹ ਜਿਹੜੀਆਂ ਡਿਗਰੀਆਂ ਨੇ ਤੁਹਾਡੇ ਬੱਚੇ ਕਰਦੇ, ਇਹਨਾਂ ਦਾ ਰੂਪ ਰੰਗ ਹੈ ਕੋਈ? ਇਹਨਾਂ ਦਾ ਸਥੂਲ ਸਰੀਰ ਹੈ ਕੋਈ? ਇਹਨਾਂ ਦਾ ਆਕਾਰ ਹੈ ਕੋਈ? ਇਹ ਜਾਣੀਆਂ ਜਾਣ ਵਾਲੀਆਂ ਚੀਜ਼ਾਂ ਨੇ, ਜਿਸ ਨੂੰ ਜਾਣ ਲਓ ਉਹ ਮਿਲ ਗਿਆ। ਵਾਹਿਗੁਰੂ ਨੇ ਮਿਲਣਾ ਨਹੀਂ, ਕਿਉਂਕਿ ਦੇਖਣ ਤੇ ਤੁਰਨ ਫਿਰਨ ਵਾਲੀ ਚੀਜ਼ ਨਾਸਵੰਤ ਹੁੰਦੀ ਹੈ। ਦ੍ਰਿਸ਼ਮਾਨ ਹੈ ਸਗਲ ਮਥਿਨ, ਜੋ ਇਹਨੂੰ ਤੂੰ ਅੱਖਾਂ ਨਾਲ ਵੇਖੇਗਾ ਉਹ ਮਿੱਥੇ ਹੈ, ਤੇ ਜੇ ਅੱਖਾਂ ਨਾਲ ਵਾਹਿਗੁਰੂ ਦਿਖ ਜਾਵੇ ਉਹ ਕਿਹੜਾ ਖੜੂ, ਉਹਦਾ ਵੀ ਫਿਰ ਸਹਿਜ ਪਾਠ ਕਰਾਉਣਾ ਪਊਗਾ, ਉਹਦਾ ਵੀ ਸੋਹਣਾ ਪੜ੍ਹਨਾ ਪਊ। ਵਾਹਿਗੁਰੂ ਨੂੰ ਮਿਲਣਾ ਕੀ ਹੈ? ਵਾਹਿਗੁਰੂ ਨੂੰ ਜਾਣਨਾ। ਜਿਸ ਚੀਜ਼ ਨੂੰ ਤੁਸੀਂ ਜਾਣ ਕੇ ਤੁਹਾਨੂੰ ਮਿਲ ਗਈ ਗੁਰਸਿੱਖ ਪਿਆਰ, ਡਰਾਈਵਰੀ ਤੁਹਾਨੂੰ ਮਿਲੀ ਹੋਈ ਹੈ, ਕਿਉਂਕਿ ਡਰਾਈਵਰੀ ਤੁਸੀਂ ਜਾਣਦੇ ਹੋ। MBBS ਡਾਕਟਰੀ ਤੁਸੀਂ ਮਿਲੀ ਹੋਈ ਹੈ ਤੁਹਾਨੂੰ, ਕਿਉਂਕਿ ਤੁਸੀਂ ਉਹਨੂੰ ਜਾਣਿਆ ਹੈ, ਉਹਦਾ ਜਾਣਨਾ ਹੀ ਮਿਲਾਪ ਹੈ। ਤੁਸੀਂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ ਕੀਤੀ, ਉਹਦੇ ਵਿੱਚੋਂ ਕੀ ਲੱਭਿਆ? ਉਹਨਾਂ ਨੇ ਬਖਸ਼ਿਸ਼ ਕਰ ਦਿੱਤੀ, ਜੋ ਅਗਮ ਅਗੋਚਰ ਅਪਹੁੰਚ ਅਸੀਮ ਅਤੋਲ ਵਾਹਿਗੁਰੂ ਹੈ, ਉਹਨੂੰ ਤੁਸੀਂ ਜਾਣ ਲਿਆ। ਇਹ ਭਾਈ ਦੋਵੇਂ ਪਾਠ ਕਰਦੇ ਨੇ, ਪਰ ਜਿਹੜਾ ਟਕਸਾਲ ਨੇ ਪਾਠ ਮੰਨੇ ਆ ਨਾ, ਇਹ ਮੰਮੇ ਹੇਠ ਔਂਕੜ ਹੈ, ਜਿਹਨੂੰ ਊੜਾ ਉਚਾਰਨ ਕਰ ਸਮੁੰਦਰੇ ਪਾਠ ਕਰਨੇ, ਗਾਹ ਵੀ ਪਾਠ ਆਊਗਾ, ਟਕਸਾਲੀ ਪਾਠ ਹੈ ਜਿਹੜਾ ਨਾ, ਉਹ ਇਕੱਠਾ ਕਰਨਾ ਸਮੁੰਦਰੇ, ਕੁਲ ਸਮੂਹ ਸਮੁੰਦਰੇ। ਇਹ ਸਤਿਗੁਰ ਗੁਰੂ ਅਮਰਦਾਸ ਜੀ ਤੁਹਾਨੂੰ ਐਸੇ ਯੋਗ ਬਣਾ ਤਾ, उस अकाल पुरख नूं तुसीं ऐसा जान लिया जिन्हां ने तुहाडी संगत कीती, जिन्हां ने तुहाडे बचन सुने, दर्शन कीते, ओ कुलां दे नाल ही उधर गए, कल्ले नहीं उधरे, ओ कुलां समेत ही सामुदरे समान, कोई पिछे नहीं रहा। महाराज दा बाणी ने कहता, तुसीं इत्थे हुण शंका ना करियो, कोई टेक्निकल साइंटिफिक बंदा बैठा होवे ਵੀ ਬੰਦਾ ਤਰਜੂ ਕੁਲ ਕਿਵੇਂ ਤਰੂਗੀ ਬਾਈ। ਮਹਾਰਾਜ ਕਹਿੰਦੇ 21 ਕੁਲ ਤਾਰਦਾ ਵਾਹਿਗੁਰੂ, 21 ਕੁਲ ਪ੍ਰਹਿਲਾਦ ਜਨ ਕੇ 21 ਕੁਲ ਉਧਾਰੇ। ਮਹਾਰਾਜ ਦੀ ਬਾਣੀ ਦਾ ਹੁਕਮ ਹੈ, ਉਹ ਤਰਦੇ ਹੈ। ਇਹ ਤਾਂ ਸਿੱਧਾ ਪ੍ਰਮਾਣ ਪੰਜਾਬੀ ਆ ਲੈ ਲਓ ਆਪਣਾ। ਇੱਕ ਬੰਦਾ ਘਰ ਵਿੱਚ ਗਲਤੀ ਕਰ ਦੇਵੇ, ਕੋਈ ਬੁਰਾ ਕੰਮ ਕਰ ਦੇਵੇ, ਤਾਂ ਫਿਰ ਸਾਧ ਸਿੰਘ ਦੇ ਕਦੇ ਇਕੱਲਾ ਹੀ ਫੜ ਹੁੰਦਾ। ਚਾਚਾ ਵੀ, ਬਾਪੂ ਵੀ, ਨਾਨਕੇ ਆਏ ਮਾਮੇ ਵੀ ਫੜ ਲਿਆ ਉਹਨੇ, ਪੁਲਿਸ ਵਾਲੇ ਅਖੋ ਸਤਨਾਮ, ਜਿੱਥੇ ਵਿਆਹਿਆ ਵਾ ਉੱਥੇ ਵੀ ਘੋੜੇ ਖੜਕ ਜਾਂਦੇ। ਦੇਖ ਲਓ ਕਿੱਥੇ ਤੱਕ। ਇੱਕ ਗੰਦਾ ਕੰਮ ਕਰਦਾ ਸਾਰੀਆਂ ਕੁਲਾਂ ਕਲੰਕਤ ਹੋ ਜਾਂਦੀ ਹੈ। ਨਾਨਕੇ ਵੀ ਚਰਚਾ ਹੋ, ਇਹਨਾਂ ਦੇ ਦੋਤੇ ਨੇ ਆਹ ਕੰਮ ਕਰਤਾ, ਇਹਨਾਂ ਦੇ ਭਾਣਜੇ ਨੇ ਆਹ ਕੰਮ ਕਰਤਾ, ਛੱਪ ਜਾਣਗੀਆਂ ਗੱਲਾਂ। ਇੱਕ ਦਾ ਮਾੜਾ ਕੰਮ ਕਰਿਆ ਕਿੱਥੇ ਤੱਕ ਫਿਰ ਜਾਂਦੀ ਹੈ ਬੁਰਿਆਈ। ਇਸ ਤਰ੍ਹਾਂ ਇੱਕ ਜੇ ਕੋਈ ਨੇਕ ਕੰਮ ਕਰ ਦੇਵੇ ਕੁਲ ਵਿੱਚੋਂ, ਉਹਦੀਆਂ ਵੀ ਕੁਲਾਂ ਦੀ ਉਹ ਵਡਿਆਈ ਹੋ ਜਾਂਦੀ ਹੈ। ਇਹ ਬਾਣੀ ਦਾ ਕੁਲ ਸਮੁਦਰੇ, ਇਹ ਸਤਿਗੁਰ ਅਮਰਦਾਸ ਜੀ ਜਿਨ੍ਹਾਂ ਜਿਨ੍ਹਾਂ ਨੇ ਤੇ ਉੱਥੇ ਤਾਰਿਆ, ਜਾ ਕੇ ਦਰਸ਼ਨ ਕਰਿਆ ਕਰੋ। ਨੰਗਲ ਭਾਖੜਾ ਡੈਮ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਉੱਥੇ 21 ਕੁਲਾਂ ਤਾਰੀਆਂ ਮੁਸਲਮਾਨ ਮਲਾਹ ਦੀਆਂ, ਰੁਕਨ ਦੀਨ ਮਲਾਹ ਸੀ। ਚੌਪਈ ਸਾਹਿਬ ਦਾ ਉਚਾਰਨ ਉੱਥੇ ਕੀਤਾ ਮਹਾਰਾਜ ਨੇ। ਨਗਲ ਦਰਿਆ ਦੇ ਕੰਢੇ ਤੇ ਬੈਠ ਕੇ ਜਗ੍ਹਾ ਬਣੀ ਹੈ, ਹਮਰੀ ਕਰੋ ਹਾਥ ਦੇ ਰਿਛਾ, ਇਹ ਬਾਣੀ ਉੱਥੇ ਸਤਲੁਜ ਦੇ ਕੰਢੇ ਉਚਾਰੀ ਹੈ ਮਹਾਰਾਜ ਨੇ। ਉੱਥੇ ਹੀ ਰੁਕਨ ਦੀਨ ਅੱਗੇ ਉਹ ਵਿਹੜੇ ਹੀ ਹੁੰਦੇ ਸੀ, ਤੇ ਸਤਿਗੁਰ ਚਲੇ ਗਏ, ਚਲੇ ਨਿਸ਼ਚੀ ਗਏ। ਹਰ ਰੋਜ਼ ਸੰਗਤ ਨੂੰ ਲੰਘਾਉਂਦਾ ਸੀ, ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਆਉਂਦੀਆਂ ਸੀ ਸੰਗਤਾਂ, ਹਰ ਰੋਜ਼ ਉੱਥੇ ਨੂੰ ਲੰਘਣੀ ਸੀ ਸੰਗਤਾਂ ਪਹਾੜੀ ਸਾਹਿਬ। ਤੇ ਮਨ ਵਿੱਚ ਇੱਛਾ ਆਈ ਕਿ ਸਤਿਗੁਰ ਮੈਂ ਹੁਣ ਜੇ ਤੇਰੇ ਦਰਸ਼ਨ ਕਰਨ ਆ ਗਿਆ ਨਾ, ਦਰਸ਼ਨਾਂ ਦਾ ਫਲ ਤਾਂ ਮਿਲੂਗਾ ਪਰ ਪਾਪ ਵੀ ਨਾਲ ਮਿਲੂ, ਕਿਉਂਕਿ ਸੰਗਤਾਂ ਤੇਰੇ ਦਰਸ਼ਨ ਤੋਂ ਰਹਿ ਜਾਣੀ ਹੈ। ਜੇ ਮੈਂ ਬੇੜੀ ਖੜਾ ਕੇ ਆ ਗਿਆ, ਉਧਰ ਲੈ ਉਧਰ, ਇਧਰ ਲੈ ਉਧਰ, ਕਈਆਂ ਦੇ ਹੋਰ ਕੰਮ ਨੇ, ਕਈ ਤੇਰੇ ਦਰ ਵਿੱਚ ਆਉਣੇ, ਇਹ ਮੈਨੂੰ ਪਾਪ ਵੀ ਲੱਗੂਗਾ। ਇਹ ਗੁਰੂ ਗੋਬਿੰਦ ਸਿੰਘ, ਜੇ ਤੂੰ ਆਜਮੇ ਦੋਹਾਂ ਦਾ ਖੁਲਾਸਾ ਹੋਜੂ, ਆਖੋ ਸਤਨਾਮ, ਤੂੰ ਹੀ ਆ ਕੇ ਦਰਸ਼ਨ ਦੇ, ਫਾਰਮੂਲਾ ਕੈਸਾ ਰੱਖਿਆ। ਮੈਂ ਆਊਂਗਾ, ਮੈਂ ਦੋਸ਼ੀ ਬਣ ਜੂ, ਰੁਜ਼ਗਾਰ ਹੈ ਉਹ ਵੀ ਛੁੱਟ ਜੂ, ਸੰਗਤਾਂ ਪਾਰ ਤਾਂ ਕੌਣ ਕਰੂਗਾ, ਤੇ ਤੁਸੀਂ ਆ ਜਾਓਗੇ ਸਾਰਿਆਂ ਦਾ ਉਧਾਰ ਹੋਜੂ। ਉਹਦਾ ਬਚਨ ਪ੍ਰੇਮਜਨ ਪ੍ਰੇਮ ਪੀਓ, ਮੇਰੀ ਬਾਂਧੀ ਭਗਤ ਛਡਾਵੇ। ਚਲੇ ਗਏ ਮਹਾਰਾਜ ਵੀਰ ਸਿੰਘ ਨਾਲ ਘੋੜ ਸਵਾਰ, ਸਤਿਗੁਰ ਪਾਤਸ਼ਾਹ ਕਹਿੰਦੇ ਬੰਦੋ ਇੱਥੇ ਦਰਖਤਾਂ ਦੇ ਨਾਲ ਘੋੜੇ, ਤੇ ਚੜ ਕੇ ਬੇੜੀ ਤੇ ਮਹਾਰਾਜ ਜਦ ਪਾਰ ਲੰਘਾਏ, ਤੇ ਸਤਿਗੁਰ ਮਾਨ ਸਿੰਘ ਨੂੰ ਕਹਿੰਦੇ, ਖਜਾਨਤੀ ਸੀ ਮਹਾਰਾਜ ਦਾ ਭਾਈ ਮਾਨ ਸਿੰਘ, ਕਹਿੰਦੇ ਇਹਨੂੰ ਮੋਹਰਾਂ ਦਾ ਲੱਪ ਦੇ ਦੇਖ। ਜਦ ਮੋਹਰਾਂ ਦੇਣ ਲੱਗੇ ਮਹਾਰਾਜ, ਚਰਨ ਫੜ ਕੇ ਕਹਿੰਦਾ ਮਜ਼ਦੂਰੀ ਨਹੀਂ ਲੈਣੀ, ਕਹਿੰਦੇ ਹੋਰ ਲੈਣਾ ਕੀ ਹੈ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਨਸਰਾਤ ਚਿਤ ਭਵਨ ਦੇ ਰਣਗੀਤ ਹੋਲ ਕਪਟ ਗੁਰਮੇਲੀਆ ਨਾਨਕ ਹਰ ਸੰਗਮੀਤ ਦਰਸ਼ਨ ਵੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਤਵ ਮੇਰਾ ਇਹ ਬੇਨੰਤੀ ਸੁਣ ਤਵ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਫਿਰਤ ਫਿਰਤ ਪ੍ਰਵਿਆਇਆ ਪਰਿਆ ਤੋ ਸ਼ਰਨ ਆਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਾਏ ਮਾਇਆ ਮੋਹ ਪਰਮ ਪੈ ਭੁੱਲੇ ਸੁੱਤ ਦਾ ਰਸ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ ਸੁ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮਦੀ ਨੂਰ ਅਰਸੋਂ ਗੁਰਸੋਂ ਚਟੀਐ ਉਦ ਜਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਵੈਸ਼ਾ ਜਿਸ ਪਾਸ ਬੈਠਿਆ ਸੋਹੀ ਆਏ ਸਭਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਕੀ ਵਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣਦਨ ਤਾਂ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵਿਣਦਨ ਤਾਂ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਜ਼ਰੀ ਆਇਆ ਧੰਦਾ ਕਰਤਿਆਂ ਨੇ ਫੁੱਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਨਾਨਕ ਨਾਮ ਤਿਨਾ ਕਉ ਮਿਲਿਆ ਜਿਨ ਕਉ ਤੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧ ਨਾ ਪਾਇਆ ਜਿਉਂ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਪਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ ਰਹਿ ਕਰਤੈ ਆਪ ਖੁਆਇਆ
ਗੁਰਮੁਖ ਵਿਰਲੇ ਸੋ ਜੀ ਪਾਈ ਤਿਨ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ। ਸ਼ਬਦੇ ਹੀ ਨਾਉ ਉਪਜੈ ਸ਼ਬਦੇ ਮੇਲ ਮਿਲਾਇਆ। ਬਿਨ ਸ਼ਬਦੈ ਸਭ ਜਗ ਬਉ ਰਾਨਾ ਬਿਰਥਾ ਜਨਮ ਗਵਾਇਆ। ਅੰਮ੍ਰਿਤੇ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ। ਪੌੜੀ ਸੋ ਹਰ ਪੁਰਖ ਅਗਮ ਹੈ ਕਹੋ ਕਿ ਤਿਬਦ ਪਾਈਐ। ਤਿਸ ਰੂਪ ਨਾ ਰੇਖਾ ਦ੍ਰਿਸ਼ਟ ਕਹੋ ਜਨ ਕਿਉਂ ਧਿਆਈ ਐ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੈ, ਜੇ ਲਾਏ ਰਹਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ, ਸਹਿਸ ਸਿਆਣਪਾ ਲੱਖ ਹੋਵੈ, ਇਕ ਨਾ ਚੱਲੈ ਨਾਲ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ, ਤਾਂ ਹੁਮੈ ਕਹਿ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰਦੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥਿਨਾ ਆਵੈ ਤੋਟ, ਕਾਠ ਕਾਠ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਖਸੈ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਇ, ਪਾਖਿਆ ਭਾਉ ਅਪਾਰ, ਆਖੇ ਹੇ ਮੰਗੈ ਦੇਹ ਦੇਹ, ਦਾਤ ਕਰੀ ਦਾਤਾਰ, ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਮੋਹਾਂ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕ ਇਹ ਵੈ ਜਾਣੀਐ, ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਭਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਆਉ ਜਾਣਾ ਅੱਖਾਂ ਨਾਹੀਂ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਇਹ ਸਭ ਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਤਰ ਨਾ ਜਾਈ, ਜੇ ਜੁਗਚਾਰੇ ਆਰ ਜਾਂ ਹੋਰ ਦਸੂਣੀ ਹੋਈ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ, ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗ ਲੇ, ਜੇ ਤੈਸੋ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੇ ਕਹੇ, ਕੀਟਾਂਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੀ, ਗੁਣਵੰਤਿਆ ਗੁਣ ਦੇ ਤਿਆ ਕੋਏ ਨਾ ਸੁਝਈ, ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਦ ਪੀਰ ਸੁਰਨਾਥ, ਸੁਣਿਆ ਧਰਤ ਤਬਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਤਸੰਗ ਤੋਂ ਗਿਆਨ, ਸੁਣਿਆ ਅੱਠ ਅੱਠ ਗਾਇ ਸ਼ਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੈ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਰਾ ਗੁਣਾਂ ਕੇ ਗਾ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਆਥ ਵੈ ਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ

ਪਾਏ। ਜੇ ਕੋ ਮਨ ਜਾਣੇ ਮਨ ਕੋਈ, ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾਂ ਨਾ ਖਾਈ, ਮੰਨੈ ਜਮਕੈ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਈ। ਜੇ ਕੋ ਮਨ ਜਾਣੇ ਮਨ ਕੋਈ, ਮੰਨੈ ਮਾਰਗ ਠਾਕ ਨ ਪਾਈ, ਮੰਨੈ ਪਤਸ਼ਿਓ ਪ੍ਰਗਟ ਜਾਈ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਤਾਰੀ ਗੁਰਸਿੱਖ, ਮੰਨੈ ਨਾਨਕ ਪਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰੀ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨ ਨਾਹੀ ਸੁਮਾਰ, ਧੌਲ ਧਰਮ ਦਇਆ ਕਪੂਤ, ਸੰਤੋਖ ਦਾਬ ਰੱਖਿਆ ਜਨਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੇ ਉਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਦਿਸਦੇ ਭਾਰਤ ਵਾਲੇ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਰੂਪ, ਗੇਤੀ ਰਾਤ ਜਾਣੇ ਕੌਣ ਕੂਤ, ਕੀਤਾ ਪਸਾਉ ਇੱਕੋ ਕਵਾਉ, ਦਿਸਦੇ ਹੋਏ ਲਖ ਦਰੀਆਉ, ਕੁਦਰਤ ਕਵਣ ਕਹਾਂ ਵਿਚਾਰ, ਵਾਰੇ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਟ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪਖ ਖਾਹੀ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਭ ਅਸੰਖ ਥਾਭ, ਅਗਮ ਅਗਮ ਅਸੰਖ ਲੋਹ, ਅਸੰਖ ਹੈ ਸਿਰ ਭਾਰ ਹੋਈ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਬਖਾਣ, ਜਿਨੇ ਇਹ ਲਿਖੇ ਤੈਸ ਸਿਰ ਨਾਏ, ਜੇ ਫੁਰਮਾਏ ਦਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਬਣਨਾਵੇ ਨਾਹੀਂ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ, ਵਾਰੇ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਈ ਭਲੀ ਪਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਆ ਹੱਥ ਪੈਰ ਤਨ ਵੇ, ਬਾਣੀ ਧੋਤਾ ਉਤਰ ਸੁਖੇ, ਮੂਤ ਬਲੀਤੀ ਕੱਪੜ ਹੋਏ, ਦੇ ਸਾ ਬੂਣ ਲਈਆ ਉਤੋਏ, ਭਰੀਆ ਮਤਬਾ ਪੰਗ ਸੰਗ, ਉਹ ਧੋਪੈ ਨਾ ਵੈ ਕਹਿ ਰੰਗ, ਬੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਰ, ਨਾਨਕ ਹੁਕਮੀ ਆਵਾ ਜਾ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸੁਵਾਸਤ ਆਤਮਾਣੀ ਬਰਮਾਉ, ਸਤ ਸੁਹਾਵਣ ਸਦਾ ਮਨ ਚਾਉ, ਕਵਣ ਸੁਵੇਲਾ ਬਖਤ ਕਵਣ, ਕਵਣ ਸਿਤ ਕਵਣ ਵਾਰ, ਕਵਣ ਸਿਰ ਉਤੀ ਮਹਾਂ ਕਵਣ, ਜਿਤੋ ਆਕਾਰ, ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਖਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ, ਸਿਤ ਵਾਰ ਨਾ ਜੋਗੀ ਜਾਣੇ, ਰੁਤ ਮਾਹ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੇ ਸੋਈ, ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਹੋ ਵੈ, ਨਾਨਕ ਜੇ ਕਹੋ ਆਪੋ ਜਾਣੇ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਅਗਰ ਸਹਿਗਾਸ, ਓੜ ਕੋੜ ਕਪਾਲ ਥੱਕੇ, ਵੇਦ ਕਹਿਣ ਇੱਕ ਵਾਰ, ਸਹਿ ਸਹਿ ਅਠਾਰਾਂ ਕਹਿਣ ਕਦੇਬਾਂ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਐ ਆਪੇ ਜਾਣੇ ਆਪ, ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆਂ, ਨਦੀਆਂ ਅਤੈ ਵਾਹ ਪਵਹੇ, ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ ਗਿਰਹ, ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰ ਅਵਾਰ, ਅੰਤ ਕਾਰਣ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣੈ ਕੋਈ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਬੜ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ, ਜੇ ਵੜਿਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ,
ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਦਿਲ ਨਾ ਤਮਾਏ, ਕੇਤੇ ਮੰਗੈ ਜੋਧ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕੇਤੇ ਖਪਤ ਟੈਮ ਬੇਕਾਰ, ਕੇਤੇ ਲੈ ਲੈ ਮੁਕਰ ਪਾਏ, ਕੇਤੇ ਮੂਰਖ ਖਾਹੀ ਖਾਏ, ਕੇਤਿਆਂ ਦੁੱਖ ਭੋਗ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਉਹ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜੇ ਤੀਆਂ ਮੁਨ ਖਾਏ, ਆਪੇ ਜਾਣੇ ਆਪੇ ਦੇ ਆਖੇ ਸਿੱਖ ਕਹੀ ਕਹੇ, ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਬਾਦਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੀ, ਅਮੁੱਲ ਪਾਈ ਅਮੁੱਲਾਂ ਸਮਾਹੀ, ਅਮੁੱਲ ਧਰਮ ਮੁੱਲ ਦੀਵਾਨ, ਅਮੁੱਲ ਤੁਲ ਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਣ, ਅਮੁੱਲ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ, ਆਖੇ ਬ੍ਰਹਮੇ ਆਖੇ ਅੰਬ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰਮੁਨ ਜਨ ਸੇਵ, ਕੇਤੇ ਆਖੇ ਆਖਣ ਪਾਹੀ, ਕੇਤੇ ਗਹਿ ਗਹਿ ਉੱਠ ਉੱਠ ਜਾਹੇ, ਅਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਹੀ ਕਹੇ, ਜੇ ਬੜ ਪਾਵੈ ਤੇਬੜ ਹੋਵੇ, ਨਾਨਕ ਜਾਣੇ ਸੱਚਾ ਸੋਏ, ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਰਗਾਵਾ ਰੰਗਵਾਰ, ਸੋਦਾਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾ ਬਣਹਾਰੇ, ਕੇਤੇ ਰਾਗ ਪਰਿਸੰ ਕਹੀ ਅਨ, ਕੇਤੇ ਗਾਵਣ ਹਾਰੀ, ਗਾਵੇ ਤੋ ਨ ਪਾਉਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੀ, ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੀ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵੇ ਇੰਦਨ ਦਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੀ, ਗਾਵਨ ਪੰਡਿਤ ਪੜ੍ਹਨ ਰੱਖੀ ਸਰ, ਜੁਗ ਜੁਗ ਵਿਦਾਨਾ ਲਈ, ਗਾਵਹਿ ਮੋਹਣੀਆ ਮਨ ਮੋਹਣ, ਸੁਰਗਾ ਮਛ ਪਾਇਆ ਲੇ, ਗਾਵਨ ਰਤਨ ਪਾਏ ਤੇਰੇ, ਆਸੜ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੀ, ਗਾਵੇ ਖੰਡ ਮੰਡਲ ਬਰ ਪੰਡਾ, ਘਰ ਘਰ ਰੱਖੇ ਤਾਰੇ, ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਤਨ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਅਜੇ ਨਰਚਾਈ, ਰੰਗੀ ਰੰਗੀ ਭਾਤੀ ਕਰ ਕਰੂ, ਜਿਨਸੀ ਮਾਇਆ ਜੇ ਨੋ ਪਾਈ, ਕਰ ਕਰ ਵੇਖੈ ਗੀਤਾ ਪ੍ਰਣਾਮ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ, ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸ਼ਰਮ ਪਤ ਜੋੜੀ, ਧਿਆਨ ਕੀ ਕਰੈ ਬਿਭੂਤ, ਖਿੰਸਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀ ਤੈ ਜਗ ਜੀਤ, ਆਦੇਸ਼ ਤਿਸ ਆਦੇਸ਼, ਆਦ ਨੀਲ ਨਾਦ ਨਾਹਤ, ਜੁਗ ਜੁਗ ਕੋਵੇ, ਭੁਗਤ ਗਿਆਨ ਦੈ ਭੰਡਾਰਨ, ਗੜਗੜ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਂਗੀਰ, ਦਿਸ ਦੇਵਰਾ ਸਾਧ, ਸੰਜੋਗ ਵਜੋਗ ਕਾਰ ਚਲਾਵੈ, ਲਿਖੇ ਆਵੈ ਪਾਗ, ਆਦੇਸ਼ ਤਿਸ ਆਦੇਸ਼, ਆਦ ਨੀਲ ਅਨਾਦ ਨਾਹਤ, ਜੁਗ ਜੁਗ ਕੋਵੇ, ਏਕਾ ਮਾਈ ਜੁਗਤ ਵਿਆਈ, ਦੰਜਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੈ ਜਲਾਵੈ, ਜਿਵ ਹੋਵੈ ਫੁਰਮਾਣ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਡਾਣ, ਆਦੇਸ਼ ਤਿਸ ਆਦੇਸ਼, ਆਦ ਨੀਲ ਅਨਾਦ ਨਾਹਤ, ਜੁਗ ਜੁਗ ਕੋਵੇ, ਆਸਣ ਲੋਏ ਲੋਏ ਭੰਡਾਰ, ਜੋ ਕਿਸ ਪਾਇਆ ਸੋਇ ਕਾਵਾਰ, ਕਰ ਕਰ ਵਿਖੇ ਸਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸ ਆਦੇਸ਼, ਆਦ ਅਨੀਲ ਅਨਾਦ ਅਨਾਥ, ਜੁਗ ਜੁਗ ਕੋਵੇ, ਇੱਕ ਦੂਜੀ ਪਉ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਕੀਆ, ਏਕ ਨਾਮ ਜਗਦੀਸ਼, ਏ ਤਰਾ ਬਦ ਪਵੜੀਆ, ਚੜੀਆਂ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ, ਕੀਤਾ ਆਈ ਰੀਸ, ਨਾਨਕ ਨਦਰੀ ਪਾਈ ਹੈ, ਕੂੜੀ ਕੂੜੈ ਠੀਸ, ਆਖਣ ਜੋਰ ਜੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁਤੀ ਸਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੋਤ ਕੇ ਰੰਗ, ਦਿਨ ਕੇ ਨਾਮ ਅਨੇਕ ਅਨੰਤ,
ਕਰਮੀ ਕਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਤਿੱਥਾ ਸੋਹਨ ਅਪੰਚ ਪ੍ਰਵਾਣ, ਨਦਰੀ ਕਰਮ ਭਵੈ ਨਿਸ਼ਾਨ। ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾ ਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ। ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਕੇਤੇ ਵਰਮੈ ਕਾਰਦ ਘੜੀ ਹੈ, ਰੂਪ ਰੰਗ ਕੇ ਵੇਸ਼। ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼। ਕੇਤੇ ਅੰਧ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼। ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼। ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਬਾਤ ਨਿਰਿੰਦ। ਕੇਤੀਆਂ ਸੁਰਦੀ ਸੇਵ, ਕੇਤੇ ਨਾਨਕ ਅੰਤ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਜਿੱਥੇ ਨਾਲ ਵਿਨੋਦ ਗੋੜ ਆਨੰਦ। ਸ਼ਰਮ ਖੰਡ ਕੀ ਬਾਣੀ ਰੂਪ, ਜਿੱਥੇ ਕਾਟ ਘੜੀਏ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੀ, ਜੇ ਕੋ ਕਹਿ ਪਿਛੇ ਪਛਤਾਏ। ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਜਿੱਥੇ ਘੜੀਏ ਸੁਰਸ ਦਾਂ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਜਿੱਥੇ ਹੋਰ ਨਾ ਕੋਈ ਹੋਰ। ਜਿੱਥੇ ਜੋਧ ਮਹਾਂ ਬਲ ਸੂਰ, ਦਿਨ ਮੈਂ ਰਾਮ ਰਹਿਆ ਭਰਪੂਰ। ਜਿੱਥੇ ਸੀਤਾ ਮਹਿਮਾ ਮਾਹੀ, ਤਾਂ ਕੇ ਰੂਪ ਨਾ ਕਥਨੇ ਜਾਏ। ਨਾ ਉਹ ਮਰਹੇ ਨਾ ਠਾਕੇ ਜਾਏ, ਜਿਨਕੇ ਰਾਮ ਵਸੈ ਮਨਵਾਏ। ਜਿੱਥੇ ਭਗਤ ਵਸੈ ਕੇ ਲੋਕ, ਰਹਿ ਆਨੰਦ ਸੱਚਾ ਮਨ ਸੋਏ। ਸੱਚ ਖੰਡ ਵਸੈ ਨਿਰੰਕਾਰ, ਘਰ ਘਰ ਵੇਖੈ ਨਜ਼ਰ ਨਿਹਾਲ। ਤਿੱਥੇ ਖੰਡ ਮੰਡਲ ਵਰ ਪੰਡ, ਜੇ ਕੋ ਕਥਾ ਤੰਤ ਨ ਅੰਤ। ਤਿੱਥੇ ਲੋ ਲੋ ਆਕਾਰ, ਜਿਵ ਜਿਵ ਹੁਕਮ ਦਿਵੈ ਦਿਵਕਾਰ। ਵੇਖੈ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰ ਜਸ ਨਿਹਾਰ, ਅਹਰਣ ਮਤ ਵੇਦ ਹਥਿਆਰ। ਪਾਉ ਖਲਾਗਣ ਤਪਦਾਉ, ਪਾਂਡਾ ਪਾਉ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਦਰਦ ਮਾਤ। ਦਿਵਸ ਰਾਤ ਦਾਈ ਦਾਇਆ, ਖਿਲ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਚ ਧਰਮ ਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮਖੁਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮਖੁਜਲੇ ਕੇਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਾਪ ਸਾਹਿਬ ਇੱਕ ਓਂਕਾਰ, ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਸਪੈ ਸ਼ੰਤ ਪ੍ਰਸਾਦ। ਚੱਕਰ ਚਿਹੇ ਨਰ ਵਰਨ ਜਾਤ, ਅਰ ਪਾਤ ਨਹਿੰਗੇ। ਰੂਪ ਰੰਗ ਅਰ ਰੇਖ ਪੇਖ, ਕੋ ਕਹਿ ਨਾ ਸਕਤ ਕੇ। ਅਚਲ ਮੂਰਤਨ ਪਉ ਪ੍ਰਕਾਸ਼, ਮਿਤੋ ਕਹਿ ਜਾਏ। ਕੋਟ ਇੰਦਰ ਨਰਾਣ ਸਾਹ ਸ਼ਹਾਨ, ਗਣਿਜੈ ਤਿਰ ਪਵਨ ਮਹੀਪ ਸੁਰ ਨਾਰਿਆ ਸੁਰ। ਨੇਤ ਨੇਤ ਬਣ ਤ੍ਰਿਣ ਕੈਤ, ਤਬ ਸਰਬ ਨਾਮ ਕਥੈ ਕਵਣ। ਕਰਮ ਨਾਮ ਵਰਣਤ ਸਮਤ, ਭੁਜੰਗ ਪ੍ਰਯਾਤ ਸ਼ੰਗ। ਨਮਸਤੰਗ ਅਕਾਲੇ, ਨਮਸਤੰਗ ਕਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਪੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਈ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਪੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਅਬਾਹੀ, ਨਮਸਤੰਗ ਟਾਹੀ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਪੰਜੇ, ਨਮਸਤੰਗ ਉਧਾਰੀ, ਨਮਸਤੰਗ ਅਬਾਰੀ, ਨਮਸਤੰਗ ਸੁਏਕਾ, ਨਮਸਤੰਗ ਅਨੇਕਾ, ਨਮਸਤੰਗ ਬੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸ਼ੇ, ਨਮਸਤੰਗ ਨਿਰਪੇਸ਼ੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਕਾਤੇ, ਨਮਸਤੰਗ ਨਿਰਤੂਤੇ, ਨਮਸਤੰਗ ਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸ਼ੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਸਾਪੇ, ਨਮਸਤੰਗ ਤਿਰਮਾਨੇ, ਨਮਸਤੰਗ ਨਿਦਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸਜੋਗੇ, ਨਮਸਤੰਗ ਅਰੰਗੇ, ਨਮਸਤੰਗ ਅਪੰਗੇ, ਨਮਸਤੰਗ ਅਗੰਮੇ, ਨਮਸਤਾਸਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੇ, ਨਮਸਤੰਗ ਅਪਾਤੇ, ਨਮਸਤੰਗ ਮਜਬੇ, ਨਮਸਤਾ ਸਜਬੇ, ਆਦੇਸ਼ੰਗ ਅਦੇਸ਼ੇ, ਨਮਸਤੰਗ ਅਪੇਸ਼ੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਵ ਕਾਲੇ, ਨਮੋ ਸਰਵ ਦਿਆਲੇ, ਨਮੋ ਸਰਵ ਰੂਪੇ, ਨਮੋ ਸਰਵ ਭੂਪੇ, ਨਮੋ ਸਰਵ ਖਾਪੇ, ਨਮੋ ਸਰਵ ਥਾਪੇ, ਨਮੋ ਸਰਵ ਕਾਲੇ, ਨਮੋ ਸਰਵ ਪਾਲੇ, ਨਮਸਤਾਸਤ ਦੇਵੈ, ਨਮਸਤੰਗ ਅਪੇਵੈ,
नमास्तंग अजानमे नमास्तंग सुभनमे नमो सर्व गौणे नमो सर्व पावणे नमो सर्व रंगे नमो सर्व भंगे नमो काल काले नमास्तास दयाले नमास्तंग भरणे नमास्तंग मरणे नमास्तंग जरारंग नमास्तंग करतारंग नमो सर्वतंदे नमो वस्तभंदे नमास्तंग निर्जाके नमास्तंग निर्वाके नमास्तंग रहीमे नमास्तंग करीमे नमास्तंग अनंते नमास्तंग महंते नमास्तास दुरागे नमास्तंग सुहागे नमो सर्वसुखं नमो सर्वपोखं नमो सर्वकर्ता नमो सर्वहर्ता नमो योग योगे नमो भोग भोगे नमो सर्वदयाले नमो सर्वपाले चाचरीशं तव प्रसाद अरूप है अनूप है जूह है पूह है लेखा पेखा नाम काम अधेय पेया जीता पीता है त्रमान दान त्रिवर्ग सर्गय अनिल है अनाद है अजय है जाद है अजन्म है वर्ण है पूत है वर्ण है गंज है पांज है जूझ है चांज है मीघर फीक है दंध है बंध है निर्भूज है सूझ है काल है जाल है अल्लाह है जह है अनंत है महंत है अलीक है नरश्रीक है नृलंब है सम है गम है जम है पूत है सूत है लोक है सुख है कर्म है परम है अजीत है अपीत है वह गह है मान निदान नीक है फ्री गये भुजंग भरया दिशंग नमो सर्वमान्य समाप्ति निदाने नमो देव देवे अपेखी अपेवे नमो काल काले नमो सर्व काले नमो सर्व गौणे नमो सर्व पावणे अनंगी अनाथे नरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत्य नृत्य नमो नाद नादे नमो पान पाने नमो बाद बाधे अनंगी अनामे समाधि स्वरूपे परभंगी परमाथे समाधि भूते कलंकंग बिना ने कलंकी स्वरूपे नमो राज राजेश्वरंग परम रूपे नमो योग योगेश्वरंग परम सुधे नमो राज राजेश्वरंग परम हृदय नमो शस्त्र बाणे नमो अस्त्र बाणे नमो परम ज्ञाता नमो लोक माता अपेखीय परमी अपोगी भुगते नमो योग योगेश्वरंग परम जुगते नमो नित नारायणे गुरुर कर्मे नमो प्रेत प्रेत देवेशु धर्मे नमो रोगहर्ता नमो राग रूपे नमो शाशांग नमो पूप भूपे नमो दान दाने नमो मन माने नमो रोग रोगे नमो संग शनाने नमो मंत्र मंत्रंग नमो जंत्र जंत्रंग नमो इष्ट इष्टे नमो दंत्र दंत्रंग सदा सचदानंद सर्वंग प्रणासी अनुपे रूपे समाज तुल निवासी सदा सदा बुद्ध दा बृद्ध करता अधु उर दर्दंगा गंगो घरता पारंग परम परमेश्वरंग पुरुष पालंग सदा सर्वदा असदाता दयालंग अशेदीय वेदीय नामंग कामंग समाज तुपराजी समाज दासतामंग तेरा जोर चाचरी छंद जले हैं थले हैं पीता वे हैं प्रभु अजूहा दे सब पेश है भुजंग प्रयात छंद अगाध्य अबाध्य आनंदी स्वरूपे नमो सर्वमान्य समाधि निदाने नमास्तुंग नरनाथे नमास्तुंग परमाते नमास्तुंग गंजे नमास्तुंग पंजे नमास्तुंग काले नमास्तुंग पाले नमो सर्वदेशे नमो सर्वपेशे नमो राजराजे नमो साजे नमो शाहशाहे नमो महामाये नमो गीत गीते नमो प्रीत प्रीते नमो रोग रोखे नमो शोक शोके नमो सर्व रोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वधृष्टंग नमो सर्वकृष्णंग नमो सर्व रंगे नमो सर्तरपंगी अनंगे नमो जीव जीवंग नमो बीज बीजे अखिजे बीजे समातंग बरसजे कृपालंग स्वरूपे को कर्मंग प्रणासी सदा सर्वदा हृदय सिदिंग निवासी चारपट छंद तव प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मंग अलग कर्मंग सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग त्राणंग सर्वंग भूता सर्वंग जूता सर्वंग देवंग सर्वंग पेवंग सर्वंग काले सर्वंग पाले रूआल शांत तव प्रसाद आद्रूपन आदमूर्त योन पुरख पार सर्वमांत्र मान देव पेवादुदारु सर्वबालक सर्वकालको सर्वगोपन काल जत्र तत्र विराजी अवधूत रूप रसाल नाम ठाव न जाति जाकर रूप रंग न रेखो आदि पुरख उदार मूर्त योन आद शेख देश और न पेश जाकर रूप रेख न राग जत्र तत्र दिशा विशा हुई फैलो अनुराग नाम काम विहीन पेख दामू न जाहि सर्वमान सर्वत्र मान सदैव मान ताहि एक मूर्त अनेक दर्शन कीन रूप अनेक खेल खेल खेल खेल ने अंत को फिर एक देव पेव न जानी जे बेदर्क देव जात पात न जात जात पात न जानी जे बेदर्क देव जा रूप रंग न जात पास जानी कहे जे भूत आत्मात न जात जाकर जन्म मरण विहीन
चकर वकर फिर चदर जग मानी परतीन लोक चौदह के बिखय जग जापी जय जाप आदि देवन आदि मूर्त थप सवज थाप परम रूप पुनीत मूर्त पूर्ण पुरख पार सर्व सुरजो सुयम भवगण बंजन हार कालहीन कला संयुक्त कल पुरख देश धर्म धाम सु भरम रहत भूतल कपेश अंग राग न रंग जाके जात बात न नाम गर्भ गंजन दुष्ट पंजन मुक्त दायक काम आप रूप अमी का नोस्त एक पुरख बतूत गर्भ गंजन सर्व पंजन आदि रूप सूत अंगहीन अपंग नातन एक पुरख पार सर्व लायक सर्व कायक सर्व गोब्रत पार सर्व गंता सर्व हंता सर्व तेजन पेख सर्व शास्त्र न जाने जय रूप रंगार देख परम वेद प्राण जा कह नित भागत नित कोट सिमरत प्राण शास्त्र न आवई व चित मद पार छंद तव प्रसाद गुणगान उदार महिमा पार सुन पंग उपमान अंग अनुपव प्रकाश निस्दिन अनाश आजान बाह शान शाह राजान राजपानन पान देवान देव उपमा महान इंद्रान इंद्र बालान बाल रंकान रंक कालन काल अनुपूत अंग अपाप अंग अतमित अपार गुणगान उदार मुनगन प्रणाम निरपय ने काम आत दुत प्रचंड मृतगत अखंड अलिश्य कर्म अदृश्य धर्म सर्व प्रणाढ़ आन दंड बाढ़ चाचरी छंद प्रसाद गोविंदे मकंदे उदारे पारे हरियंग करियंग निरनामे कामे भुजंग प्रयात छंद चतर चकर करता चतर चकर हरता चतर चकर दाने चतर चकर जाने चतर चकर वरती चतर चकर भरती चतर चकर पाले चतर चकर काले चतर चकर पासे चतर चकर वासे चतर चकर माने आए चतर चकर धाने आए चाचरी छंद न सत्र न मित्र न परमंग न पितर न कर्मंग न काय अजन्मंग अजाए न चित्र न मित्र पर ऐं पवित्र ऐं प्रतिष्ठा दिशा दृ सैकर सह भगवती छंद दव प्रसाद कथते के आशिज देसा के अपिज पिसा के अगंज कर्म के अपंज परम के अपिज लोका के अदत सुरका के अवधूत वर्ण के विभूत करण के राजंग प्रभांग धर्म तुझाए के अशोक वर्ण के सर्वा वर्ण के जगतंग कृतियां के सतरंग सतरी के ब्रह्मंग स्वरूप के अनुभव रूप है के आदो देव है के आप पेवाए के चित्रंग विहीन के कैदीन के रोजी रजा कर ही मैं रहा के बाक व्याय है के गैबुल गैब है के आप बुल गुनाह के शाह नशाए के कारण कुनंद है के रोजी रहन है के राज करीम है के कर्मंग करीम है के सर्वंग कली है के सर्वंग दली है के सर्वत्र माने हैं के सर्वत्र धाने आए के सर्वत्र गौन है के सर्वत्र पावन है के सर्वत्र देश है के सर्वत्र भेष है के सर्वत्र राज्य है के सर्वत्र साज है के सर्वत्र दीना है के सर्वत्र लीना है के सर्वत्र जाहो के सर्वत्र पाहो के सर्वत्र देश है के सर्वत्र भेष है के सर्वत्र काल है के सर्वत्र पाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काज है के सर्वत्र राज है के सर्वत्र सुख है के सर्वत्र भूख है के सर्वत्र त्राणे के सर्वत्र प्राणे के सर्वत्र देश है के सर्वत्र पेश है के सर्वत्र माने आए सदैव अंग प्रधान आए के सर्वत्र जापे आए के सर्वत्र थापे आए के सर्वत्र पान है के सर्वत्र मान है के सर्वत्र इंद्र है के सर्वत्र चंद्र है के सर्वंग कलीमय के परमंग भीमय के आकलो लामय के साहब कलामय के हुसनल वजू है तमाम रजू है हमेश्वर सलाम है श्री गतम धाम है गनीमल सकस्ता गरीबल परस्ता है बलंदल मकान है जमीनल जमान है तमीजल तमाम है रजूअल नदान है हरीफल जी मह जग जकीन है अनेकल तरंग है भेद है पंग है अजीजल नवाज है गनीमल खराज है निरुक्त स्वरूप है त्रमौत विभूत है पर भुगत प्रवाह सुजुक्त सुदाह सदा स्वरूप वेदी अनुपाय समास्त उपराज है सदा सर्वसाज है समास्त सलाम है सदैव अकाल है निर्वाद स्वरूप है गाद अनूप है अंगा स्वरूप है नाद स्वरूप है अनंगी अनामे त्रिपंगी त्रकामे तर वर्गंग तर बाध्य गंजे अगाधे सुभंग सर्वभाग्य सो सर्वान रागे त्रिपुग स्वरूप है स जय सूत है नरकंग प्रणाश है पृथ्वी प्रवास है निरुक्त प्रवाह सदा वंग सदा है विभक्त स्वरूप है प्रजोत अनूप है निरुक्त सदा है विभक्त प्रवाह
ਆਨੁਕ ਤਸਰੂਪ ਹੈ ਪ੍ਰਯੋਧਨ ਰੂਪ ਹੈ ਜਾਜਰੀ ਛੰਦ ਅਭੰਗ ਹੈ ਨੰਗ ਹੈ ਵੇਖ ਲੇਖ ਹੈ ਬਰਮੈ ਕਰਮੈ ਨਾ ਤੇ ਜੁਗਾਦ ਹੈ ਜੈ ਹੈ ਬੈ ਭੂਤ ਹੈ ਤੂਤ ਹੈ ਨਾ ਸਭ ਦਾ ਸਤੰਦ ਹੈ ਭਗਤ ਹੈ ਅਭਗਤ ਹੈ ਬਿਰਗਤ ਹੈ ਨਾ ਸਭ ਪ੍ਰਕਾਸ਼ ਹੈ ਨਿਜੰਦ ਸੁਨਿੰਦ ਲਿਖ ਦਿਖ ਹੈ ਲੇਖ ਬੇਖ ਟਾ ਗਾਏ ਅਸੰਭ ਗਮ ਹੈ ਨੀਲ ਨਾਦ ਹੈ ਨਿਤ ਸਿਤ ਜਾਤ ਜਾਦ ਹੈ ਚਰਪਟ ਛੰਦ ਦਵ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰ ਸਰਵੰਗ ਤ੍ਰਾਣੰ ਸਰਵੰਗ ਭੁਗਤਾ ਸਰਵੰਗ ਕਰਮੰ ਸਰਵੰਗ ਧਰਮੰ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਦਵ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਨੰਗੰ ਸਰੂਪੇ ਭੰਗੰ ਬਭੂਤੇ ਪਰਮਾਤਿੰ ਪਰਮਾਤੇ ਸਦਾ ਸਰਵ ਸਾਥੇ ਅਗਾਸ ਸਰੂਪੇ ਨਿਰਵਾਰ ਬਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਾ ਰਸਾਗੁ ਸ੍ਰੀ ਗਾ ਮਿਤੋ ਮਹੀ ਗਾਇ ਸਦੈਵੰ ਪ੍ਰਵਹ ਜੈ ਜਾਇ ਭਗਵਤੀ ਛੰਦ ਤਉ ਪ੍ਰਸਾਦ ਕੇ ਜਾਹਰ ਜੂਰ ਹੈ ਕਿ ਹਾਜ਼ਰ ਹਜੂਰ ਹੈ ਅਮੇਸਲ ਸਲਾਮ ਹੈ ਸਮਾਜ ਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਪਰਹੀਮ ਹੈ ਕਿ ਰੋਜ਼ੀ ਰਹਿੰਦਾ ਹੈ ਕਿ ਰਾਜ ਗੁਰਹਿੰਦਾ ਹੈ ਗਰੀਮਲ ਕਮਾਲ ਹੈ ਕਿ ਉਸਨ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸਿਕਨ ਹੈ ਰਾਸ ਲਿਵਕਨ ਹੈ ਗਲੰਕ ਪ੍ਰਣਾਸ ਹੈ ਸਮਾਜ ਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਰਜਾਇ ਕਰਹੀਮ ਹੈ ਸਮਾਜ ਤੁਲ ਜਵਾਹ ਹੈ ਕਿ ਸਾਹਿਬ ਗਿਰਾ ਹੈ ਗਨਰਕ ਪ੍ਰਣਾਸ ਹੈ ਬੈਸ ਤੁਲ ਨਿਵਾਸ ਹੈ ਕੇਸਰ ਬਲ ਗਵਨ ਹੈ ਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਾਜ ਤੁਲ ਅਜੀਜ ਹੈ ਪਰੰਗ ਪਰਮੇਸ਼ ਹੈ ਸਮਾਜ ਤੁਲ ਅਧੀਸ ਹੈ ਆਦੇਸਲ ਅਲੇਖ ਹੈ ਮੇਸੁਲ ਅਭੇਖ ਹੈ ਜਮੀਨੁਲ ਜਮਾ ਹੈ ਮੀ ਕੁਲਵਾ ਹੈ ਗਰੀਮਲ ਕਮਾਲ ਹੈ ਗਜਰੋ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿਵੇਂ ਤੋ ਸੁਭਾਸ ਹੈ ਕਿਵੇਂ ਤੋ ਵਸਾਏ ਕਿਆ ਤੁਮ ਪ੍ਰਵਾਏ ਕਿ ਅਚਲੰਗ ਨੰਗ ਹੈ ਕਿਵੇਂ ਤੋ ਭੰਗ ਹੈ ਮਦ ਪਾਰ ਛੰਦ ਦਉ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਭਰਿਆ ਗੰਜ ਹਰ ਨਰ ਪਰ ਪੰਜ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਾਰ ਨਾਰਿਆ ਖਾਂਡੂ ਬਰ ਨਰਿਆ ਮਾਂਡੂ ਗਨ ਪਵਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਸਲ ਮਦਾਮ ਅੰਸ਼ਜ ਅੰਗ ਆਸਨ ਭੰਗ ਉਪਮਾ ਪਾਰਗਤ ਮਿਤਦਾਰ ਜਲ ਸਲ ਮਾਂਡੋ ਦੇਸ ਵਿਸ ਪਾਂਡੋ ਜਲ ਸਲ ਮਹੰਤ ਦੇਸ ਵਿਸ ਬੇਅੰਤ ਆਨ ਪਵਨਾਸ ਦ੍ਰਿਤ ਤਰਤ ਰਾਸ ਆਜਨ ਵਾਹ ਕਸਦਾ ਓਅੰਕਾਰ ਆਦਿ ਕਥਨੀ ਅਨਾਦ ਖਾਲ ਖੰਡ ਖਿਆਲ ਗੁਰਵਰ ਅਕਾਲ ਕਰ ਕਰ ਪ੍ਰਣਾਮ ਜ ਚਰਨ ਨਾਮ ਅੰਸ਼ਜ ਗਾਤ ਅਜ ਜਿਨਾ ਬਾਤ ਅਨ ਚੰਜ ਗਾਤ ਅਨਰੰਜ ਬਾਤ ਅਣ ਟੁੱਟ ਭੰਡਾਰ ਅਣ ਠੱਡ ਪਾਰ ਅਡੀਠ ਧਰਮ ਅਧ ਡੀਠ ਕਰਮ ਅਣ ਬਰਣਨ ਅੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਦਉ ਪ੍ਰਸਾਦ ਕਰੁਣਾਲਿਆ ਹੈ ਹਰ ਕਾਲਿਆ ਹੈ ਕਲ ਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬਵਾਰਨ ਹੈ ਤ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰ ਪਰ ਹੈ ਸਰਵੰ ਕਰ ਹੈ ਸਰਵ ਪਾਸ ਹੈ ਸਰਵਨਾਸ਼ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਿਮੰਡ ਹੈ ਕਲਖੰਡ ਸਹਿ ਵਰਤੇ ਪਰ ਹੈ ਕਰੁਣਾ ਕਰ ਹੈ ਅਜਪ ਅਜਪ ਹੈ ਸਭਾ ਸਭ ਹੈ ਅਕ੍ਰਿਤਾ ਕ੍ਰਿਤ ਅਮ੍ਰਿਤ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਧਰਣੀ ਦ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਭਨਾਇਕ ਹੈ ਸਰਵਪਾਇਕ ਹੈ ਭਾਵ ਪੰਜਨ ਹੈ ਰਗੰਜਨ ਹੈ ਰਿਬ ਦਾਬਨ ਹੈ ਜਬ ਜਾਪਨ ਹੈ ਅਕਲੰਗਰਤ ਹੈ ਸਰਵਾਗਰਤ ਹੈ ਪਰਮਾਤਮਾ ਹੈ ਸਰਵਾਤਮਾ ਹੈ ਆਤਮ ਵਾਸ ਹੈ ਜਸ ਕੇ ਜਾਸ ਹੈ ਭੁਜੰਗ ਪ੍ਰਯਾਤ ਛੰਭ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਾਦੰ ਨਮੋ ਇੰਦਰ ਇੰਦਰੇ ਨਾਦੰ ਭੂਤੇ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਦਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਦਤੰਗ ਦਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਬੋਝ ਬੋਝੇ ਨਮੋ ਪਾਨ ਪਾਨੇ ਨਮੋ ਕਲੈ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰਬ ਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬਾਂਕੇ ਬੰਗੀ ਸਰੂਪੇ ਅਨੰਗੀ ਅਨਾਮੇ ਦਰਬੰਗੀ ਦਰਗਾਲੇ ਅਨੰਗੀ ਕਾਮੇ ਇਹ ਕਛਰੀ ਛੰਦ ਅਜੈ ਅਲੈ ਪੈ ਵੈ ਪੂਜੂ ਅਨਾਸ ਕਾਸ ਅਗੰਜ ਪੰਜ ਲਖ ਪੱਖ ਅਕਾਲ ਦਿਆਲ ਲੇਖ ਭੇਖੋ ਨਾਮ ਕਾਮ ਕਾਟਾਹ ਅਨਾਥੇ ਪ੍ਰਮਾਤੇ ਜੋ ਨਿਯਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਬਰਮੰਗ ਗੰਜੇ ਲੇਖੇ ਭੁਜੰਗ ਪ੍ਰਯਾਤ ਛੰਦ
नमाज तल परिणामे समाज तल प्रणाशी अगंजल नामे समाज तल निवासी इंद्र कामंग विभूते समाज तल स्वरूप गुकर्मंग प्रणाशी सुधर्मंग विभूते सदा सचदानंद सतरंग प्रणाशी ग्रीमल गनंदा समाज तल निवासी अजैब विभूते गजैब गनी मैं हरियंग करियंग करीम रही मैं चतर चक्र करती चतर चक्र भुगते सुजम पव सुभंग सर्वदा सर्व जुगते दुकालिंग प्रणाशी दयालिंग स्वरूप सदांग संगे अभंग अंग विभूते चतर चक्र वर्ती चतर चक्र भुगते सुजम पव सुभंग सर्वदा सर्व जुगते दुकालिंग प्रणाशी दयालिंग स्वरूप सदांग संगे अभंग अंग विभूते सतनाम श्री वाहिगुरु साहिब जियो तव प्रसाद सवैये को ओंकार सतगुर प्रसाद तव प्रसाद सवैये पातशाही दसवीं श्रावक शुद्ध समूह दान के देव गुरु कर जो जति के सूर सुधार दिन शुद्ध सुधार के संत समूह अनेक मति के सारी देश को देख रहे हो मात को न देखित प्राण पति के श्री भगवान की भाई कृपा हूं ते एक रति बने एक रति के माते मदंग जर जर संग अनूप दंग सुरंग सवारी कूट तुरंग कुरंग से कूदत पौन के गौन को जात निवारी पारी पजान के पू पली विद न्याव शीसना जात विचारी ते पाए तो कहां पाए पू बतंत को नंग पाए पधारी जीत फिर सब देश दुसान को बाजत ढोल मृदंग नगारी गुंजत गूढ़ गजान के सुंदर हिंसत है हजराज हजारी पूत भवेख भवान के भूपत कौन करे नहीं जात विचारी सरी पात सरी भगवान भजे बिन अंत को अंत के दाम सुधारी तीर्थ नान दयादम दान सुसंजम नेम अनेक सिख है वेद पुराण क देव कुरान जमीन जवान सुबान के बिख है पौन आहार जति अवतार सब पौन आहार जति अवतार सब सब चार हजार के देख है श्री भगवान भजे बिन भूपत एक रति बिन एक न लेख है शुद्ध सुपाद दुरंत दुवाह सुशासना दुर जान दलेंगे भारी गुमान परे मन मैं कारु पर्वत पंखा लिना लेंगे तोर हरी मरोर मवासन माते मदंगन मान मलेंगे सरी पद सरी भगवान कृपा बिन त्याग जहान नदान चलेंगे वीर अपार बटे पर यार बचारे सार की धार बछैया तोर तदे समलंद मवासन माते जान के मान मलैया गाड़ी गड़ान को तोड़न हर सुबात नहीं जग चार लवैया साहेब सरी सब को सरना एक जाच का अनेक सो एक दवैया दानव देव फरंदन साचर भूत भवैख भवान जपेंगे जीव जत थल में पल ही पल में सब थाप थपेंगे पुन प्रतापन बाट जैत दोने पापन के वो पंज कपेंगे साध समूह प्रसन्न फिरे जग सत्र सब अब लोग चपेंगे मान बेंद्र गजेंद्र निरात अप जोंतर लोक राज करेंगे कोट स्नान गजा दिख दान अनेक स्वयंबर साज भरेंगे ब्रह्म महेश्वर विष्णु सचिव पद अंत जम पाद भरेंगे जे नार सचिव पद के बरसें भाग दे नर फिर न दे तरेंगे कहाँ पहो जो दो लोचन मुद के बैठ रहे वक्त ध्यान लगायो उन हाथ बिरली सास मुंद्रन लोग ऊपर लोग आयो बास की ज्ञान से बैठ गए ऐसे ही ऐसे से बैठ बतायो साज कहो सुन ले हो सब है जिन प्रेम की हो जनी प्रपायो काहू ले पाहन पूजते रहो सर काहू ले लिंग करे लटकायो काहू लखो हर बची दिशा मैं काहू पिछा को सीत नवायो को बतान को बूझत है पास को मेरे दान को बूझन तायो गुर कर जो सभी जग श्री भगवान को भेद न पायो को बतान को बूझत है पास को मेरे दान को बूझन तायो गुर कर जो सभी जग श्री भगवान को भेद न पायो को बदान को पूजत है पास को मृदान को पूजन तायो अंकुर करया और जो सब ही जाग सरी भगवान को भेद ना पायो सतनाम श्री वाहिगुरु साहिब जी हो पातशाही दसवीं कवि बाज बेनती जाओ परी हमरी करो हाथ दै रक्षा पूर्ण होए जत की इच्छा तब चरणन मन रहे हमारा अपना जान करो ब्रत पारा हमरे दोष सबत मुकाबो आप हाथ मोहे बचाव
ਸੁਖੀ ਵਸੈ ਮੋਰ ਪਰਿਵਾਰ ਸੇਵਕ ਸਿੱਖ ਤਵੈ ਕਰਤਾਰ ਮੋਰ ਅੱਛਾ ਨਿਜ ਕਰਦੈ ਕਰੇ ਸਭ ਬੈਰਨ ਕਵਾਜ ਸੰਗਰੇ ਪੂਰਨ ਹੋਏ ਹਮਾਰੀ ਆਸਾ ਦੂਰ ਭਜਨ ਕੀ ਰਹੇ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਤਿਆਉ ਜੋ ਵਰ ਜਾਹੋ ਸੁਦਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀ ਹੈ ਚੁਣ ਚੁਣ ਸਤਰ ਮਾਰੇ ਮਾਰੀ ਹੈ ਆਪ ਹਾਸਦੈ ਮੁਝੇ ਭਰਿਆ ਹੈ ਮਰਨ ਕਾਲ ਕਾ ਦਰਾਸ ਨੇ ਭਰਿਆ ਹੈ ਹੂ ਜੋ ਸਦਾ ਹਮਾਰੇ ਪੱਛਾ ਸਰੀ ਹਸ ਤੋ ਜੂ ਕਰ ਰੱਛਾ ਰਾਖ ਲਿਓ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹਾਂ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਧਰਾ ਕਾਲ ਪਾਏ ਸਿਵ ਜੂ ਅਵਧਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸੁਭਾਰਾ ਨਮਸਕਾਰ ਹੈ ਤਾਹੀਂ ਅਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲਮੋ ਬਦ ਕੀਓ ਗੜ ਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਗੁੰਜਰਿਆ ਥੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਗੜ ਗੜ ਕੇ ਬੜ ਬੜ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਬ ਦੀ ਅਪਾਰ ਜਬ ਆ ਕਰਖ ਕਰ ਦੋ ਕਬ ਹੂੰ ਤੁਮ ਮਿਲਤ ਦੇ ਦਰ ਸਭ ਹੂੰ ਜੇ ਤੇ ਵਦਨ ਸਿਰ ਸਭ ਧਾਰੇ ਆਪ ਆਪਣੀ ਬੂਝੋ ਜਾ ਰਹੇ ਤੁਮ ਸਭ ਹੀ ਤੇਰਾ ਨਿਰਾਲਮ ਜਾਣਤ ਵੇਦ ਭੇਦ ਹਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਨੀਰ ਅਨਾਦ ਅਸੰਭ ਤਾਂ ਕਾ ਮੂੜ ਚਾਰਦ ਵੇਦਾ ਜਾ ਕੋ ਭੇਵ ਨਾ ਪਾਵਦ ਵੇਦਾ ਤਾਂ ਕੋ ਘਰ ਭਾਨ ਅਨੁਮਾਨਤ ਮਹਾਂ ਊੜ ਕਸ ਭੇਦ ਨਾ ਜਾਣਤ ਮਹਾਦੇਵ ਕਉ ਕਹਿ ਸਦਾ ਸੇਵ ਨਿਰੰਕਾਰ ਕਾ ਜੀਣ ਨੈ ਭੈਵੋ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪੈਨ ਪੈਨ ਤੋਏ ਦੇਤੀ ਤੁਮਰਾ ਰਖ ਨਾ ਜਾਏ ਪਸਾਰਾ ਕੇਵਲ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭੈਵ ਰਾਵ ਕਈ ਭੂਪਾ ਅੰਡ ਰਾਹੀ ਅੰਡ ਜਿਰ ਸਿਧ ਯਕੀਨੀ ਅਤਭੁਜ ਖਾਨ ਬਹੋਰ ਰਚ ਦੀਨੀ ਕਹੂੰ ਫੁੱਲ ਰਾਜਾ ਹਵਾ ਬੈਠਾ ਕਹੂੰ ਸਿਮਟ ਪਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦਿ ਜੁਗਾਦ ਸਰੂਪ ਸੁਯੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖੋ ਬਾਰਿਆ ਸਿੱਖ ਸੰਗਰੋ ਦੋਸ਼ ਜੀ ਤੇ ਉੱਠ ਵਤੁਤ ਪਾਤਾ ਸਕਲ ਮਲੇਸ਼ ਕਰੋ ਰਣ ਖਾਤਾ ਜੇ ਅਸ ਤੁਜ ਤਬ ਸਰਣੀ ਪਰੇ ਦਿਨ ਕੇ ਦੋਸ਼ ਦੁਖ ਸਦਾ ਮਰੇ ਪੁਰਖ ਜਮਨ ਭਗ ਪਰੇ ਤਿਆਰੇ ਦਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤਿਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਇਆ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟਾ ਰਿਸ਼ਟਾ ਰਹਿ ਤਤ ਕਾਲਾ ਕਿਰਪਾ ਦ੍ਰਿਸ਼ਟ ਧਨ ਜਹਿਨ ਹਰਿ ਹੋ ਤਾਂ ਕਿ ਦਾਪ ਧਨ ਕਮੋ ਹਰਿ ਹੋ ਰਿਧ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵਤ ਕਰ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਬਾਜ ਤੇ ਤਾਏ ਵਾਰਾ ਜਿਨ ਨਰ ਨਾਮ ਤਿਆਰੋ ਕਾ ਦਾਰਿਦ ਦੁਸ਼ਟ ਦੋਖ ਤੇਰਾ ਖੜਗ ਕੇ ਤੁਮੈ ਸਰਣ ਤਿਹਾਰੀ ਆਪ ਦਲਿ ਵਾਰੀ ਸਰਵ ਠਾਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਵ ਵਿਚਾਰੀ ਸਵਈਆ ਖੜਗ ਕੇ ਤੁਮੈ ਸਰਣ ਤਿਹਾਰੀ ਆਪ ਦਲਿ ਵਾਰੀ ਸਰਵ ਠਾਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਵ ਵਿਚਾਰੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਧੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਵ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਵਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹੇ ਕਰਦਾ ਤੇਰਾ ਸਭ ਕੁਛ ਹੈ ਜਿਸਦੇ ਸੋ ਪਾਵੇ ਸਦਾ ਸਿਵ ਸਦਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹੇ
ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਜਿਉਂ ਪਾਵ, ਕਿਆ ਨਾਹੀ ਘਰ ਦੇ ਰਹਿ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨ ਸਾਚੀ ਦੇਵੈ ਬਿਨ ਦੇ ਨਿਮਾਣੀ, ਦੇ ਨਿਮਾਣੀ ਦੇਵੈ ਬਾਜੋ, ਕਹਿ ਕਰੇ ਵਿਚਾਰੀਆ, ਤੁਧ ਬਾਜ ਸਿਮਰਤ ਕੋਈ ਨਾਹੀ, ਕਿਰਪਾ ਕਰ ਬਨ ਵਾਰੀਆ, ਏਸ ਨਾ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਵੈ ਬਾਜੋ, ਕਹਿ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋ ਜਨ ਕਾ ਮੋਹ ਟੁੱਟਾ, ਸਭ ਸੱਚੇ ਸਵਾਰਿਆ। ਕਹਿ ਨਾਨਕ ਅੰਦਰੋਂ ਜਿਨ ਕਾ ਮੋਹ ਟੁੱਟਾ, ਤਿੰਨ ਕਾ ਸਭ ਸੱਚੇ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੂਈ ਜਨ ਪਾਵੇ, ਪਾਵੇ ਤਾਂ ਸੂਈ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਪੂਲੇ ਫਿਰੈ ਦੈ ਦੈਸੋ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਪੈ ਨਿਰਮਲ, ਜਿਨ੍ਹਾਂ ਪਾਣਾ ਭਾਵੇ, ਕਹੇ ਨਾਨਕ ਜਿਸ ਦੇ ਪਿਆਰੇ, ਸੋਈ ਜਨ ਪਾਵੇ। ਆਵ ਹੋ ਸੰਤ ਪਿਆਰੇ ਹੋ, ਅਗਥ ਕੀ ਕਰੇ ਕਹਾਣੀ, ਕਰੇ ਕਹਾਣੀ ਅਗਥ ਕੇ ਰੀ, ਗਿੱਤ ਦੁਆਰੇ ਪਾਈ ਹੈ, ਤਨ ਮਨ ਧਨ ਸਭ ਸੋਮ ਗੁਰੂ ਕਾ ਹੁਕਮ ਮੰਨਿਆ ਪਾਈ ਹੈ, ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਇਹ ਮਨ ਚੰਚਲਾ ਚਤਰਾਈ ਗਿਣੈ ਨਾ ਪਾਇਆ, ਚਤਰਾਈ ਨਾ ਪਾਇਆ ਗਿਣੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਨੇਤ ਪਰਮ ਪਲਾਇਆ, ਮਾਇਆ ਦਾ ਮੋਹਣੀ ਤਿੰਨੇ ਕੀਤੀ ਜਿਨ ਠਗੋਲੀ ਪਾਈਆ, ਗੁਰਬਾਣੀ ਕੀਤਾ ਦਿਸੇ ਬੇਟੋ ਜਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤਰਾਈ ਗਿਣੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲ, ਸਾਥ ਦੇ ਰਹਿ ਚੱਲੇ ਨਾ ਹੀ ਦਿਸ ਨਾਲ, ਕਿਉਂ ਜਿੱਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ, ਜਦੰਤ ਪਛੋਤਾਈ ਹੈ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮਾ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਹਿੰਦੇ ਤੇਰਾ ਆਪਣਾ ਤੂੰ ਜਾਣ ਹੀ ਜੀ, ਜਨ ਸਭ ਖੇਲ ਤੇਰਾ ਕਿਆ ਕੋ ਆਖ ਵਿਖਾਣੇ, ਆਖੇ ਦਾ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ, ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਪਾਏ ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਉੱਠਾ ਤੇਨੇ ਅੰਮ੍ਰਿਤ ਗੁਰ ਦੇ ਪਾਇਆ, ਭਗਤਾਂ ਕੀ ਜਾਲ ਨਿਰਾਲੀ, ਜਾਲਾ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਦਾ ਦਿਸਣਾ ਬਹੁਤ ਨਾਹੀਂ ਬੋਲਣਾ, ਖਨੋ ਤਿੱਥੀ ਵਾਲੋ ਨਿੱਕੀਏ ਤੇ ਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸ ਨਾ ਸਮਾਣੀ, ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤੇ ਵੇ ਚੱਲਾਂ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਗ ਤੂੰ ਚਲਾਏ ਤੇ ਵੇ ਚੱਲਾਂ, ਜਿੰਨਾ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਹੇ ਸੇ ਹਰ ਹਰ ਸਦਾ ਤੇ ਆਵੇ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤੇ ਵੇ ਚਲਾਵੇ, ਇਹ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹ ਦਿਨ ਕਾ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ ਕਿ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਗਿਣੈ ਨਾ ਪਾਇਆ, ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖਾਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ ਬਣ ਸਹਿਜੈ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸਾ ਜੀ ਉਮਲ

ਇਸੇ ਸਾਹਿਬ ਜਾਏ ਜੀਓ ਮਾਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਮਨ ਮਾਲੇ। ਤਿੰਨੀ ਜਨਮ ਜੂਏ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਬਿਸਾਰਿਆ। ਵੇਦਾਂ ਮੈਂ ਨਾਮ ਉੱਤਮ, ਸੋ ਸੁਣੇ ਨਾਹੀਂ ਫਿਰੇ ਜੋ ਬੇਤਾਲਿਆ। ਕਹੇ ਨਾਨਕ ਜਨ ਸਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਿਆ ਨਾਹੀਂ, ਮਨਸਾ ਸਤ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਬੜੇ ਸੇ ਬਣ ਜਾਰੀ। ਕਹੇ ਨਾਨਕ ਜਨ ਮਨ ਨਿਰਮਲ, ਉਹ ਸਦਾ ਰਹੇ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਉਹ ਤਾਂ ਸਨਮੁਖ ਸਿੱਖ ਹੋਈ ਜੀਉ ਰਹੇ ਗੁਰਨਾਲੇ। ਗੁਰ ਕੇ ਚਰਨ ਹਿਰਦੈ ਧਿਆਈ, ਅੰਤਰਾਤਮਾ ਸੰਭਾਲੇ। ਆਪ ਛੱਡ ਸਦਾ ਰਹੇ ਪਰਣੈ, ਗੁਰਬਿਨ ਵਰਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵਿਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਸੈ ਕੋਈ, ਪੁੱਛੋ ਮੂਵੇ ਕੀਆਂ ਜਾਹੀ। ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆਸਰ ਬਾਣੀ। ਜਿਨ ਕਉ ਨਦਰ ਕਰਮ ਹੋਵੇ, ਹਿਰਦੈ ਤਿਨਾ ਸੁਵਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਬਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿੱਤ ਜਨ ਕਾ ਹਿਰ ਲਾਇਆ ਮਾਇਆ, ਬੋਲਣ ਪਏ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਤ ਰੜਾਓ। ਸ਼ਬਦ ਰਤਨ ਜਤ ਮਨ ਲਾਗਾ, ਹੇ ਵਾਸ ਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਪਾਓ। ਆਪੇ ਹੀਰਾ ਰਤਨ ਆਪੇ ਜਸਨੋ ਦੇ ਬਜਾਏ। ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਤ ਰੜਾਓ। ਸਿਵ ਸਕਤ ਆਪ ਪਾਏ, ਕਹਿ ਕਰਤਾ ਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਭ ਜਾਏ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋਵੈ, ਏਕ ਸਿਉਂ ਲੈ ਬੁਲਾਏ। ਕਹਿ ਨਾਨਕ ਆਪ ਕਰਤਾ ਪੇ ਹੁਕਮ ਬਜਾਏ। ਸਿਮਰਤ ਸ਼ਾਸਤਰ ਪੁੰਨ ਭਾਵ ਵਿਚਾਰ ਦੇ, ਦਿੱਤਾ ਸਾਰ ਨਾ ਜਾਣੀ। ਦਿੱਤਾ ਸਾਰ ਨਾ ਜਾਣੀ ਗੁਰੂ ਬਾਜੋਂ, ਦਿੱਤਾ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਪਰਮ ਸੁਤਾ, ਸੁਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰ ਮਨ ਵਸਿਆ। ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ। ਜਿਸਨੂੰ ਅਨ ਦਿਨ ਹਰ ਲਿਵ ਲੱਗ ਗਏ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਧਰ ਮੈਂ ਅੰਮ੍ਰਿਤ ਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ। ਮਨੋ ਕਿਉਂ ਵਿਸਾਰੀ ਹੈ ਬੁੜਦਾਦਾ, ਜੇ ਅਗਰ ਮੈਂ ਆਰ ਪਹੁੰਚਾਵੇ। ਉਸਨੂੰ ਕਹੇ ਪਹੁੰਚ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੇ। ਆਪਣੀ ਲਿਵਿਆ ਪਹਿਲਾਂ ਇਹ ਗੁਰਮੁਖ ਸਦਾ ਸੰਭਾਲੀ ਹੈ। ਕਹੇ ਨਾਨਕ ਬੁੜਦਾ ਤਾਂ ਸੋ ਕਿਉਂ ਮਨੋ ਵਿਸਾਰੀ ਹੈ। ਜੈਸੀ ਅਗਨ ਉਧਰ ਮੈਂ ਹੈ, ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਦਰ ਜਾਇਆ। ਜਾਂ ਤਿਸ ਪਾਉਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਦ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਤਾਰ ਵਿਸਰੇ, ਮੋਹ ਪੁਜੈ ਪਾਉ ਦੂਜਾ ਲਾਇਆ। ਕਹੇ ਨਾਨਕ ਗੁਰਪ੍ਰਸਾਦੀ, ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ। ਕਿਸੇ ਬਿਟੋ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੇ ਮਿਲੈ। ਜਿਸਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਮੁੱਲ ਕਹੇ ਪਾਗ ਦਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਬਣ ਜਾਰਾ, ਹਰ ਰਾਸ ਮੇਰੀ ਮਨ ਬਣ ਜਾਰਾ। ਸਤਿਗੁਰ ਦੇ ਰਾਸ ਜਾਣੀ, ਹਰ ਹਰ ਨਤ ਜਪਿਓ ਜੀਉ ਲਾਹ, ਘਟਿਓ ਦਿਹਾੜੀ। ਇਹ ਤਨ ਤਨਾ ਮਿਲਿਆ ਜਿਨ ਹਰ ਆਪੇ ਬਾਣ, ਕਹਿ ਨਾਨਕ ਹਰ ਰਾਸ ਮੇਰੀ ਮਨੋਗਾ ਬਣ ਜਾਰਾ। ਇਹ ਰਸਨਾ ਆਤੂ ਅੰਦਰ ਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਕਿੱਤਾ। ਜੇ ਚਿਰ ਹਰ ਰਸ ਭਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ। ਬਹੁੜ ਨਾ ਤ੍ਰਿਸ਼ਨਾ ਲੱਗ ਆਏ, ਇਹ ਹਰ ਰਸ ਕਰਮੀ ਪਾਈ ਹੈ, ਸਤਿਗੁਰ ਮਿਲੇ ਜਸ ਆਏ। ਕਹੇ ਨਾਨਕ ਹੋ ਰਾਨ ਰਸਾ ਵਿਸਰੇ, ਜਾਂ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਉ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁਝਿਆ ਜਾ ਵੇਖਾ, ਹਰਿ ਕਹੇ ਹਰ ਬਿਨ ਵਰ ਨਾ ਕੋਈ। ਕਹੇ ਨਾਨਕ ਇਹਨੇ ਤਰੰਦ ਸੇ, ਸਤਿਗੁਰ ਮਿਲੇ ਆਂਦੇ ਬਦਰੇ ਟੋਈ।
ਇਹ ਸਰੀਰਾ ਮੇਰੇ ਹਰ ਤੋਂ ਮੈਂ ਜੋਤ ਰੱਖੀ ਦਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਦਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਹ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਜਲਤ ਹੋਆ ਜਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾ ਤੂੰ ਜਗ ਮੈਂ ਆਇਆ ਮਨ ਜਾਉ ਪਇਆ ਪ੍ਰਭਾ ਗੁਣ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਉ ਮੰਗਲ ਨੇ ਸਖੀਏ ਸੁਖ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰ ਜਾਪੇ ਅਨਹਤ ਬਾਣੀ ਗੁਰ

ਕਹਿ ਕਿਹਾ ਦੁੱਧ ਕਰਮ ਕਮਾਇਆ ਕੇ ਕਰਮ ਕਮਾਇਆ ਦੁੱਧ ਸ੍ਰੀ ਰਾਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਸ਼ਰਵਣੋ ਮੇਰੇ ਹੋ ਸਾ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨੈ ਵਰਨਾ ਦੇਖੋ ਕੋਈ ਹਰ ਬਿਨੈ ਵਰਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁਝਿਆ ਜਾਵੇ ਖਾਰ ਕਹਿ ਹਰ ਬਿਨੈ ਵਰਨਾ ਕੋਈ ਕਹਿ ਨਾਨਕੇ ਨੇਤਰਾਂ ਦਸੇ ਸਤਿਗੁਰ ਮਿਲਿਆ ਇਹਦੇ ਬਦ੍ਰਿਟ ਹੋਈ ਇਹ ਸ਼ਰਵਣੋ ਮੇਰੇ ਹੋ ਸਾਚਾ ਸੁਣਦਿਆਂ ਨੂੰ ਬਿਠਾਏ ਸਾਚਾ ਸੁਣਦਿਆਂ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜੈਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸਾਚਾ ਲੱਖ ਵਡਾਣੀ ਤਾਂ ਕੀ ਗਦ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਦਿਆਂ ਨੂੰ ਬਿਠਾਏ

ਦਸਵਾਂ ਦੁਆਰ ਦਿਖਾਇਆ। ਕਹਿ ਨੇਕ ਰੂਪ ਨਾਉ ਨਵਨਿਧ ਦਿਸਦਾ ਅੰਤ ਨ ਜਾਈ ਪਾਇਆ। ਕਹਿ ਨਾਨਕਰ ਪਿਆਰੇ ਜੀ ਉਹ ਗੁਫਾ ਅੰਦਰ ਰੱਖ ਗਏ ਵਾਜਾ ਪਵਨ ਵਜਾਇਆ। ਇਹ ਸਾਚਾ ਸੁਹਿਲਾ ਸੱਚੇ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸੱਚੇ ਜਿੱਥੇ ਸਦਾ ਸੱਚ ਦਿਆਵੇ ਸੱਚੋ ਧਿਆਵੇ ਜਾਂ ਤੁਧ ਪਾਵੇ ਗੁਰਮੁਖ ਜ ਨਾ ਬੁਝਾਵੇ। ਇਹ ਸੱਚ ਸਭ ਨਾਂਗਾ ਖਸਮ ਹੈ ਜਿਸ ਬਖਸ਼ ਸੁਜਨ ਪਾਵੇ। ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਭਗਤ ਸਤਿਗੁਰ ਹੈ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭੂ ਠਾਕੁਰ ਤੁਮ ਅਰਦਾਸ ਜੀ ਤੋਂ ਅਰਦਾਸ, ਤੁਮ ਮਾਤ ਪਿਤਾ ਹਮ ਬਾਲ ਤੇਰੇ ਤੁਮ ਕਿਰਪਾ ਨਾਲ ਸੁਣ ਮੇਰੀ।

Thank you.

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬਹਿ ਸਖੀਆਂ ਜਸ ਗਾਵਹੇ ਗਾਵਣ ਹਾਰੀਆਂ, ਹਰ ਨਾਮ ਸਲਾਹ ਹੋ ਨਿਤ ਹਰ ਕਉ ਬਲਿਹਾਰੀਆਂ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਣਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ।

ਦਿਖਾਇਆ ਤਨ ਮਨ ਸ਼ੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦੇ ਹੀ ਨਾਉ ਰੂਪ ਜੈ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦੈ ਸਭ ਜਗ ਬੋਰਾਨਾ ਬਿਰਥਾ ਜਨਮ ਗਵਾਇਆ ਨਾਨਕ ਇੱਕ ਪਸਰੇ ਸ਼ਬਦ ਹੈ ਨਾਨਕ ਇੱਕੋ ਸ਼ਬਦ ਹੈ ਅੰਮ੍ਰਿਤ ਇੱਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਗਮ ਹੈ ਕਹੁ ਕਿਤ ਬਿਦ ਪਾਈ ਹੈ ਤਿਸ ਰੂਪ ਨਰੇਖ ਦ੍ਰਿਸ਼ਟ ਕਹੋ ਜਨ ਕਿਉਂ ਧਿਆਈ ਹੈ ਨਿਰੰਕਾਰ ਨਿਰੰਜਨ ਹਰ ਅਗਮ ਕਿਆ ਕਹਿ ਗੁਣ ਗਾਈ ਹੈ ਜਿਸ ਹੋਏ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈ ਹੈ ਗੁਰ ਪੂਰੈ ਵੇਖਾ ਲਿਆ ਗੁਰ ਸੇਵਾ ਪਾਈ ਹੈ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈ ਹੈ ਗੁਰਪੂਰੈ ਵੇਖਾ ਲਿਆ ਗੁਰ ਸੇਵਾ ਪਾਈ ਹੈ ਵਾਹਿਗੁਰੂ ਜੀ ਕਾ ਖਾਲਸਾ

ਆਪਣੇ ਸੁਚੇਤ ਛੁੱਟਿਆ ਤਲਵਾੜ ਜਾਂ ਸੰਜਾਈ ਅੰਦਰ ਖੇਤ ਖੇਤਾਂ ਅੰਦਰ ਛੁੱਟਿਆ ਕਹੁਣਾ ਨੁਕਸੋ ਨਾ ਭਲੀਏ ਫੁਲੇ ਬਪਣੇ ਧੀ ਤਨ ਵੇ ਤੁਆ ਪੌੜੀ ਆਪਣੇ ਆਪ ਸਾਜੀਓ।

0: ਕੱਢਲੇ ਇਤਨਾ ਮਾਲ ਚ ਨਿਵਾਸ ਵਿਆਕਰ ਜਾਪ ਕੇ ਕਿਤਿਆਂ ਰਾਸ ਨਾਨਕ
1: ਗੁਰਮੁਖ ਜਾਣੀਏ ਜਕ ਆਪ ਕਰੇ ਪ੍ਰਕਾਸ਼ ਪੌੜੀ ਨਾਨਕ ਜੀ ਉਪਾਏ ਕਰੇ।

ਸਤਿਗੁਰੂ ਜਤ ਪਾਇਆ ਜਿਨ ਵਿੱਚੋਂ ਆਪ ਆਇਆ ਜਿਨ ਸਚੋ ਸਚ ਬੁਝਾਇਆ ਸਚ ਬੁਝਾਇਆ ਜੇ ਪਾਇਆ।

0: दाता पाया, जग जीवन दाता पाया।
1: गुरमुख प्यारे आए मिल,

0: ਆਪਣਾ ਦਿਸਣਾ ਹੀ ਤੋ ਚੁਣ ਕੱਢੀ ਹੈ
1: ਕੀਤਾ ਪੋਇਆ ਆਪਣਾ
0: ਕਰਣਾ ਨਹੀਂ ਹੈ ਜਗ ਤਾਂ ਕਾ ਇਕਦਾਰ ਬਹੰਡੀ ਹੈ
1: ਮੰਦਾ ਕਿਤੇ ਨਯਾ ਕੀ ਪੜਿਆ ਕਰੇ ਉਹ ਬੁੱਧੀ ਹੈ
0: ਮੂਰਖ ਨਾਲ ਨਾ ਲੁਝੀਏ

ਕਿਤਲਾ ਹੈ ਉੱਪਰ ਘਾਲੀ ਹੈ।

ਸਰਦਾਰ ਸੱਚਾ ਤੁਧ ਤਖਤ ਸਿਰਸਾ ਪਾਤਸ਼ਾਹ ਨੇਕਲ ਚੌਰ ਛੱਤ ਪੌੜੀ ਵੱਡੇ ਹੋ ਵੱਡਾ ਪਾਰ ਤੇਰਾ ਮਤਵਾ ਅਨਪਣ ਅਨਗਰ ਜਪ ਤਖਤਵਾ ਜੀਆ ਅੰਦਰ ਤੇ ਉਸ ਤੇ ਜਾਣਦਾ ਅਮਿਤ ਤੇਰੇ ਵਸ ਤੇਰਾ ਕਰਬਲਾ ਤੇਰੇ ਕਰ ਅਨੰਦ ਵਧਾਈ ਤੁਧ ਕਹਿ ਹੁਣ ਮੈਂ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿੱਸੇ ਜਗਤਾ ਨਾਨਕ ਦਾਸ ਦਾ ਸੁਧਾਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੰਗਾ ਲੋਕੀ ਅਰਬੀ ਜਰੂਰ ਗੰਗਾ ਲੋਕੀ ਕਿਸੇ ਕਾਜ ਨਾ ਪਹੁੰਚੇ।

ਸਰਦਾਰੀ ਆਪੇ ਗੁਣ ਆਪੇ ਗੁਣਕਾਰੀ।

ਸੰਗ ਬਣਾਈ ਤਬ ਕਵਨ ਮਾਏ ਭਾਵ ਮਿੱਤਰ ਸਦ ਭਾਈ ਜਬ ਆਪਣ ਆਪ ਗੁਰ ਧਾਰੇ ਤੋ ਸਗਨ ਸਗਨ ਕਹਾਂ ਵਿਚਾਰੇ।

0: केबू दी रंगीली धरती दे वसनीक स्रोतियो, तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਚਵਲ ਸਤਰ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਾਹੇ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਗੁਰਬਾਣੀ ਦਾ ਆਪ ਜੀ ਨੇ ਰਸ ਨਾਲ ਕੀਰਤਨ ਸਰਵਨ ਕੀਤਾ ਹੈ। ਗੁਰੂ ਤੇਗ ਬਹਾਦਰ ਸੱਚੇ ਪਿਤਾ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਸ਼ਲੋਕਾਂ ਦੀ ਵਿਚਾਰ ਗੁਰੂ ਬਖਸ਼ਿਸ਼ ਨਾਲ ਆਪਾਂ ਕਰ ਰਹੇ ਹਾਂ, ਉਸੇ ਲੜੀ ਦੇ ਅਧੀਨ ਹੀ ਸ਼ਲੋਕ ਨੰਬਰ 33 ਤੇ 34 ਆਪ ਜੀ ਨੇ ਅੱਜ ਸਰਵਣ ਕੀਤੇ ਨੇ। ਆਓ ਕਿਰਪਾ ਕਰੋ, ਗੁਰੂ ਤੇਗ ਬਹਾਦਰ ਜੀ ਆਪ ਹੀ ਮਿਹਰ ਕਰਕੇ ਵਿੱਚ ਵਰਤੋ, ਆਪ ਹੀ ਅੰਦਰ ਦੀ ਇਕਾਗਰਤਾ ਟਿਕਾਓ ਬਖਸ਼ ਕੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਨਿਰੋਲ ਗੁਰਮਤਿ ਅਨੁਸਾਰ ਕਰਾ ਲਵੋ। ਸਮੂਹ ਮਾਈ ਭਾਈ ਆਸ਼ੀਸ਼ ਬਖਸ਼ੋ ਜੀ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ ਕਰੋ। ਬਖਸ਼ਿਸ਼ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅੱਜ ਦੇ ਇਹਨਾਂ ਪਾਵਨ ਪਵਿੱਤਰ ਦੋ ਸ਼ਲੋਕਾਂ ਦੇ ਅੰਦਰ ਬਖਸ਼ਿਸ਼ ਕੀਤੀ ਹੈ ਕਿ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਇਹ ਜੀਵ ਪਤਾ ਨਹੀਂ ਕਿਤਨੇ ਕੁ ਜਨਮ ਦਾ ਸਫ਼ਰ ਕਰਕੇ ਆਇਆ, ਪਰ ਅਜੇ ਤੱਕ ਇਸ ਦੇ ਮਨ ਅੰਦਰ ਜਿਹੜਾ ਮੌਤ ਦਾ ਭੈ ਵੇ ਉਹ ਮਿਟਿਆ ਨਹੀਂ। ਹਜ਼ੂਰ ਨੇ ਪਹਿਲੇ ਸ਼ਲੋਕ ਵਿੱਚ ਬਚਨ ਕੀਤਾ, ਜਨਮ ਜਨਮ ਭਰਮਤ ਫਿਰਿਓ, ਕਿੰਨੇ ਕੁ ਜਨਮ ਇਹ ਜੀਵ ਆਤਮਾ ਸਫ਼ਰ ਕਰ ਚੁੱਕਾ, ਭਟਕ ਚੁੱਕਾ, ਸ਼ਾਇਦ ਕਿੰਨੇ ਮਿਟਿਓ ਨਾ ਜਮ ਕੋ ਤਰਾਸ। ਜਮ ਦਾ ਅਰਥ ਇੱਥੇ ਮੌਤ, ਅਜੇ ਤੱਕ ਮੌਤ ਦਾ ਭੈ ਇਹਦੇ ਅੰਦਰੋਂ ਖਤਮ ਨਹੀਂ ਹੋਇਆ। ਸਾਹਿਬ ਕਹਿੰਦੇ ਨੇ ਕਹੋ ਨਾਨਕ ਹਰ ਭਜ ਮਨਾ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਫਿਰ ਇਹ ਭੈ ਖਤਮ ਹੋ ਸਕਦਾ? ਕਹਿੰਦੇ ਨੇ ਜੇ ਕਿਤੇ ਮਨ ਨੂੰ ਤੂੰ ਸਿਮਰਨ ਵਿੱਚ ਟਿਕਾ ਲੈਣਾ ਤੇ ਇਹ ਸਰੀਰਕ ਚੋਲਾ ਤਾਂ ਫਿਰ ਵੀ ਤਿਆਗਣਾ, ਪਰ ਜਿਵੇਂ ਆਮ ਮਨੁੱਖ ਇਸ ਚੋਲੇ ਨੂੰ ਤਿਆਗਦਿਆਂ ਕੰਬਦਾ ਡਰਦਾ, ਤੇ ਜਦੋਂ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੇ ਬਾਸ, ਫਿਰ ਇਹੋ ਜਿਹਾ ਨਿਰਭੈ ਬਣ ਜਾਏਗਾ, ਇਹਨੂੰ ਮੌਤ ਦੇਖ ਕੇ ਭੈ ਕਦੀ ਨਹੀਂ ਆਏਗਾ। ਹਜ਼ੂਰ ਨੇ ਅਗਲਾ ਬਚਨ ਕੀਤਾ, ਸਾਹਿਬ ਕਹਿੰਦੇ ਨੇ ਯਤਨ ਬਹੁਤ ਮੈਂ ਕਰ ਰਿਹਾ, ਬੜੇ ਯਤਨ ਕੀਤੇ ਨੇ ਕਾਸ ਵਾਸਤੇ। ਸਾਹਿਬ ਕਹਿੰਦੇ ਨੇ ਮਿਟਿਓ ਨਾ ਮਨ ਕੋ ਮਾਨ, ਇਸ ਮਨ ਦਾ ਹੰਕਾਰ ਨਹੀਂ ਮਿਟਿਆ, ਯਤਨ ਤਾਂ ਬੜੇ ਕੀਤੇ ਨੇ। ਦੁਰਮਤ ਸਿਓ ਨਾਨਕ ਫਦਿਓ, ਰਾਖ ਲਿਓ ਭਗਵਾਨ, ਪਰ ਹੰਕਾਰ ਇੱਕ ਐਸਾ ਹੈ ਜਿਹੜਾ ਭੈੜੀ ਮਤ ਨੂੰ ਜਨਮ ਦਿੰਦਾ ਹੈ। ਮੇਰੇ ਦਾਤਾ ਬੜੇ ਯਤਨ ਕੀਤੇ ਨੇ, ਪਰ ਇਹ ਮੈਂ ਨਹੀਂ ਛੱਡਦੀ ਪਈ, ਤੁਸੀਂ ਕਿਰਪਾ ਕਰਕੇ ਮੈਨੂੰ ਰੱਖ ਲਓ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਨਾ ਇਸ ਅਸਲੀਅਤ ਨੂੰ ਬਾਣੀ ਵਿੱਚ ਪ੍ਰਗਟ ਕੀਤਾ, ਭਾਵਾਂ ਅਸੀਂ ਮਨੁੱਖ ਨੂੰ ਬਾਣੀ ਮੁਤਾਬਕ ਜਾਂ ਆਮ ਗੁਰਮੁਖਾਂ ਦੀ ਰਾਏ ਮੁਤਾਬਕ ਇਹਨੂੰ 84 ਲੱਖ ਜੂਨ ਜੋ ਮਿਥੀ ਗਈ ਉਹਦਾ ਸਰਦਾਰ ਮੰਨੇ, ਪਰ ਗੁਰਦੇਵ ਨੇ ਗੁਰੂ ਗ੍ਰੰਥ ਸਾਹਿਬ ਦੇ ਮਾਰੂ ਰਾਜ ਵਿੱਚ ਅੰਕੇ 10:32 ਉੱਥੇ ਇੱਕ ਬਚਨ ਕੀਤਾ ਹੈ। ਸਾਹਿਬ ਕਹਿੰਦੇ ਨੇ ਇਹ ਜਿਹੜਾ 84 ਦਾ ਸਰਦਾਰ ਮਨੁੱਖ ਹੈ ਨਾ,
ਜਿੱਦਣ ਇਹਨੇ ਸਫ਼ਰ ਆਰੰਭ ਕੀਤਾ ਸਰੀਰ ਲੈ ਕੇ, ਇਹਦਾ ਸਫ਼ਰ ਤਾਂ ਬੜੀ ਖੁਸ਼ੀ ਨਾਲ ਆਰੰਭ ਹੋਇਆ, ਇਹਦਾ ਜਨਮ ਹੋਇਆ, ਅਤੇ ਲੋਕਾਂ ਨੇ, ਪਰਿਵਾਰ ਨੇ, ਸੰਸਾਰ ਨੇ ਇਹਨੂੰ ਜੀ ਆਇਆ ਕਹਿਣ ਵਾਸਤੇ ਖੁਸ਼ੀ ਦੇ ਵਾਜੇ ਵਜਾਏ ਨੇ। ਜਦੋਂ ਬੱਚੇ ਦਾ ਘਰ ਵਿੱਚ ਜਨਮ ਹੋਇਆ, ਮਾਤਾ ਪਿਤਾ ਨੇ ਖੁਸ਼ੀ ਦੇ ਵਾਜੇ ਵਜਾਏ, ਵਧਾਈਆਂ ਲੜੀਆਂ, ਅਤੇ ਹਜ਼ੂਰ ਕਹਿੰਦੇ ਨੇ ਕਿਹੋ ਜਿਹਾ ਤੇਰਾ ਸਫ਼ਰ ਆਰੰਭ ਹੋਇਆ, ਜਿੱਦਣ ਤੂੰ ਸੰਸਾਰ 'ਤੇ ਆਇਆ ਉਦਣ ਤਾਂ ਤੈਨੂੰ ਆਉਣ ਨਾਲ ਵਧਾਈਆਂ ਅਤੇ ਖੁਸ਼ੀ ਦੇ ਵਾਜੇ ਵੱਜੇ, ਅਤੇ ਜਿੱਦਣ ਤੈਨੂੰ ਦੁਨੀਆਂ ਦੇ ਲੋਕਾਂ ਨੇ ਵਿਦਿਆ ਕੀਤਾ ਉਦਣ ਖੁਸ਼ੀ ਦੇ ਵਾਜੇ ਨਹੀਂ, ਉਦਣ ਕੇਵਲ ਧਾਹਾਂ ਕੀਰ ਨੇ ਅਤੇ ਵਹਿਣਾ ਦੇ ਨਾਲ ਤੈਨੂੰ ਦੁਨੀਆਂ ਤੋਂ ਵਿਦਿਆ ਪੈ ਕਰਦੇ। ਇਹਦਾ ਮਤਲਬ ਜਨਮ ਇੱਕ ਆਉਣ ਦੀ ਵਧਾਈ ਸੀ ਅਤੇ ਮੌਤ ਦਾ ਇੰਨਾ ਭੈ ਵੇ ਜਿਹਦੇ ਆਇਆ ਵਾਜੇ ਵਧਾਏ ਗਏ, ਅਤੇ ਜਦੋਂ ਦੁਨੀਆਂ ਤੋਂ ਕੂਚ ਕਰਨ ਲੱਗਾ ਵਾਜਿਆਂ ਦੀ ਥਾਂ ਉੱਥੇ ਦੁਨੀਆਂ ਨੇ ਵਹਿਣ ਪਾ ਪਾ ਕੇ ਉਹਨੂੰ ਵਿਦਿਆ ਕੀਤਾ। ਸਾਹਿਬ ਕਹਿੰਦੇ ਨੇ ਮੌਤ ਇੱਕ ਭੈ ਵੇ। ਹਜ਼ੂਰ ਦੀ ਬਾਣੀ ਵਿੱਚ ਬਚਨ ਆਉਂਦਾ ਹੈ, ਮਹਾਰਾਜ ਕਹਿੰਦੇ ਨੇ ਜਨਮੈ ਕੋ ਬਹੁ ਵਾਜੈ ਵਧਾਏ, ਸ਼ਬਦ ਉੱਥੇ ਵਧਾਏ ਦੇ, ਵਧਾਏ ਦਾ ਅਰਥ ਹੈ ਵਜਾਉਣਾ। ਜਦੋਂ ਜਨਮ ਹੋਇਆ ਜਨਮੈ ਕੋ ਬਹੁ ਵਾਜੈ ਵਧਾਏ, ਸੋਏ ਲੜੇ ਅਗਿਆਨੀ ਗਾਏ, ਬੜੇ ਗੀਤ ਗਾਏ ਇਸ ਅਗਿਆਨੀ ਮਨੁੱਖ ਨੇ, ਜੋ ਜਨਮੈ ਇਸ ਸਰ ਪਰ ਮਰਨਾ, ਕਿਰਤ ਪਿਆ ਸਿਰ ਸਾਹ ਹੈ, ਪਰ ਇੰਨਾ ਪਤਾ ਨਹੀਂ ਜਿਹਦੇ ਆਉਣ ਦੀ ਖੁਸ਼ੀ ਵਿੱਚ ਵਾਜੇ ਵਜਾਨਾ। ਸਵਾਗ ਤਾਂ ਹੈ ਜਿੱਦਣ ਕੂਚ ਕਰੇ ਅਤੇ ਉਦਣ ਵੀ ਵਧਾਈ ਦੇ ਕਿ ਇਹ ਸਬਰ ਕਰਨ ਆਇਆ ਸੀ, ਮਾਲਕ ਨੇ ਇਹਦੀ ਯਾਤਰਾ ਜਿਹੜੀ ਸਫਲ ਕਰ ਦਿੱਤੀ। ਸਾਹਿਬ ਕਹਿੰਦੇ ਨੇ ਆਉਣ ਲੱਗਿਆ ਵਾਜੇ ਅਤੇ ਜਾਣ ਲੱਗਿਆ ਵਹਿਣ, ਇਹਦਾ ਮਤਲਬ ਮੌਤ ਦਾ ਭੈ ਵੇ। ਕਬੀਰ ਸਾਹਿਬ ਨੇ ਬਾਣੀ 'ਚ ਬਚਨ ਕੀਤਾ, ਗੁਰੂ ਗ੍ਰੰਥ ਸਾਹਿਬ ਦਾ ਰਾਗ ਗੌੜੀ, ਸਾਹਿਬ ਕਹਿੰਦੇ ਨੇ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਹੇ ਮੇਰੇ ਮਾਲਕ ਇੱਕ ਦੁੱਖ ਤੂੰ ਕੱਟ ਦੇ। ਕਿਹੜਾ ਦੁੱਖ? ਕਹਿਣ ਲੱਗੇ ਮਾਲਕ ਅਗਨ ਦਹੈ ਅਰ ਗਰਭ ਬਸ਼ੇਰਾ, ਇੱਕ ਤਾਂ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਤੋਂ ਬਚਾ ਦੇ, ਅਤੇ ਦੂਸਰਾ ਇੱਕ ਹੋਰ ਡਾਰੇ ਜਿਹੜਾ ਜਨਮ ਅਤੇ ਮਰਨ ਦਾ ਭੈ ਵੇ ਨਾ, ਤੂੰ ਕਿਰਪਾ ਕਰਕੇ ਇਸ ਮੌਤ ਦੇ ਭੈ ਨੂੰ ਖਤਮ ਕਰ ਸਕਣਾ, ਤੂੰ ਰਹਿਮਤ ਕਰ ਮੈਨੂੰ ਇਸ ਮੌਤ ਦੇ ਭੈ ਤੋਂ ਬਚਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਵੀ ਇਹੀ ਅੰਮ੍ਰਿਤਮਈ ਬਾਣੀ ਵਿੱਚ ਬਚਨ ਕੀਤਾ, ਅਤੇ ਵੈਸੇ ਮੌਤ ਬੜੀ ਦੁਖਦਾਈ ਜੀ, ਭਾਵੇਂ ਬੰਦਾ ਕਿੰਨਾ ਮਾਣ ਕਰਕੇ ਕਹਿੰਦਾ ਕਿ ਮੈਂ ਕਿਸੇ ਦਾ ਭੈ ਨਹੀਂ ਖਾਂਦਾ, ਪਰ ਜਦੋਂ ਪਿਆਰਿਓ ਮੌਤ ਸਾਹਮਣੇ ਆਉਂਦੀ ਹੈ ਨਾ, ਅਤੇ ਵੱਡੇ ਵੱਡੇ ਮਨੁੱਖ ਜਿਹੜੇ ਆਪਣੇ ਆਪ ਨੂੰ ਖੱਬੀ ਖਾਂ ਖਾਂਦੇ ਨੇ, ਜਿਹੜੇ ਆਪਣੇ ਆਪ ਨੂੰ ਤਾਕਤਵਾਰ ਅਤੇ ਆਪਣੇ ਆਪ ਨੂੰ ਬਲਵਾਨ ਸਮਝਦੇ ਨੇ, ਜਦੋਂ ਮੌਤ ਉਹਨਾਂ ਦੇ ਸਾਹਮਣੇ ਆਉਂਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਨਾਂ ਦੇ ਅੰਦਰ ਵੀ ਕੰਬਣੀ ਛੱਡਦੀ ਹੈ, ਅਤੇ ਕੇਵਲ ਕੰਬਣੀ ਨਹੀਂ ਉਹਨਾਂ ਦੇ ਤਨ ਦਾ ਰੰਗ ਵੀ ਤਬਦੀਲ ਹੋ ਜਾਂਦਾ। ਸਾਹਿਬ ਕਹਿੰਦੇ ਨੇ ਜਨਮ ਜਨਮ ਭਰਮਤ ਫਿਰਿਓ, ਮਿਤਿਓ ਨਾ ਜਮ ਕੋ ਤ੍ਰਾਸ, ਮੌਤ ਦਾ ਭੈ ਨਹੀਂ ਮੁੱਕਿਆ, ਅਤੇ ਕਿੰਨਾ ਕੁ ਮੌਤ ਦਾ ਭੈ ਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਸੂਫੀ ਸੰਤ ਬਾਬਾ ਫਰੀਦ ਸਾਹਿਬ ਦਾ ਜਿਹੜਾ ਪਹਿਲਾ ਸਲੋਕ ਹੈ, ਅਤੇ ਜਦ ਅਸੀਂ ਇਸ ਸਲੋਕ ਦੀ ਵਿਆਖਿਆ ਕਰਨੇ ਹਾਂ, ਮੌਤ ਕਿੰਨੀ ਕੁ ਦੁਖਦਾਈ ਹੈ। ਬਾਬਾ ਜੀ ਦਾ ਬਚਨ ਹੁੰਦਾ ਹੈ ਕਿ ਫਰੀਦਾ ਜਿੱਤ ਦਿਹਾੜੈ ਧਨ ਵਰੀ, ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ, ਮੂੰਹ ਦਿਖਾਲੇ ਆਏ ਜਿੰਦ ਨਿਮਾਣੀ ਕੱਢੀਐ, ਹੱਡਾਂ ਕੂਕੜਕਾਏ ਮਿਤਿਓ ਨਾ ਜਮ ਕੋ ਤ੍ਰਾਸ, ਜਿੰਦ ਨਿਮਾਣੀ ਕੱਢੀਐ ਹੱਡਾਂ ਕੂਕੜਕਾਏ। ਸਾਹਿਬ ਕਹਿੰਦੇ ਨੇ ਪਿਆਰਿਆ ਫਿਰ ਹੁੰਦਾ ਕੀ ਹੈ ਕਿ ਇਸ ਮੌਤ ਨੇ ਕਿੰਨਾ ਕੁ ਦੁੱਖ ਦਿੱਤਾ ਹੈ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੁ ਸਮਝਾਏ ਜਿੰਦ ਬਹੁਤੀ, ਮਰਨ ਵਰ ਲੈ ਜਾਸੀ ਪਰਨਾਏ, ਆਪਣਾ ਹੱਥੀ ਜੋਲ ਕਹਿ ਕਹਿ ਗੱਲ ਲੱਗੇ ਧਾਏ। ਇਹ ਪਹਿਲਾ ਸ਼ਲੋਕ ਹੈ ਬਾਬਾ ਫਰੀਦ ਸਾਹਿਬ ਦਾ, ਬਚਨ ਬੜਾ ਪਿਆਰਾ ਹੈ। ਕਹਿੰਦੇ ਨੇ ਜਿੱਤ ਦਿਹਾੜਾ ਧਨ ਵਰੀ, ਇੱਥੇ ਧਨ ਦਾ ਅਰਥ ਦੌਲਤ ਨਹੀਂ, ਇੱਥੇ ਧਨ ਦਾ ਅਰਥ ਇਹ ਜਿੰਦ ਰੂਪੀ ਇਸਤਰੀ। ਜਿੱਤ ਦਿਹਾੜਾ ਧਨ ਵਰੀ, ਵਰੀ ਦਰ ਤੇ ਵਿਆਹੀ ਜਾਣਾ। ਹੇ ਜਿੰਦੇ ਜਿਸ ਦਿਨ ਤੈਨੂੰ ਮੌਤ ਨੇ ਵਿਆਹ ਕੇ ਲੈ ਜਾਣਾ, ਅਸਲ ਵੀ ਜਿੱਦਣ ਤੇਰਾ ਜਨਮ ਹੋਇਆ ਸੀ ਨਾ, ਉਸ ਮੌਤ ਵਾਲੇ ਦਿਨ ਨੂੰ ਤਾਂ ਉਦੋਂ ਹੀ ਨਿਸ਼ਚਿਤ ਕੀਤਾ ਗਿਆ ਸੀ। ਜਿੱਤ ਦਿਹਾੜੇ ਧਨ ਵਰੀ, ਸਾਹਿਬ ਕਹਿੰਦੇ ਨੇ ਸਾਹੇ ਲੈ ਲਿਖਾਏ, ਤੂੰ ਉਹ ਸਾਇਆ ਉਹ ਦਿਨ ਮਿਸ ਕੇ ਆਈ ਹੈ। ਮਲਕ ਜੇ ਕੰਨੀ ਸੁਣੀ ਦਾ, ਅੱਜ ਤੀਕਰਾ ਕਿਸੇ ਗੁਆਂਢੀ ਦੇ ਘਰ ਮੌਤ ਹੋਣੀ,
ਕਿਸੇ ਮਿੱਤਰ ਦੋਸਤ ਨੇ ਚਲਾਣਾ ਕਰ ਜਾਣਾ, ਕਿਸੇ ਸਾਥ ਸੰਬੰਧੀ ਨੇ ਕੂਚ ਕਰਨਾ ਤੇ ਕੰਨਾਂ ਵਿੱਚ ਆਵਾਜ਼ ਪੈਣੀ, ਫਲਾਣਾ ਮਨੁੱਖ ਅੱਜ ਦੁਨੀਆਂ ਤੋਂ ਕੂਚ ਕਰ ਗਿਆ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਅੱਜ ਟੀਚਰਾਂ ਕੇਵਲ ਲੋਕਾਂ ਦੀ ਮੌਤ ਸੁਣਦਾ ਰਿਹਾ ਤੇ ਅੱਜ ਪਤਾ ਉਦੋਂ ਲੱਗਾ ਜਦੋਂ ਆਪਣੀਆਂ ਅੱਖਾਂ ਦੇ ਸਾਹਮਣੇ ਮੌਤ ਦੇ ਨਜ਼ਾਰੇ ਨੂੰ ਤੱਕੇ। ਮਲਕ ਜੇ ਕੰਨੀ ਸੁਣੀਦਾ, ਮਲਕ ਦਾ ਅਰਥ ਹੈ ਮੌਤ ਦਾ ਫਰਿਸ਼ਤਾ, ਜਿਹਨੂੰ ਕੰਨਾਂ ਨੂੰ ਸੁਣਦਾ ਸਾਂ, ਮੂੰਹ ਦਿਖਾਲੇ ਆਏ ਉਹ ਸਾਹਮਣੇ ਆ ਗਿਆ ਤੇ ਫਿਰ ਕਹਿਣ ਲੱਗੇ, ਸਾਏ ਲਿਖੇ ਨਾ ਚੱਲਣੀ ਖੇ ਘੋੜੀਏ ਜਿੰਦੇ, ਜਿਹੜਾ ਤੂੰ ਦਿਨ ਲਿਖਾ ਕੇ ਆਈ ਹੈ ਇਹਨੇ ਕਦੀ ਚੱਲਣਾ ਨਹੀਂ ਹੂੰ, ਸਾਏ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਕੋਈ ਸਮਝਾਏ।

ਪਰਨਾਏ ਆਪਣਾ ਹੱਥੀ ਜੋਲ ਕੈ ਇਹ ਦਰ ਤੇ ਭੋਲੀਏ ਕਾਇਆ ਤੂੰ ਆਪਣੇ ਹੱਥੀ ਤਾਂ ਜਿੰਦ ਨੂੰ ਵਿਦਿਆ ਪਈ ਕਰਨੀ ਹੈ ਕਹਿ ਗੱਲ ਲੱਗਾ ਤਾਏ ਹੇ ਕਾਇਆ ਅੱਜ ਤੋਂ ਬਾਅਦ ਕਿਹਦੇ ਗਲੇ ਨਾਲ ਲੱਗ ਕੇ ਜ਼ਿੰਦਗੀ ਬਤੀਤ ਕਰੇਗੀ ਕਿਉਂਕਿ ਜਿਹਦੇ ਕਰਕੇ ਤੂੰ ਤੁਰੀ ਫਿਰਦੀ ਹੈ ਉਹਨੂੰ ਤਾਂ ਆਪਣੇ ਆਪ ਤੂੰ ਆਪਣੇ ਅੰਦਰੋਂ ਵਿਦਿਆ ਕਰ ਦਿੱਤਾ ਇਹਦਾ ਮਤਲਬ ਮੌਤ ਹੀ ਕਿੰਨਾ ਵੱਡਾ ਭੈ ਕਿ ਜਿੰਦ ਜਿਹੜੀ ਹੈ ਉਹ ਕਲਪਦੀ ਹੈ ਇਸੇ ਮੌਤ ਨੂੰ ਸਾਹਿਬ ਨੇ ਕਈ ਥਾਵਾਂ ਤੇ ਜਮ ਕਹਿ ਕੇ ਵੀ ਸੰਬੋਧਨ ਕੀਤਾ ਜਿਵੇਂ ਤੇ ਕਹਿ ਮਿਟਿਓ ਨਾ ਜਮ ਕੋ ਤਰਾਸ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਦੋਂ 12 ਮਾਹ ਦਾ ਪਾਠ ਕਰਨੇ ਤੇ ਭਾਦੋਂ ਦਾ ਮਹੀਨਾ ਆਰੰਭ ਹੁੰਦਾ ਹੈ ਤੇ ਗੁਰੂ ਅਰਜਨ ਸਾਹਿਬ ਦਾ ਪਵਿੱਤਰ ਬਚਨ ਹੁੰਦਾ ਹੈ ਮੌਤ ਦਾ ਭੈ ਕਿ ਨਾ ਹੋਵੇ ਸਾਹਿਬ ਕਹਿੰਦੇ ਨੇ ਭਾਦਵੇਂ ਭਰਮ ਭੁਲਾਣੀਆਂ ਦੂਜਾ ਲੱਗਾ ਖੇਤ ਭਾਦੋਂ ਦੇ ਮਹੀਨੇ ਵਿੱਚ ਭੋਲੀ ਇਸ ਜਿੰਦ ਨੇ ਵਾਹਿਗੁਰੂ ਨੂੰ ਛੱਡ ਕੇ ਦੂਜਾ ਲੱਗਾ ਹੇਤ ਨਾਮ ਨੂੰ ਛੱਡ ਕੇ ਕੇਵਲ ਮਾਇਕ ਬਿਰਤੀ ਬਣਾ ਕੇ ਦੁਨੀਆਂ ਵਿੱਚ ਨੇ ਪਾ ਲਈ ਭਾਦਵੇਂ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ ਸਾਹਿਬ ਕਹਿੰਦੇ ਨੇ ਲੱਕ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੇਤ ਜਿਤ ਦਿਨ ਦੇ ਬਿਨਸੀ ਤਿਤ ਵੇਲਾ ਕੈਸਨ ਪ੍ਰੇਤ ਪਕੜ ਜਲਾਇਨ ਜੂਤ ਜਮ ਕਿਸੇ ਨਾ ਦੇਵੀ ਭੇਤ ਛੱਡ ਖੜੋਤਾ ਕਿਨਾ ਮਾਹੇ ਜਿਨ ਸਿਓ ਲੱਗਾ ਹੇਤ ਸਾਹਿਬ ਕਹਿੰਦੇ ਨੇ ਹੱਥ ਮਰੋੜੈ ਤਨ ਕਪੈ ਦੇਖ ਕੇ ਜਮ ਦਾ ਤਰਾਸ ਮੌਤ ਦਾ ਭੈ ਕਿੰਨਾ ਨੇ ਹੱਥ ਮਰੋੜੈ ਤੇਰੇ ਤਨ ਨੂੰ ਇਸ ਮੌਤ ਨੇ ਨਿਤਾਣਿਆ ਕਰ ਦਿੱਤਾ ਤਨ ਕਪੈ ਸਰੀਰ ਜਿਹੜਾ ਕੰਬਦਾ ਪਿਆ ਸਿਆਉ ਹੋਆ ਸੇਤ ਤੇ ਜਿਹੜਾ ਰੰਗ ਜੀਂਦੇ ਸੀ ਨਾ ਮੌਤ ਇੰਨਾ ਕੁ ਦੁੱਖ ਦੇ ਗਈ ਜਦੋਂ ਜਿੰਦ ਨੂੰ ਕੱਢਿਆ ਤੇ ਤੇਰੇ ਸਰੀਰ ਦਾ ਰੰਗ ਵੀ ਤਬਦੀਲ ਹੋ ਗਿਆ ਸਿਆਉ ਹੋਵਾ ਸੇਤ ਸਿਆਹ ਦਾ ਅਰਥ ਹੁੰਦਾ ਕਾਲਾ ਤੇ ਸੇਤ ਦਾ ਅਰਥ ਚਿੱਟਾ ਇਸ ਮੌਤ ਨੇ ਸਰੀਰ ਦੀ ਚਮੜੀ ਦੇ ਰੰਗ ਨੂੰ ਵੀ ਤਬਦੀਲ ਕਰ ਦਿੱਤਾ ਸਾਹਿਬ ਕਹਿੰਦੇ ਮਿਟਿਓ ਨਾ ਜਮ ਕੋ ਤਰਾਸ ਜੇ ਮੇਰੇ ਮਾਲਕ ਇਹੋ ਜਿਹਾ ਮੌਤ ਵਾਲਾ ਭਿਆਨਕ ਦਿਨ ਇਹ ਡਰ ਕਦੀ ਦੂਰ ਨਹੀਂ ਹੋਵੇਗਾ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮੌਤ ਦਾ ਇੰਨਾ ਕੁ ਪੈਵੇ ਪਰ ਪਿਆਰਿਓ ਕਦੀ ਕਿਸੇ ਤੋਂ ਇਹ ਸਮਾਂ ਟਲਿਆ ਨਹੀਂ ਜਿਤਨੇ ਮਰਜ਼ੀ ਕੋਈ ਯਤਨ ਕਰੇ ਬੰਦਾ ਕਿੰਨੇ ਕੁ ਪ੍ਰਬੰਧ ਕਰ ਲਏਗਾ ਹਜ਼ੂਰ ਤਾਂ ਬਾਣੀ ਵਿੱਚ ਕਹਿੰਦੇ ਨੇ ਇਹ ਇੰਨਾ ਕੁ ਮੌਤ ਵਾਲਾ ਸਮਾਂ ਬਲਵਾਨ ਹੈ ਕਿ ਇਹਦੇ ਤੋਂ ਕਦੀ ਕੋਈ ਬਚਾ ਨਹੀਂ ਸਕਦਾ ਸਾਧ ਸੰਗਤ ਕਈ ਘਟਨਾਵਾਂ ਐਸੀਆਂ ਮਿਥਿਆਸਕ ਵੀ ਨੇ ਨਾ ਜਿਨ੍ਹਾਂ ਵਿੱਚੋਂ ਸਾਨੂੰ ਕੁਝ ਨਾ ਕੁਝ ਸਿੱਖਿਆ ਮਿਲਦੀ ਜਿਵੇਂ ਇੱਕ ਪੁਰਾਣਕ ਗਾਥ ਹੈ ਪਰ ਗੱਲ ਸਿਰਫ ਇੰਨੀ ਕੁ ਸਮਝਣੀ ਹੈ ਅਸੀਂ ਯਤਨ ਕਰਨੇ ਹਾਂ ਕਿ ਮੌਤ ਦਾ ਭੈ ਮਿਟ ਜਾਏ ਸਹਿਜ ਸਮਾਂ ਟਲ ਜਾਏ ਪਰ ਪਿਆਰਿਓ ਜਿਹਨੂੰ ਅਸੀਂ ਟਾਲਣਾ ਚਾਹੁੰਦੇ ਹਾਂ ਨਾ ਅਸਲ ਵਿੱਚ ਉਹੀ ਸਾਡੇ ਲਈ ਸਮਾਂ ਬਣ ਜਾਂਦਾ ਬੜੀ ਪਿਆਰੀ ਗਾਥ ਆ ਮਿਥਿਆਸਕ ਹੈ ਕਹਿੰਦੇ ਇੱਕ ਵਾਰੀ ਕੈਲਾਸ਼ ਪਰਬਤ ਤੇ ਸ਼ਿਵ ਜੀ ਨੂੰ ਮਿਲਣ ਵਾਸਤੇ ਵਿਸ਼ਨੂੰ ਜੀ ਗਏ ਨੇ ਤੇ ਨਾਲ ਜਮਰਾਜ ਵੀ ਗਏ ਘਟਨਾ ਬੜੀ ਸੋਹਣੀ ਉਹਨੇ ਕਹੀ ਪਰ ਆਪਾਂ ਕੇਵਲ ਇੰਨੀ ਕੁ ਗੱਲ ਵਿੱਚੋਂ ਲੈਣੀ ਹੈ ਕਿ ਸਾਨੂੰ ਇਹਦੇ ਵਿੱਚੋਂ ਅੰਤਰੀ ਭਾਵ ਕੀ ਮਿਲਦਾ ਕਹਿੰਦੇ ਨੇ ਵਿਸ਼ਨੂੰ ਜੀ ਦੀ ਸਵਾਰੀ ਗਰੁੜ ਪੰਛੀ ਹੈ ਦੂਸਰੀ ਤਰਫ ਜਿਹੜਾ ਜਮਰਾਜ ਇਹਦੀ ਸਵਾਰੀ ਝੋਟਾ ਮੰਨੀ ਹੈ ਮਿਥ ਮੁਤਾਬਕ ਇਹ ਝੋਟੇ ਦੀ ਸਵਾਰੀ ਕਰਦਾ ਉਸ ਕਹਾਣੀਕਾਰ ਨੇ ਲਿਖਿਆ ਕਹਿੰਦਾ ਜਿਵੇਂ ਆਪਾਂ ਸਫ਼ਰ ਕਰਦੇ ਹਾਂ ਅਸਵਾਰੀ 'ਤੇ ਇਹ ਜਦੋਂ ਕੈਲਾਸ਼ ਪਰਬਤ 'ਤੇ ਗਏ ਉੱਥੇ ਇਹਨਾਂ ਨੇ ਜਾ ਕੇ ਆਪਣੀ ਆਪਣੀ ਅਸਵਾਰੀ ਰੋਕੀ ਜਮਰਾਜ ਝੋਟੇ ਤੋਂ ਉਤਰੇ ਹੈ ਵਿਸ਼ਨੂੰ ਗਰੜ ਤੋਂ ਉਤਰੇ ਨੇ ਅਤੇ ਜਦੋਂ ਸ਼ਿਵਜੀ ਨੂੰ ਮਿਲਣ ਲੱਗੇ ਅਤੇ ਕਹਿੰਦੇ ਅਸੀਂ ਚੇਤ ਸਾਹਮਣੇ ਇੱਕ ਕਬੂਤਰ ਦੇਖਿਆ ਅਤੇ ਜਮਰਾਜ ਦੀ ਨਜ਼ਰ ਉਸ ਕਬੂਤਰ 'ਤੇ ਪੈ ਗਈ ਅਤੇ ਕਬੂਤਰ ਕੰਬ ਗਿਆ ਅਤੇ ਗਰੜ ਨੇ ਪੁੱਛਿਆ ਤੇਰੇ ਕੰਬਣ ਦਾ ਕਾਰਨ ਕੀ ਕਹਿੰਦਾ ਮੈਂ ਸੁਣਿਆ ਜਿਹਦੇ ਵੱਲ ਇੱਕ ਵਾਰੀ ਜਮਦੂਤ ਤੱਕ ਲਵੇ ਜਮਰਾਜ ਤੱਕ ਲਵੇ ਉਹ ਕਦੀ ਬਚ ਨਹੀਂ ਸਕਦਾ ਅਤੇ ਮੇਰੇ ਵੱਲ ਜਮ ਨੇ ਤੱਕਿਆ ਮੈਨੂੰ ਇੰਝ ਲੱਗਦਾ ਮੇਰਾ ਬਚਾਅ ਨਹੀਂ ਅਤੇ ਗਰੁੜ ਨੇ ਇੱਕ ਗੱਲ ਕਹੀ ਕਹਿੰਦਾ ਸੱਜਣਾ ਤੂੰ ਵਕਤ ਨੂੰ ਟਾਲ ਜਾ ਜੇ ਤੇਰੇ ਵੱਲ ਜਮਦੂਤ ਨੇ ਤੱਕਿਆ ਤੂੰ ਫਲਾਣੇ ਰੁੱਖ ਦੇ ਅੰਦਰ ਇੱਕ ਖੋੜ ਏ ਇੱਥੋਂ ਕੋਹਾਂ ਦੂਰ ਉਸ ਖੁੱਡ ਵੀ ਚਲਾ ਜਾ ਉੱਥੇ ਤੈਨੂੰ ਜਮਦੂਤ ਨਹੀਂ ਦੇਖ ਸਕੇਗਾ ਕਹਿੰਦੇ ਨੇ ਕਬੂਤਰ ਉੱਡਿਆ ਅਤੇ ਉਸ ਖੋੜ ਵੀ ਚਲਾ ਗਿਆ ਅਤੇ ਪਰਤ ਕੇ ਜਮਰਾਜ ਆਇਆ ਅਤੇ ਗਰਭ ਵੱਲ ਦੇਖ ਕੇ ਹੱਸਦਾ ਅਤੇ ਆਖਦਾ ਗਰਭ ਤੂੰ ਮੇਰੇ ਸ਼ਿਕਾਰ ਨੂੰ ਲੁਕਾ ਦਿੱਤਾ ਉਸ ਖੁੱਡ ਦੇ ਅੰਦਰ ਰੁੱਖ ਦੀ ਖੋੜ ਵਿੱਚ ਅਤੇ ਗਰਭ ਪੁੱਛਦਾ ਜਮਦੂਤ ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਉਹ ਰੁੱਖ ਦੀ ਖੋੜ ਵੀ ਚਲਾ ਗਿਆ ਜਮਦੂਤ ਕਹਿੰਦਾ ਮੈਂ ਤਾਂ ਤੇਰਾ ਧੰਨਵਾਦ ਕਰਨਾ ਚਾਹੁੰਦਾ

0: ਕਿਉਂਕਿ ਉਹਦਾ ਅੰਤਲਾ ਸਮਾਂ ਹੀ ਉੱਤੇ ਨਿਸ਼ਚਿਤ ਹੋਇਆ। ਤੂੰ ਤਾਂ ਕੇਵਲ ਪ੍ਰੇਰਨਾ ਦਿੱਤੀ ਏ, ਤੇਰਾ ਧੰਨਵਾਦ ਏ। ਯਾਦ ਰੱਖੀ, ਸਮਾਂ ਟਲਿਆ ਨਹੀਂ, ਤੂੰ ਉਹਨੂੰ ਪਾਬੰਦ ਕਰਕੇ ਉਸ ਜਗ੍ਹਾ ਤੇ ਭੇਜ ਦਿੱਤਾ ਹੈ ਜਿੱਥੇ ਉਹਦਾ ਅੰਤਲਾ ਸਮਾਂ। ਕੋਈ ਵੀ ਰਸਤਾ ਰੋਕ ਨਹੀਂ ਸਕਦਾ। ਸਾਹਿਬ ਕਹਿੰਦੇ ਨੇ, ਦਾਤਾ ਕੀ ਇਹ ਭੈ ਕਦੀ ਮੁੱਕ ਸਕਦਾ ਹੈ? ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ, ਜਦੋਂ ਅਸੀਂ ਪੜ੍ਹਨੇ ਆ, ਸਾਢੇ ਤ੍ਰੈਮਣ ਦੇਹੁਰੀ ਚੱਲਾ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਬਸ ਅਸੂਣੀ ਬਨ, ਕਿਵੇਂ ਮੌਤ ਨੂੰ ਟਾਲੇਗਾ? ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਇੱਥੇ ਲੱਕੜ ਦਾ ਦਰਵਾਜ਼ਾ ਨਹੀਂ, ਧਨ ਦੇ ਦਰਵਾਜ਼ੇ ਨੂੰ ਮੌਤ ਤੋੜਦੀ ਏ। ਦਰਵਾਜ਼ੇ ਦਾ ਅਰਥ ਕੇਵਲ ਆਸਰਾ, ਪਦਵੀ ਦੇ ਦਰਵਾਜ਼ੇ ਨੂੰ ਮੌਤ ਤੋੜਦੀ ਏ, ਮਿੱਤਰਾਂ ਦੇ ਦਰਵਾਜ਼ੇ ਨੂੰ ਮੌਤ ਤੋੜਦੀ ਏ, ਭਰਾਵਾਂ ਦੇ ਦਰਵਾਜ਼ੇ ਨੂੰ ਮੌਤ ਤੋੜਦੀ ਏ, ਇਸਤਰੀ ਤੇ ਪੁੱਤਰਾਂ ਦੇ ਦਰਵਾਜ਼ੇ ਨੂੰ ਤੋੜਦੀ ਏ। ਸਾਹਿਬ ਕਹਿੰਦੇ ਨੇ, ਪਿਆਰਿਆ, ਮਲਕਲ ਮੌਤ ਜਾਂ ਆਵਤੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਸਾਹਿਬ ਕਹਿੰਦੇ ਨੇ, ਮਾਲਕਾ, ਇਸ ਕਰਕੇ ਜਨਮ ਜਰਮ ਧਿਰਮ ਭਰਮਤ ਗਿਰਿਓ, ਮਿਟਿਓ ਨਾ ਜਮ ਕੋ ਤਰਾਸ, ਕਿ ਇਹ ਕਦੀ ਮੌਤ ਦਾ ਭੈ ਦੂਰ ਹੋਵੇਗਾ? ਮੈਂ ਸਿਰਫ ਅਜੇ ਇਸ ਵਿਸ਼ੇ ਤੇ ਅਰਜ਼ ਕਰ ਰਿਹਾ, ਇਹ ਭੈ ਹਰ ਇੱਕ ਦੇ ਅੰਦਰ ਏ। ਗੁਰੂ ਤੇਗ ਬਹਾਦਰ ਜੀ ਨੇ ਨਾ ਜੈ ਸ਼੍ਰੀ ਰਾਗ ਵਿੱਚ ਇੱਕ ਬਚਨ ਕੀਤਾ ਹੈ। ਸਾਹਿਬ ਕਹਿੰਦੇ ਨੇ, ਹਰਜੂ ਰਾਖ ਲਿਓ ਪਤ ਮੇਰੀ, ਕਹਿੰਦੇ ਨੇ ਮੇਰੀ ਆਪਣੀ ਸਿਆਣਪ ਕੋਈ ਨਹੀਂ, ਮੌਤ ਦਾ ਭੈ ਹਰ ਇੱਕ ਦੇ ਅੰਦਰ ਏ, ਪਰ ਤੂੰ ਮੇਰੀ ਪਤ ਰੱਖ ਲੈਂਦਾ। ਹਰਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਉਰ ਅੰਤਰ, ਸ਼ਰਨ ਗਈ ਕਿਰਪਾ ਨਿਧ ਤੇਰੀ। ਇਸ ਜਮ ਦਾ ਮੌਤ ਦਾ ਭੈ ਅੰਦਰ ਬਹਿ ਚੁੱਕਾ ਹੈ, ਪਰ ਮੈਨੂੰ ਇੱਕ ਸਮਝ ਪੈ ਗਈ, ਮਾਲਕਾ ਜਦੋਂ ਮੌਤ ਡਰਾਉਂਦੀ ਹੋਵੇ ਤੇ ਕਿਰਪਾ ਕਰੀ, ਮੈਂ ਤੇਰੀ ਸ਼ਰਨ ਵਿੱਚ ਆਇਆ ਤੇ ਆਪਣੀ ਸ਼ਰਨ ਵਿੱਚ ਆਇਆ ਨੂੰ ਤੂੰ ਰੱਖ ਲੈ। ਹਰਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਉਰ ਅੰਤਰ, ਸ਼ਰਨ ਗਈ ਕਿਰਪਾ ਨਿਧ ਤੇਰੀ। ਤੇ ਗੁਰੂ ਤੇਗ ਬਹਾਦਰ ਜੀ, ਤੁਸੀਂ ਸਾਨੂੰ ਕੁਝ ਦੱਸਣਾ ਚਾਹੁੰਦੇ ਹੋ ਇਸ ਸ਼ਬਦ ਵਿੱਚ? ਕਿਉਂ ਤੁਸੀਂ ਉਹਦੀ ਟੇਕ ਲਈ? ਕਿਉਂ ਮੌਤ ਦਾ ਭੈ ਵੇ? ਕਿਹਨੂੰ ਮੌਤ ਦਾ ਭੈ ਵੇ? ਤੇ ਸਾਹਿਬ ਕਹਿੰਦੇ ਨੇ, ਮਹਾਪਤਿਤ ਮੁਕਤ ਲੋਭੀ ਫੁੰਨ, ਮੌਤ ਦਾ ਭੈ ਉਹਨੂੰ ਵੀ ਜਿਹੜਾ ਅੱਤ ਦੇ ਨੀਚ ਕਰਮ ਕਰਦਾ ਹੈ, ਜਿਸ ਮੂਰਖ ਨੇ ਨਾਮ ਨਹੀਂ ਜਪਿਆ, ਜਿਹਨੇ ਸਾਰੀ ਜ਼ਿੰਦਗੀ ਲਾਲਚ ਵਿੱਚ ਗਵਾ ਦਿੱਤੀ। ਮਹਾਪਤਿਤ ਮੁਕਤ ਲੋਭੀ ਫੁੰਨ, ਕਰਤ ਪਾਪ ਅਬਹਾਰਾ, ਭੈ ਮਰਬੇ ਕੋ ਵਿਸਰਤ ਨਾਹੇ, ਤੇ ਚਿੰਤਾ ਤਨ ਜਾਰਾ। ਮੈਨੂੰ ਤਾਂ ਜਿੰਦੇ ਜੀ ਤਨ ਨੂੰ ਇਹਨੇ ਸਾੜ ਦਿੱਤਾ, ਕਿਉਂਕਿ ਮੌਤ ਦਾ ਭੈ ਸਾਡੇ ਅੰਦਰੋਂ ਮਿਟਦਾ ਨਹੀਂ ਪਿਆ। ਮੌਤ ਦਾ ਭੈ ਇੰਨਾ ਕੁ ਬਲਵਾਨ ਹੈ। ਸਾਧ ਸੰਗਤ, ਇਹ ਸਮਾਂ ਆਉਂਦਾ ਹਰ ਇੱਕ ਤੇ ਵੇ, ਪਰ ਜੇ ਕਿਤੇ ਗੁਰੂ ਕਿਰਪਾ ਕਰੇ, ਇਹ ਮੌਤ ਦਾ ਭੈ ਬਿਣ ਸਕਦਾ। ਗੁਰੂ ਤੋਂ ਬਿਨਾਂ ਇਸ ਮੌਤ ਦੇ ਭੈ ਨੂੰ ਕੋਈ ਖਤਮ ਨਹੀਂ ਕਰ ਸਕਦਾ। ਹਜ਼ੂਰ ਦੀ ਜੈਤਸਰੀ ਕੀ ਵਾਰ ਵਿੱਚ ਇੱਕ ਬੜੀ ਪਿਆਰੀ ਪੌੜੀ ਏ, ਅਸੀਂ ਪੜ੍ਹਨੇ ਹਾਂ ਪੌੜੀ। ਮਹਾਂ ਧਿਆਨ ਉਦਿਆਨ ਨਗਰ ਕਰ ਮਾਨਿਆ, ਹੈ ਸੀ ਭਿਆਨਕ ਜੰਗਲ ਤੇ ਤੂੰ ਇਹਨੂੰ ਸ਼ਹਿਰ ਸਮਝ ਬੈਠਾ ਹੈ। ਪੌੜੀ ਮਹਾਂ ਧਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਪੇਕ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੈ ਬੇਵਾਨਿਆ, ਕਦੀ ਸਮਝੀ ਨਹੀਂ। ਪਰ ਕਹਿੰਦੇ ਨੇ, ਜਦੋਂ ਸਿਰ ਲੱਗਾ ਜਮ ਡਾਂਡੇ ਤਾਂ ਪਛਤਾਨਿਆ, ਜਦੋਂ ਮੌਤ ਨੇ ਸਿਰ ਤੇ ਡੰਡਾ ਮਾਰਿਆ ਤੇ ਫਿਰ ਮਨ ਵਿੱਚੋਂ ਆਵਾਜ਼ ਆਈ, ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ, ਗੁਰੂ ਤੋਂ ਬਿਨਾਂ ਤੂੰ ਸ਼ੈਤਾਨ ਵਾਲੀ ਬਿਰਤੀ ਨਾ ਰਹੀਂ। ਪਰ ਹਾਂ, ਜੇ ਸਤਿਗੁਰੂ ਕੀ ਬਾਣੀ ਨਾਲ ਜੁੜੀਏ, ਇਹ ਭੈ ਮੁੱਕ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਨਾ ਤਿੰਨ ਉਦਾਸੀਆਂ ਤੋਂ ਬਾਅਦ ਚੌਥੀ ਇੱਕ ਪੰਜਾਬ ਫੇਰੀ ਅਸੀਂ ਵੈਸੇ ਕਹਿੰਦੇ ਹਾਂ, ਜਿਹਨੂੰ ਚੌਥੀ ਉਦਾਸੀ ਕਹਿੰਦੇ ਹਾਂ, ਕਰਤਾਰਪੁਰ ਤੋਂ ਹਜ਼ੂਰ ਅਚਲ ਬਟਾਲੇ ਗਏ ਨੇ। ਇੱਥੇ ਵੀ ਗੋਸ਼ਟ ਹੋਈ, ਇੱਥੇ ਜੋਗੀਆਂ ਨੇ ਬੜੇ ਸਤਿਗੁਰੂ ਦੇ ਉੱਪਰ ਸਵਾਲ ਕੀਤੇ ਤੇ ਭਾਈ ਗੁਰਦਾਸ ਨੇ ਤਾਂ ਇੱਥੋਂ ਤੱਕ ਬਚਨ ਕੀਤਾ ਕਿ ਜਦੋਂ ਹਜ਼ੂਰ ਦੇ ਨਾਲ ਗੋਸ਼ਟ ਹੋਈ ਨਾ, ਬਚਨ ਕੀਤਾ ਭਾਈ ਸਾਹਿਬ ਨੇ, ਖਾਧੀ ਖੁਰਸ ਜੁਗੀਸ਼ਰਾ, ਗੋਸ਼ਟ ਕਰਨ ਸਭੇ ਉਤਸਾਈ, ਸਾਰੇ ਆਏ ਨੇ ਇੱਥੋਂ ਤੱਕ ਕਿ ਤਾਰੇ ਤੋੜੇ ਭੰਗਰ ਨਾਥ, ਕਿ ਜੋਗੀਆਂ ਕੋਲ ਇੰਨੀ ਕੁ ਸਮਰੱਥਾ ਸੀ ਕਿ ਆਪਣੇ ਸਰੀਰ ਨੂੰ ਇੰਨਾ ਕੁ ਸੂਖਮ ਬਣਾ ਲਿਆ, ਇਸ ਧਰਤੀ ਤੋਂ ਇਲਾਵਾ ਹੋਰ ਵੀ ਜਿਹੜੇ ਪਲੈਨਟ ਨੇ, ਜਿਹੜੇ ਹੋਰ ਗ੍ਰਹਿ ਨੇ, ਉਹਨਾਂ ਗ੍ਰਹਿਆਂ ਦੀ ਮਿੱਟੀ ਲਿਆ ਕੇ ਜੋਗੀਆਂ ਨੇ ਬਾਬੇ ਨਾਨਕ ਦੇ ਚਰਨਾਂ ਵਿੱਚ ਰੱਖ ਦਿੱਤੀ। ਕਹਿਣ ਲੱਗੇ, ਆ ਸਾਡੇ ਕੋਲ ਇੰਨੀ ਤਾਕਤ ਏ, ਇਸ ਧਰਤੀ ਤੋਂ ਬਿਨਾਂ ਅਸੀਂ ਹੋਰ ਧਰਤੀਆਂ 'ਤੇ ਵੀ ਜਾਣੂ ਹਾਂ, ਇਹਦਾ ਮਤਲਬ ਉਹਨਾਂ ਕੋਲ ਕਮਾਈ ਹੈ। ਹਜ਼ੂਰ ਦੀ ਚਰਚਾ ਵਿੱਚ ਹਾਰੇ, ਇੱਥੇ ਫਿਰ ਇੱਕ ਕੌਤਕ ਵਾਪਰਿਆ, सतगुरु मौत का भय दूर करते ने, जो जोगी भी बैठे ने, लोग भी इकट्ठे हुए ने, इन्नी देर में दो मनुख आए ने, उन्होंने नाल एक छोटा जा बच्चा है, ते हजूर दे नाल अचल बटाले की धरती से सिख सी भाई अजिता रंधावा। गुरु नानक साहब के चरणों में ये दो मनुख एक नाल बीबी दंपति आए, नमस्कार की। उस बीबी ने चरणों में मत्था टेक के ना लोग देखते दे पे ने, कह लगी गुरु नानक साहब आ मेरा पुत्र है, अज 8 साल का हो गया है, बचना इन्हें है नहीं, मैनू पक्का पता है मर इन्हें जाना है, अगे भी कभी नहीं बचे, 8 साल का सी तेरे ना का रखे है, ते मैं चाहनी हाँ मरण तो पहला पहला मैं तेरे चरणों में भेट कर दूँ। हजूर ने पूछा बीबा कारण की, ते अगो उत्तर की सतगुरु पुत्र तो अगे भी बड़े होए ने घर विच, पर जदों उन्होंने 2-3 साल दी होना ते बच्चे की मौत हो जानी, ते जदों असी तेरी छोए सुनी, तेरी मेरे दाता जी महिमा सुनी, ते मन में एक आवाज आई थी, कई पीरां फकीरां दे दर ते मनता मनिया ने, पर अजे तक पुत्र जिंदा कोई नहीं रहा, ते जदों ये होना सी ते अरदास कीती सी गुरु नानक साहब जे किते ये पुत्र 5 साल तो वध समा कढ गया ना, ते असी तेरे चरणों में भेट कर जावांगे। दाता दर्शन तेरे नहीं किते, पर तेरे प्रेम विच अरदास कीती सी, तू कृपा करके बख्श कीती ये पुत्र तेरा है, ते इस बच्चे नू तू प्रवान कर ले। साहब कह लगे माई तेनू पता है ने मर जाना है? कह लगी हाँ दात्या, अगे कुख विचों जमया कोई नहीं बचया, ते बचना इन्हें भी नहीं, इन्हें मर जाना है, ते इस करके असी कर्ज तो सुरखरू हो गए, तेरा सी तेरे चरणों में भेद कर दिता। हजूर ने कहा सची मुची भेद की पी? कह लगी हाँ साडा इहदे नालों लाडा डाडा खत्म हो गया। ते साहब ने आवाज दे के कहा भाई अजिते सुकियां लकड़ा कठियां करो। बड़ी अजीब घटना वापरी, ते याद रखियो गुरु समर्थ गए, मेरा कौतकी गुरु मेरा कृपालू गुरु साडे अंदर दा भय किवें खत्म कर दे। आवाज दिती भाई अजिते लकड़ा इकट्ठियां करो, जो कि समझदे नहीं शायद धूनी रमाएगा, ते लकड़ा इकट्ठियां हो गईयां, कहन लगे भी चिखा बना दे। चिखा बन गई, माँ बाप सामने ने ते चिखा नू अग लवा दिती, कहन लगे बेटा मरते तू जाना ही है, 4 दिन ठहर के मरना, आ हुण चिखा नू अग बलीए, अग दे भांबड़ भी तू चौंकड़ी मार के बैठ जा। हुण 2 गल्लां ने, एक तां सतगुरु देखदे ने कि पुत्र भेटा करन वालियां ने दिलों ही पुत्र भेट कीता है जां केवल जबानी कलामी, ते दूसरा देखदे ने जिहड़ा साडी अरदास नाल होया है ये किन्ना कु निरपय हो चुका है। जोगी हथ पै कि सानू तां पुत्र कोई भेट करदा है, असी कन्ना विच मुंदरा पाने हाँ, असी उन्नू झोली ते खप्पड़ देने हाँ, असी उहदे गले विच अपने वलों गेरवे वस्त्र पाने हाँ, ते अज ये बच्चा गुरु नानक नू दिता गया, ते ये जिंदे नू अज भी सड़न लगा है, ते जदों बच्चा सड़ के मर जाएगा गुरु नानक दी लोक निंदिया करनगे, पर इन्ना पता नहीं जोगियो गुरु नानक अज मां बाप दे भय नू खत्म करन चाहुंदा है कि जिदे उत्ते गुरु परमेश्वर दी कृपा होवे सजनो उहदा मौत भी कुछ नहीं बिगाड़ सकदी। कहिंदे ने जदों अग दा भांबड़ बलिया बच्चा अंदर जा बैठा है, सिख विद्वान मनदे ने, भाई वीर सिंह तां लिखदे ने शक ना करी तर्क ना चा, तेरे गुरु दी हर गल दे अंदर कोई रमज है। जदों बच्चा अग विच बैठा है अग दियां लपटां निकलियां ने, ते जिहड़ा गुरु गाउंदा होवे कि भय विच अग जिहड़ी इह वी भय विच तुरदी है, ते की उह अग गुरु दे हुक्म विच नहीं? कहिंदे ने उह अग दियां लाटां निकलियां। जोगी हसदे ने, ते साहब ने आवाज दिती अग दियां लाटां विचों पुत्तर हुण आ जा बाहर। जदों बाहर आया लोग समझदे ने सड़ गया है। हजूर ने कहा सड़िया जरूर है, पर इहदी मां ते बाप दा भरम सड़ गया है, इहदे अंदर दा खोज सड़ गया है, अज तो बाद छुट सोना बन गया है। ते उसे बचन कीता, कहन लगे बेटा आवो निछो बार, अब टूट गए जमजाल, देख तेरी मां नू भय सी मेरे पुत्र ने मर जाना है। कहन लगे माई जे रब ने वधाई होवे ना, ते बलदे हुए भांबड़ भी किसे नू सार नहीं हो सकते। आवो निक्षो बार अब टूट गए जमजाल, कहन लगे जन्म मरण ते रहत पए अब ते सदा निहाल। जा मेरे बच्चिया अज तो बाद तेरे अंदरों मौत दा भय भी खत्म हो गया। कहन तो मुराद गुरु समराथे जे सतगुरु की बाणी नाल जुड़ांगे ते मौत दा भय कुछ नहीं कहिंदा। भाई गुरदास ने तीन उदाहरणां दित्तियां, कहिंदे ने दुनिया मौत नूं देख के डरदी ए पर सतगुरु जदों तेरी शरण ते तेरी बाणी दी टेक कोई लै लै उहनूं मौत कुछ नहीं कह सकदी, उहदे अंदर मौत दा भय नहीं। कई वारी हैरान होईदा जिस बंदे ने बाबा दीप सिंह दे सिर नूं शीश नूं उतारिया होवेगा, ਉਹ ਕੋਈ ਬੰਦਾ ਛੋਟਾ ਤੇ ਨਹੀਂ, ਬੜਾ ਤਾਕਤਵਰ ਹੋਵੇਗਾ। ਧੰਨ ਉਹਦੀ ਵੀ ਮਾਂ ਜਿਹਨੇ ਉਸ ਬੱਚੇ ਨੂੰ ਜਨਮ ਦਿੱਤਾ ਜਿਹਦੇ ਕੋਲ ਇੰਨੀ ਤਾਕਤ ਹੈ ਕਿ ਉਹਨੇ ਬਾਬਾ ਦੀਪ ਸਿੰਘ ਦੇ ਸਿਰ ਨੂੰ ਉਤਾਰ ਦਿੱਤਾ। ਤੇ ਗਿਆਨੀ ਗਿਆਨ ਸਿੰਘ ਲਿਖਦੇ ਨੇ ਦੋਨਾਂ ਦੇ ਸੀਸ ਇੱਕੋ ਦਮ ਉਤਰੇ। ਬੜੇ ਸੋਹਣੇ ਬਚਨ ਕੀਤੇ ਪੰਥ ਪ੍ਰਕਾਸ਼ ਵਿੱਚ, ਕਹਿੰਦੇ ਨੇ ਚਲੀ ਤੇਜ ਅਪ ਦੇਖ ਕਿਉਂ ਦੂ ਕੇਰ ਬਲ ਧਾਰ, ਸੀਸ ਦੋਹਾਂ ਤੇ ਗਿਰ ਪਏ ਪਰੇ ਪਰਤ ਇੱਕ ਸਾਰ। ਇੱਕੋ ਵਾਰ ਨਾਲ ਦੋਨਾਂ ਦੇ ਸਿਰ ਉਤਰੇ ਨੇ ਪਰ ਇੱਕ ਨੂੰ ਮੌਤ ਦਾ ਭੈ ਖਾ ਗਿਆ। ਉਹਨੇ ਵਾਰ ਕੀਤਾ ਬਾਬੇ ਦੇ ਸਿਰ ਨੂੰ ਲਾ ਦਿੱਤਾ, ਉਹਦੇ ਸਿਰ ਨੂੰ ਬਾਬੇ ਨੇ ਲਾ ਦਿੱਤਾ। ਪਰ ਯਾਦ ਰੱਖਣਾ ਬਾਬਾ ਡਿੱਗੇ ਹੋਏ ਨੂੰ ਵੀ ਤਵੀ ਤੇ ਰਸ ਬਰਸ ਕੇ ਤੁਰ ਪੈਂਦਾ ਹੈ, ਪਰ ਦੂਜੇ ਦਾ ਸਿਰ ਲੱਥਾ ਉਹਦੇ ਕੋਲ ਰੱਖਣ ਦੀ ਸਮਰੱਥਾ ਨਹੀਂ। ਇਹੀ ਤਾਂ ਗੁਰੂ ਦੀ ਕਿਰਪਾ ਹੈ ਜੋ ਮੇਰਾਮਤ ਕਰੇ ਤੇ ਮੌਤ ਦਾ ਭੈ ਵੀ ਖਤਮ ਕਰ ਦਿੰਦਾ। ਭਾਈ ਗੁਰਦਾਸ ਨੇ ਕੁਝ ਪ੍ਰਮਾਣ ਦਿੱਤੇ ਨੇ। ਉਹ ਕਹਿੰਦੇ ਨੇ ਸੱਜਣਾ ਇਕੱਲਾ ਕਾਗਜ਼ ਹੋਵੇ ਨਾ ਤੇ ਇਕੱਲੇ ਕਾਗਜ਼ ਨੂੰ ਪਾਣੀ ਵਿੱਚ ਡੋਬ ਦਈਏ ਤੇ ਕਹਿੰਦੇ ਨੇ ਪਾਣੀ ਕਾਗਜ਼ ਨੂੰ ਗਾਲ ਦਿੰਦਾ ਹੈ। ਪਾਣੀ ਵਿੱਚ ਪਾਉਣ ਦੀ ਦੇਰ ਕਾਗਜ਼ ਨੇ ਗੜ ਜਾਣਾ, ਪਰ ਕਹਿੰਦੇ ਨੇ ਉਸੇ ਕਾਗਜ਼ ਨੂੰ ਪਾਣੀ ਵਿੱਚ ਡੋਬਣ ਤੋਂ ਪਹਿਲਾਂ ਤੂੰ ਥੋੜ੍ਹਾ ਜਿਹਾ ਘੋ ਘਿਓ ਲੈ ਲਈ, ਤੇਲ ਲੈ ਲਈ ਤੇ ਉਸ ਕਾਗਜ਼ ਨੂੰ ਘਿਓ ਵਿੱਚ ਭੇਜ ਕੇ ਤੇਲ ਵਿੱਚ ਭੇਜ ਕੇ ਸਿੱਧਾ ਕਰਕੇ ਤੇ ਪਰਤ ਕੇ ਤੂੰ ਪਾਣੀ ਵਿੱਚ ਰੱਖੀ ਤੇ ਉਸਨੂੰ ਕੁਝ ਸਮਾਂ ਪਾਣੀ ਵਿੱਚ ਰੱਖ ਕੇ ਜਦੋਂ ਕਾਗਜ਼ ਨੂੰ ਬਾਹਰ ਕੱਢੇਗਾ ਤੇ ਪਾਣੀ ਨੇ ਉਸ ਤਰ੍ਹਾਂ ਨਹੀਂ ਗਾਲਣਾ ਜਿਵੇਂ ਪਹਿਲਾਂ ਗਾਲਦਾ ਸੀ, ਕਿਉਂਕਿ ਘਿਓ ਦੀ ਸੰਗਤ ਕਰਕੇ ਹੁਣ ਕਾਗਜ਼ ਕੋਲ ਇੰਨੀ ਕੁ ਸਮਰੱਥਾ ਪੈ ਗਈ, ਪੈਦਾ ਹੋ ਗਈ, ਛੇਤੀ ਕੀਤਿਆਂ ਪਾਣੀ ਉਹਨੂੰ ਗਾਲ ਨਹੀਂ ਸਕਦਾ। ਦੂਸਰੀ ਉਹਨਾਂ ਉਦਾਹਰਨ ਦਿੱਤੀ, ਕਹਿੰਦੇ ਨੇ ਹਜ਼ਾਰਾਂ ਮਣ ਰੂੰ ਦੀਆਂ ਗੰਢਾਂ ਹੋਣ, ਇੱਕ ਛੋਟੀ ਜਿਹੀ ਚਿਣਗ ਲਾ ਦੇ ਤੇ ਰੂੰ ਸੜ ਕੇ ਸਵਾਹ ਹੋ ਜਾਏਗਾ। ਪਰ ਯਾਦ ਰੱਖ ਇੱਕ ਪਾਸੇ ਇੰਨੀਆਂ ਰੂੰ ਦੀਆਂ ਗੰਢਾਂ ਤੇ ਛੋਟੀ ਜਿਹੀ ਚਿਣਗ ਫੂਕ ਦਿੰਦੀ ਏ, ਦੂਜੇ ਪਾਸੇ ਥੋੜ੍ਹਾ ਜਿਹਾ ਰੂੰ ਲੈ ਲਈ ਉਹਦੀ ਬੱਤੀ ਵੱਟ ਲਈ ਤੇ ਉਹਨੂੰ ਤੇਲ ਵਿੱਚ ਭੇਜ ਕੇ ਦੀਵੇ ਵਿੱਚ ਰੱਖ ਦੇ ਤੇ ਆਪਣੇ ਹੱਥਾਂ ਨਾਲ ਅੱਗ ਲਾ ਦੇਈ, ਕਿੱਥੇ ਇੱਕ ਚਿਣਗ ਇੰਨੇ ਵੱਡੇ ਰੂੰ ਦੇ ਅੰਬਾਰ ਨੂੰ ਛਾੜ ਦਿੰਦੀ ਏ ਤੇ ਸਾਰੀ ਰਾਤ ਉਹ ਬੱਤੀ ਬਲਦੀ ਰਹਿ ਗਈ, ਪਰ ਅੱਗ ਦੀ ਇੰਨੀ ਤਾਕਤ ਨਹੀਂ ਸਾਰੇ ਰੂੰ ਨੂੰ ਛਾੜ ਸਕੇ, ਕਿਉਂਕਿ ਤੇਲ ਦੇ ਮਿਲਣ ਕਰਕੇ ਅੱਗ ਹੁਣ ਉਹਨਾਂ ਨੁਕਸਾਨ ਨਹੀਂ ਕਰ ਰਹੀ ਜਿੰਨਾ ਉਹਨੇ ਇਕੱਲੇ ਰੂੰ ਨੂੰ ਛਾੜ ਦੇਣਾ ਸੀ। ਤੀਸਰੀ ਉਦਾਹਰਨ ਦਿੱਤੀ, ਕਹਿੰਦੇ ਨੇ ਇਕੱਲੇ ਲੋਹੇ ਨੂੰ ਪਾਣੀ ਵਿੱਚ ਸਟੀਏ ਤੇ ਉਹ ਲੋਹਾ ਪਾਣੀ ਵਿੱਚ ਡੁੱਬ ਜਾਂਦਾ ਹੈ, ਪਰ ਜੇ ਉਹਨੂੰ ਲੱਕੜ ਦੇ ਨਾਲ ਰੱਖ ਦਈਏ ਤੇ ਲੱਕੜ ਦੀ ਸੰਗਤ ਕਰਕੇ ਉਹ ਸਮੁੰਦਰ ਦੀਆਂ ਲਹਿਰਾਂ ਦੀ ਪਰਵਾਹ ਨਹੀਂ ਕਰਦਾ। ਇਕੱਲੇ ਨੇ ਡੁੱਬ ਜਾਣਾ ਸੀ ਪਰ ਲੱਕੜ ਦੇ ਨਾਲ ਹੋਣ ਕਰਕੇ ਹੁਣ ਉਹ ਡੁੱਬਦਾ ਨਹੀਂ ਤਰਦਾ ਪਿਆ। ਤੇ ਭਾਈ ਸਾਹਿਬ ਤੁਸੀਂ ਸਮਝਾਉਣਾ ਕੀ ਚਾਹੁੰਦੇ ਹੋ? ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਜੈਸੇ ਕਿਰਤਾਸ ਦਰ ਜਲ ਦਰ ਜਾਤ ਜਲ ਬੂੰਦ ਭਰੇ। ਕਿਰਤਾਸ ਦਰ ਦਾ ਸਾਗਰ ਦਾ ਟੁਕੜਾ, ਜੈਸੇ ਕਿਰਤਾਸ ਦਰ ਜਾਤ ਜਲ ਬੂੰਦ ਭਰੇ, ਕਿਰਤ ਸੰਬੰਧ ਜਲ ਮੱਧ ਸਾਵਧਾਨ ਹੈ। ਜਦੋਂ ਉਹਨੂੰ ਘਿਓ ਵਿੱਚ ਭੇਜ ਕੇ ਰੱਖਿਆ ਤੇ ਪਾਣੀ ਵਿੱਚ ਵੀ ਕਾਗਜ਼ ਸਾਬਤ ਰਹਿ ਗਿਆ। ਭਾਈ ਸਾਹਿਬ ਅਗਲਾ ਬਚਨ ਕਹਿੰਦੇ ਨੇ, ਜੈਸੇ ਕੋਟ ਭਾਰ ਤੂਲ ਤਨਕ ਚਿਣਗ ਜਰੈ, ਜਿਵੇਂ ਕਰੋੜਾਂ ਗੰਢਾਂ ਹੁਣ ਰੂੰ ਦੀਆਂ ਇੱਕ ਚਿਣਗ ਨਾਲ ਸੜ ਜਾਂਦੀਆਂ ਨੇ, ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ। ਜਦੋਂ ਥੋੜ੍ਹੇ ਜਿਹੇ ਰੂੰ ਦੀ ਬੱਤੀ ਬਚ ਕੇ ਤੇਲ ਵਿੱਚ ਰੱਖ ਦਈਏ ਤੇ ਦੀਵੇ ਵਿੱਚ ਬਲਦੀ ਹੈ ਤੇ ਬੱਤੀ ਛੇਤੀ ਕੀਤਿਆਂ ਸੜਦੀ ਨਹੀਂ। ਭਾਈ ਸਾਹਿਬ ਅੱਗੇ ਕਹਿੰਦੇ, ਜੈਸੇ ਲੋਹ ਪੂੜ ਜਾਤ ਸਲਲ ਮੈਂ ਡਰਤ ਹੀ, ਸਲਲ ਦਰਤ ਦਾ ਪਾਣੀ ਦੀਆਂ ਲਹਿਰਾਂ, ਇਕੱਲੇ ਲੋਹੇ ਦੇ ਟੁਕੜੇ ਨੂੰ ਪਾਣੀ ਵਿੱਚ ਛੱਟੋ ਪਾਣੀ ਡੋਬ ਦਿੰਦਾ ਹੈ। ਕਾਸ਼ਤ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ, ਪਰ ਜਦੋਂ ਉਹੀ ਲੋਹਾ ਲੱਕੜ ਨਾਲ ਲਾ ਦਿੱਤਾ ਉਹਨੇ ਗੰਗਾ ਦੀਆਂ ਲਹਿਰਾਂ ਦੀ ਪਰਵਾਹ ਵੀ ਨਹੀਂ ਕੀਤੀ। ਅਖੀਰ ਵਿੱਚ ਕਹਿਣ ਲੱਗੇ, ਤੈਸੇ ਜਮ ਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ। ਇਸੇ ਤਰ੍ਹਾਂ ਸੱਜਣਾ ਮੌਤ ਸਾਰੀ ਦੁਨੀਆਂ ਨੂੰ ਖਾਂਦੀ ਪਈ ਏ, पर सतगुरु भेत की दातन पछाण है जेड़े जमदूत तो लोग डरते ने ते कहिंदे मेरा तजर्बा ही जदों गुरु नानक दे चरण पकड़े ना ते ओ मौत भी दासी बन के तेरे चरणा विच नमस्कार कर दी। इहदा मतलब सतगुरु की बाणी मौत दे भय नूं मिटांदी है। यही कारण हजूर ने बाणी विच पहली कंडीशन ही लाई कहिंदे मेरे घर विच आउणा ही ना मत समझी कि किते मौत ने आना नहीं। मैं पहला सबक ही देना वा जेड़े मेरे घर विच आवे कि सजना जे तो सिर तली ते रख के मौत नू कबूल करना है फिर तो मेरे को आ गई ते जे मौत नू कबूल नहीं करता फिर मेरे को आउन दी लोड़ नहीं। पहले दाखले विच ही गुरु ने सिख दे अंदरों मौत का भय खत्म कर दिता। ताई हजूर ने कहा पहला मरण कबूल जीवन की छड आस ते ताई हजूर बाबा नानक जी ने बाणी विच कहा सी कह लगे जो तो प्रेम खेलन का चाहो सिर धर तली गली मेरी आओ। इहदा मतलब मौत दा भय खत्म करी। पर जदों गुरु की बाणी पढ़ने हां ते साहिब कहिंदे नाम नाल मौत दा भय मुकदा है। असीं रोज पढ़दे नहीं लोक जमदूत तो डरदे ने पर सिख रोज कहिंदा सुणदा है जमदा है दूत ना ही तेरा छड जाए। सिख रोज कहिंदा दाता प्रताप तुम्हारा देख कै जम दूत छड जाए। सिख रोज कहिंदा पै सतगुरु तेरी कृपा दे नाल जे पैंदा लूटी पनहारी सो मार्ग संतन दुरारी सतगुरु पूरा छाच कया नाम तेरे की मुक्ते बीती जम का मार्ग दूर रहा। कबीर साहब की बाणी विच इक श्लोक आउंदा पहला कहिंदे कबीर जम का ठींगा बुरा है ओ नहीं सहया जाए मौत का ठींगा मौत का डंडा बड़ा बुरा है वो कोई नहीं सह सकता। कह लगे एक जो साधु मोए मिलियो तिन लिया अंकल लाए पर जदों पूरा गुरु मिलिया ना उन्हें अपने लड़ जोड़ लिया। जेड़ा पहला कबीर साहब कह रहे हैं मौत का डंडा पर बड़ा बुरा है ते ओही उच्ची आवाज कहिंदा पिया है कि नहीं कबीर मेरी बुत को जम ना करे तिस्कार हुण जमदूत मेरा कुछ नहीं बिगाड़ सकता जिन ए जमवा सिर गया सो जपया परवतगार जिस वाहगुरु ने जमदूत पैदा किया मैं ता उस वाहगुरु के चरणा नाल जुड़िया इस जमदूत ने मेरा की बिगाड़ना। सतगुरु कह रहे ने पर आम मनुख दे अंदरों जन्म जन्म भरमत फिरियो नित्यो ना जम को त्रास इस मौत का भय मुकदा नहीं। पर जे इन्नी कुछ समझ पै जाए ना रोज एकांत विच अभ्यास करिए क्योंकि एक दिन मौत ने आना जरूर है समा बिल्कुल नेड़े आ रहा है। तो याद रखना एक विद्वान तो यह भी लिखता है कहिंदा असल विच मौत साढ़े नेड़े नहीं आती असी मौत के नेड़े चले जाने जब ज्यों ज्यों सवास निकलते हैं क्यों क्यों मौत के नेड़े हैं। एक अदीब तो कहिंदा जदों मेरा सवास अंदरों निकलता है ना तो निकलन तो पहला मैनू हर एक सवास से शक है। वो कहने तू लोगों पर शक करन तो पहला अपने पर शक करन की जाच सिख। याद रखी जदों सवास निकलता है वो कहना ना पाएदार जिंदगानी है दुनिया इस कदर हर सांस पर गुमा है हर एक सवास से शक है कि कहीं आखिरी ना हो कि यह निकलिया होया परत के अंदर ना आवे मैनू तो हर एक सवास के उत्ते शक है। मौत के इन्ने कु नेड़े पै जाने पर जे रोज समझ पै जाए एकांत विच कभी मन नूं समझाइए कि मना ये घर तेरा नहीं ये परिवार तेरा नहीं इतों तक समझ लईए कि मेरी मौत हो गई तो मेरे बच्चियां ने मेरे काम नूं सांभ लिया जे बच्चे नहीं तो रब ने कोई इन्हां दे रिज़क दा साधन बना दिता है। जिवें लड़ाई तो पहला रोज अभ्यास किया जाता है तो सजना मरण तो पहला रोज अभ्यास कर मन लैके अज की रात मेरी आखिरी जदों रोज अभ्यास करेगा हो सकता उस समय भय ना होवे। साहिब कहिंदे ने पर नाम तो विछड़ा कभी मौत दे भय तो बच नहीं सकता जन्म जन्म भरमत फिरियो मिटियो ना जम को त्रास मौत का डर दूर नहीं होया कौ नानक हर भज मना। साहिब कहिंदे ने कौ नानक कह रहे ने गुरु तेग बहादुर जी हर भज मना मेरे मना तू वाहगुरु दे नाम नू जप निरभय पावें बास मेरा मालक कृपा करके तेनू निरभय बना देगा। जिवें कागज घ्यो नाल बच जांदा है जिवें तेल नाल बत्ती साबित रह जांदी है जिवें लकड़ दी संगत नाल लोहा तर जांदा है ਤੇ ਜਦੋਂ ਗੁਰੂ ਦਾ ਨਾਮ ਲੈ ਲੈਗਾ ਤੂੰ ਵੀ ਨਿਰਭੈ ਹੋਵੇਗਾ। ਅੱਗੇ ਹਜ਼ੂਰ ਨੇ ਬਚਨ ਕੀਤਾ, ਯਤਨ ਬਹੁਤ ਮੈਂ ਕਰ ਰਹੇ ਹੋ, ਕਹਿੰਦੇ ਨੇ ਬੜੇ ਯਤਨ ਕੀਤੇ ਨੇ, ਪਰ ਦਾਤਾ ਜੀ ਮਿਤਿਓ ਨਾ ਮਨ ਕੋ ਮਾਨ, ਬੜੇ ਯਤਨ ਕੀਤੇ ਨੇ ਪਰ ਮਨ ਦਾ ਹੰਕਾਰ ਨਹੀਂ ਜਾਂਦਾ ਪਿਆ। ਮੈਂ ਅਰਜ਼ ਕੀਤੀ ਸੀ ਇੱਕ ਦਿਨ ਗੁਰੂ ਤੇਗ ਬਹਾਦਰ ਜੀ ਦਾ ਨਾ ਪਹਿਲਾ ਸ਼ਬਦ ਹੀ ਇਹ ਵੇ ਗੁਰੂ ਗ੍ਰੰਥ ਸਾਹਿਬਾਂ ਦਾ, ਜਿੱਥੇ ਕਹਿ ਰਹੇ ਨਾ ਯਤਨ ਬਹੁਤ ਮੈਂ ਕਰ ਰਿਹਾ ਮਿਟਿਓ ਨਾ ਮਨ ਕੋ ਮਾਨ, ਉੱਥੇ ਹਜ਼ੂਰ ਨੇ ਪਹਿਲਾ ਬਚਨ ਕੀਤਾ। ਸਾਹਿਬ ਕਹਿੰਦੇ ਨੇ ਸਾਧੋ ਮਨ ਕਾ ਮਾਨ ਤਿਆਗੋ, ਪਹਿਲਾ ਬਚਨ ਕੀਤਾ ਮਨ ਦੇ ਮਾਨ ਨੂੰ ਛੱਡ। ਪਰ ਇੱਥੇ ਕਹਿ ਰਹੇ ਨੇ ਬੜੇ ਯਤਨ ਕੀਤੇ ਪਰ ਹੰਕਾਰ ਛੁੱਟਿਆ ਨਹੀਂ, ਇਹਦਾ ਮਤਲਬ ਯਤਨ ਤਾਂ ਕੀਤੇ ਹੰਕਾਰ ਛੱਡਣ ਨੂੰ ਪਰ ਮਾਨ ਛੁੱਟਿਆ ਨਹੀਂ। ਕਈ ਵਾਰੀ ਆਪਾਂ ਤੱਕਦੇ ਹਾਂ ਜਦੋਂ ਅਸੀਂ ਬਾਹਰ ਦੇ ਧਰਮ ਦੇ ਕਰਮ ਕਰਨੇ ਆ ਨਾ ਮੈਂ ਮਿਟ ਜਾਏ, ਪਰ ਉਹ ਮੈਂ ਮਿਟਦੀ ਨਹੀਂ ਸਗੋਂ ਹੋਰ ਚੱਬੜਦੀ। ਸਵਾਦ ਤਾਂ ਹੈ ਕਿਤੇ ਇਕਾਂਤ ਵਿੱਚ ਮੈਂ ਨੂੰ ਤੱਕੀਏ, ਜਦੋਂ ਕਿਸੇ ਨੂੰ ਸਾਥੀ ਸਮਝ ਕੇ ਨਾਲ ਤੁਰਨੇ ਉਦੋਂ ਮੈਂ ਪ੍ਰਗਟ ਹੁੰਦੀ ਏ, ਜਦੋਂ ਇਕਾਂਤ ਵਿੱਚ ਦੇਖ ਕੇ ਦੇਖਾਂਗੇ ਪਤਾ ਤਾਂ ਉਦਣ ਲੱਗੇ ਕਿ ਮੈਂ ਕਿੰਨੀ ਕੁ ਮਿਟੀ। ਜਦੋਂ ਧਰਮ ਦਾ ਕਰਮ ਵੀ ਕਰਨੇ ਆ, ਕੋਈ ਤੀਰਥਾਂ 'ਤੇ ਜਾ ਰਿਹਾ, ਤੀਰਥ 'ਤੇ ਭਜਨ ਬੰਦਗੀ ਵੀ ਕਰਦਾ, ਦਾਨ ਪੁੰਨ ਵੀ ਕਰਦਾ, ਸਿਮਰਨ ਕਰਦਾ, ਕੀਰਤਨ ਕਰਦਾ, ਬਾਣੀ ਪੜ੍ਹਦਾ, ਕਥਾ ਕਰਦਾ, ਅਤੇ ਇਕੱਠ ਵਿੱਚ ਲੋਕ ਕਹਿੰਦੇ ਨੇ ਵਾਹ ਵਾਹ, ਅਤੇ ਉਸ ਵਾਹ ਵਾਹ ਵਿੱਚ ਕਹਿ ਕੇ ਨਹੀਂ ਮੈਂ ਤਾਂ ਤੁਹਾਡਾ ਦਾਸ ਹਾਂ। ਸਾਹਿਬ ਕਹਿੰਦੇ ਨੇ ਯਤਨ ਤਾਂ ਕਰਦਾ ਪਰ ਵਾਹ ਵਾਹ ਅੰਦਰ ਦੀ ਮੈਂ ਨੂੰ ਨਹੀਂ ਮਿਟਣ ਦਿੰਦੀ। ਸਵਾਦ ਤਾਂ ਉਦਣ ਜਿੱਦਣ ਕੋਈ ਵਾਹ ਵਾਹ ਵੀ ਨਾ ਕਹਿ ਅਤੇ ਉਦਣ ਮਨ 'ਤੇ ਕੋਈ ਅਸਰ ਨਾ ਹੋਵੇ, ਕਿਉਂਕਿ ਉਹ ਵਾਹ ਵਾਹ ਅੰਦਰ ਦੀ ਖੌ ਨੂੰ ਪ੍ਰਬਲ ਕਰਦੀ ਏ। ਸ਼ਾਇਦ ਇਹ ਹੀ ਕਾਰਨ ਹਜ਼ੂਰ ਨੇ ਕਿਹਾ, ਕਹਿਣ ਲੱਗੇ ਲੋਕ ਯਤਨ ਕਰਦੇ ਨੇ ਮੈਂ ਨੂੰ ਮਿਟਾਉਣ ਦਾ, ਪਰ ਹੁੰਦਾ ਕੀ ਇਹ ਨਾਮਨ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾ ਲੱਖੀ ਨਾਤਿਆਂ ਦੋਏ ਪਾਸ ਚੜੀਏ ਹੋਰ, ਕਹਿੰਦੇ ਅੰਦਰ ਹੋਰ ਚੜ ਗਈ ਹਉਮੈ। ਯਤਨ ਤਾਂ ਕਰਦੇ ਨੇ ਤੀਰਥ ਵਰਤ ਅਰਦਾਨ ਕਰ, ਯਤਨ ਕੀਤਾ ਪਰ ਜਦੋਂ ਵਾਪਸ ਆਏ ਮਨ ਮੈਂ ਧਰੈ ਗੁਮਾਨ, ਨਾਨਕ ਨੇ ਪੁਲ ਜਾਤ ਤੇ ਜਿਉਂ ਕੁੰਚਰ, ਇਸ਼ਨਾਨ ਯਤਨ ਬਹੁਤ ਮੈਂ ਕਰ ਰਿਹਾ ਮਿਟਿਓ ਨਾ ਮਨ ਕੋ ਮਾਨ। ਦਾਤਾ ਆਪਣੇ ਆਪ ਇਹ ਹਉਮੈ ਨਹੀਂ ਛੁੱਟਣੀ, ਪਰ ਕਿਵੇਂ ਛੁੱਟੇਗੀ? ਤੇਰੀ ਕਿਰਪਾ ਦੇ ਨਾਲ। ਹਜ਼ੂਰ ਨੇ ਟੋਡੀ ਰਾਗ ਵਿੱਚ ਇੱਕ ਬਚਨ ਕੀਤਾ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਇਹ ਤੇਰੀ ਕਿਰਪਾ ਹੋਈ, ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਟੂਰ ਕੀਨ, ਤੇਰੀ ਕਿਰਪਾ ਨਾਲ ਹਉਮੈ ਮਿਟਣੀ ਏ। ਸਤਿਗੁਰੂ ਜੇ ਤੂੰ ਮੇਰਾ ਅੰਤਕਰਮਣ ਕਰੇ, ਕਿਰਪਾ ਕਟਾਕ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ, ਤੇ ਜਦੋਂ ਉਹਦੀ ਕਿਰਪਾ ਨਾਲ ਸਿਮਰਨ ਤੇ ਸੇਵਾ ਵੀ ਜੁੜ ਗਏ ਵਾਕੀ। ਸਤਿਗੁਰੂ ਕਹਿ ਰਹੇ ਨੇ ਮਾਲਕਾ ਮੈਂ ਤਾਂ ਯਤਨ ਬੜੇ ਕਰਨਾ ਵਾਂ ਪਰ ਨਹੀਂ ਮੈਂ ਛੱਡਦੀ, ਸੂਖਸ਼ਮ ਬਣ ਕੇ ਡੰਗ ਮਾਰ ਦੀਏ। ਸਾਹਿਬ ਕਹਿ ਰਹੇ ਨੇ ਯਤਨ ਬਹੁਤ ਮੈਂ ਕਰ ਰਿਹਾ ਹੋ ਮਿਟਿਓ ਨਾ ਮਨ ਕੋ ਮਾਨ, ਤੇ ਜਦੋਂ ਮਾਨ ਨਾ ਮਿਟੇ ਫਿਰ ਹੰਕਾਰ ਵਿੱਚੋਂ ਇੱਕ ਦੂਜੇ ਦਾ ਜਨਮ ਹੁੰਦਾ ਭੈੜੀ ਮਤ ਦਾ। ਜਦੋਂ ਹਉਮੈ ਹੋਵੇ ਉਦੋਂ ਬੰਦਾ ਫਿਰ ਇਹੋ ਜਿਹੀ ਮਤ ਅਖਤਿਆਰ ਕਰਦਾ, ਕਿਸੇ ਦੀ ਪਰਵਾਹ ਨਹੀਂ ਕਰਦਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ ਕਿ ਦਾਨ ਪੁੰਨ ਨਾਲ ਕੁਝ ਪਦਵੀ ਮਿਲੀ, ਧਰਮ ਦੇ ਕਰਮ ਨਾਲ ਕੁਝ ਮਿਲਿਆ, ਪਰ ਜਦੋਂ ਅੰਦਰੋਂ ਮੈਂ ਆ ਗਈ ਕੁਝ ਲੈ ਕੇ, ਉਸ ਮੈਂ ਨੇ ਖੋਟੀ ਮਤ ਨੂੰ ਜਨਮ ਦਿੱਤਾ, ਤੇ ਜਦੋਂ ਮਤ ਮਲੀਨ ਹੋ ਜਾਏ ਫਿਰ ਬੰਦੇ ਨੂੰ ਵਾਹਿਗੁਰੂ ਚੇਤੇ ਨਹੀਂ ਜਿਉਂਦਾ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਦਾਨਗ ਪਰਾ ਪੂਰਬੇਣ ਪੁਚੰਤੇ ਮਹੀਪ ਤੇ, ਸਲੋਕ ਸਹਿਸਕ੍ਰਿਤੀ, ਪੂਰਬਲੇ ਕੀਤੇ ਹੋਏ ਦਾਨ ਨਾਲ ਤੈਨੂੰ ਕੁਝ ਪਦਵੀ ਮਿਲੀ, ਤੈਨੂੰ ਇੱਜ਼ਤ ਮਿਲੀ। ਦਾਨਗ ਪਰਾ ਪੂਰਬੇਣ ਪੁਚੰਤੇ ਮਹੀਪ ਤੇ, ਸਾਹਿਬ ਕਹਿੰਦੇ ਨੇ ਵਿਪਰੀਤ ਬੁੱਧਿਅੰਗ ਦੁਰਮਤ ਚੋ ਨਾਨਕ ਪਦਿਓ, ਵਿਪਰੀਤ ਬੁੱਧਿੰਗ ਭੈੜੀ ਮਤ ਤੇਰੇ ਅੰਦਰ ਆ ਗਈ, ਵਿਪਰੀਤ ਬੁੱਧਿੰਗ ਮਾਰਕ ਮਾਰਕ ਲੋਕੈ ਨਾਨਕ ਚਿਰੰਕਾਲ ਦੁੱਖ ਭੋਗਤੇ, ਉਸ ਮੈਂ ਨੇ ਇਹੋ ਜਿਹੀ ਭੈੜੀ ਮਤ ਨੂੰ ਜਨਮ ਦਿੱਤਾ, ਪਾਪ ਕਰਦਿਆਂ ਸੰਕੋਚ ਨਹੀਂ ਕੀਤਾ, ਤੇ ਸਾਹਿਬ ਕਹਿੰਦੇ ਨੇ ਕਈ ਜਨਮਾਂ ਵਾਸਤੇ ਇਸ ਮੈਂ ਨੇ ਤੈਨੂੰ ਪਟਕਾਈ ਰੱਖਣ। ਹਜ਼ੂਰ ਕਹਿ ਰਹੇ ਨੇ ਦਾਤਾ ਯਤਨ ਬਹੁਤ ਮੈਂ ਕਰ ਰਿਹਾ ਮਿਟਿਓ ਨਾ ਮਨ ਕੋ ਮਾਨ, ਤੇ ਮੈਂ ਅਰਜ਼ ਕਰਨਾ ਹੁੰਦਾ ਮੈਂ ਦੀ ਥਾਂ ਤੂੰ ਆ ਜਾਏ, ਮੇਰੇ ਦੀ ਥਾਂ ਤੇਰਾ ਅੰਦਰੋਂ ਆਵੇ। ਅੱਜ ਦਾ ਦਿਨ ਜਿਹੜਾ ਨਾ, ਵੈਸੇ ਕੋਸ਼ਿਸ਼ ਕਰਾਂਗਾ ਮੈਂ ਆਉਣ ਵਾਲੇ ਦਿਨਾਂ ਵਿੱਚ ਗੱਲ ਕਰਾਂਗੇ, ਅੱਜ ਦਾ ਦਿਨ ਉਹ ਜੇ ਗੁਰੂ ਕਲਗੀ ਵਾਲੇ ਇਸ ਦਿਨ ਇੱਥੋਂ ਦੀ ਡੇਟ ਮੁਤਾਬਕ ਅੱਜ ਦੇ ਦਿਨ ਸ਼ਾਮੀ ਮੇਰਾ ਕਲਗੀ ਵਾਲਾ ਨਾ ਚਮਕੌਰ ਦੀ ਕੱਚੀ ਗਲੀ ਵਿੱਚ ਪਹੁੰਚ ਗਏ। ਭੁੱਖੇ ਪਾਣੇ ਸਿੱਖ ਨਾਲ ਨੇ, ਦੋ ਸਾਹਿਬਜ਼ਾਦੇ ਨਾਲ ਨੇ। ਕੱਲ੍ਹ ਨੂੰ ਜੰਗ ਹੋਣੀ ਹੈ ਅਤੇ ਸਾਹਿਬ ਦੇ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋਣੇ ਨੇ ਅਤੇ ਸਾਹਿਬ ਨੇ ਚਮਕੌਰ ਦੀ ਗਲੀ ਵਿੱਚੋਂ ਸੁਰਖਰੂ ਹੋ ਕੇ ਨਿਕਲਣਾ। ਅਤੇ ਅੱਜ ਦੀ ਰਾਤ ਮੇਰਾ ਸਾਹਿਬ ਜਦੋਂ ਬੈਠਾ ਹੈ ਨਾ ਅਤੇ ਪੁੱਤਰ ਕੋਲ ਨੇ ਅਤੇ ਬੜੇ ਪਿਆਰ ਨਾਲ ਕਹਿੰਦਾ ਪਿਆ, ਦਾਤਾ ਜੀ ਹੇ ਚਾਰ ਹੈ ਅਬ ਦੋ ਹੀ ਸਹਿਰ ਇਹ ਵੀ ਨਾ ਹੋਣਗੇ। ਜਦੋਂ ਤੁਰਿਆ ਤਾਂ ਅਨੰਦਪੁਰ ਤੋਂ ਉਸ ਦਿਨ ਚਾਰ ਸਨ, ਸਰਸਾ ਟੱਪੀ ਦੋ ਰਹਿ ਗਏ ਅਤੇ ਜਦੋਂ ਚਮਕੌਰ ਨੂੰ ਲੰਘਣਾ ਸਵੇਰੇ ਇਹ ਵੀ ਦੋ ਚਲੇ ਜਾਣੇ ਨੇ। ਹੇ ਚਾਰ ਹੈ ਅਬ ਦੋ ਹੀ ਸਹਿਰ ਇਹ ਵੀ ਨਾ ਹੋਣਗੇ, ਹਮ ਸ਼ੁਕਰ ਕਰੇਂਗੇ ਕੱਲ ਅਗਰ ਇਹ ਵੀ ਨਾ ਹੋਣਗੇ। ਮੈਂ ਤੇਰਾ ਸ਼ੁਕਰ ਕਰਾਂਗਾ, ਪਰ ਦਾਤਾ ਮੈਂ ਤੇਰਾ ਹੂੰ, ਮੇਰੇ ਬੱਚੇ ਵੀ ਹੈ ਤੇਰਾ। ਇਹਨੂੰ ਕਹਿੰਦੇ ਨੇ ਅੰਦਰੋਂ ਮੈਂ ਮਿਟ ਜਾਏ, ਦੁੱਖ ਵਿੱਚ ਵੀ ਕਹਿ ਮੇਰਾ ਕੁਝ ਨਹੀਂ ਅਤੇ ਸੁੱਖ ਵਿੱਚ ਵੀ ਕਹਿ ਮੇਰਾ ਕੁਝ ਨਹੀਂ। ਮੈਂ ਤੇਰਾ ਹੂੰ, ਮੇਰੇ ਬੱਚੇ ਵੀ ਤੇਰੇ ਹੈ ਮੌਲਾ, ਹੇ ਤੇਰੇ ਹੈ ਤੇਰੇ ਰਹੇਗੇ ਤੇਰੇ ਦਾਤਾ। ਜਿਸ ਹਾਲ ਮੇ ਰੱਖੇ ਵਹੀ ਹਾਲ ਹੈ ਹੱਛਾ, ਜੁਝ ਸ਼ੁਕਰ ਕੇ ਆਨੇ ਕਾ ਜ਼ੁਬਾਂ ਪਰ ਨਹੀਂ ਸ਼ਿਕਵਾ। ਮੈਂ ਤੈਨੂੰ ਸ਼ਿਕਵੇ ਨਹੀਂ ਦੇਣੇ, ਮੈਂ ਤੈਨੂੰ ਉਲਾਮੇ ਨਹੀਂ ਦੇਣੇ, ਮੈਂ ਕੇਵਲ ਤੇਰਾ ਸ਼ੁਕਰ ਕਰਨਾ। ਅਤੇ ਜਦੋਂ ਇਹ ਮੈਂ ਪਲਟ ਜਾਏ ਫਿਰ ਮੈਂ ਵਿੱਚੋਂ ਤੂੰ ਦਾ ਜਨਮ ਹੁੰਦਾ ਅਤੇ ਮੈਂ ਅਰਜ਼ ਕਰਨਾ ਹੁੰਦਾ। ਇੱਥੇ ਸ਼ਬਦ ਸਾਹਿਬ ਨੇ ਵਰਤਿਆ ਮਾਨ, ਇਹ ਵੀ ਦੋ ਅੱਖਰ ਅਤੇ ਇੱਕ ਲੱਗਦਾ ਸੁਮੇਲ, ਇੱਕ ਮਾਤਰਾ ਅਤੇ ਦੋ ਅੱਖਰ ਨੇ। ਮੰਮਾ ਕੰਨਾ ਅਤੇ ਨੰਨਾ ਅਤੇ ਨੰਨੇ ਥੱਲੇ ਔਂਕੜੇ ਮਾਨ। ਅਤੇ ਜਦੋਂ ਇਹਨੂੰ ਪਲਟ ਦਿਆਂਗੇ ਨਾ, ਨੰਨੇ ਨੂੰ ਅੱਗੇ ਲੈ ਆਈਏ ਅਤੇ ਇਹਨੀ ਨਾਮ ਬਣ ਜਾਣਾ। ਸਾਹਿਬ ਕਹਿੰਦੇ ਨੇ ਮੈਂ ਇਹਨੂੰ ਪਲਟਣ ਤੂੰ ਪੈਦਾ ਹੁੰਦਾ। ਹਜ਼ੂਰ ਕਹਿ ਰਹੇ ਨੇ ਯਤਨ ਬਹੁਤ ਮੈਂ ਕਰ ਰਿਹਾ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਤਿਓ, ਰਾਖ ਲਿਓ ਭਗਵਾਨ, ਮੇਰੇ ਅਕਾਲ ਪੁਰਖ ਵਾਹਿਗੁਰੂ ਤੂੰ ਕਿਰਪਾ ਕਰਕੇ ਮੈਨੂੰ ਰੱਖ ਲਈ। ਸਤਿਗੁਰੂ ਗੁਰੂ ਤੇਗ ਬਹਾਦਰ ਮਿਹਰ ਕਰਨ, ਅਸੀਂ ਵੀ ਅੰਦਰੋਂ ਦੀ ਮੈਂ ਨੂੰ ਮਿਟਾ ਸਕੀਏ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

तू अंतर्जामी पुरख भगवान।

भव करी रखयान। दासन दास कहे जन नानक, जेहा तू कराए

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵੱਡ ਭਾਗੇ ਹੋ ਆਪ ਜੀ ਸਤਿਗੁਰਾਂ ਦੀ ਕਿਰਪਾ ਦੁਆਰਾ, ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖ਼ਤ ਤੇ ਸੁਭਾਈ ਮਾਨ ਹੋ ਕੇ ਜੋ ਹੁਕਮਨਾਮਾ ਸਾਡੇ ਸਾਰਿਆਂ ਦੇ ਕਲਿਆਣ ਹਿੱਤ ਬਖਸ਼ਿਸ਼ ਕੀਤਾ ਹੈ, ਪਾਵਨ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰਾਮ ਕਲੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 883 ਤੇ ਸੁਭਾਈ ਮਾਨ ਹੈ। ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਜਿੰਨੇ ਵੀ ਸਰੋਤਾ ਜਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜੇ ਹੋ ਅਤੇ ਦੇਸ਼ ਵਿਦੇਸ਼ ਦੇ ਅੰਦਰ ਇਸ ਸਮੇਂ ਦੀ ਉਡੀਕ ਕਰ ਰਹੇ ਸਾਰੇ ਸਰੋਤਾ ਜਨੋਂ, ਧਿਆਨ ਗੁਰੂ ਕੇ ਚਰਨਾਂ ਨਾਲ ਜੋੜੋ, ਸੁਰਤੀਆਂ ਨੂੰ ਟਿਕਾਓ, ਕਰੋ ਰਸਨਾ ਦੀ ਪਵਿੱਤਰਤਾ ਲਈ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਇੱਕ ਵਾਰੀ ਫਿਰ ਕਿਰਪਾ ਕਰੋ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਪਾਵਨ ਸ਼ਬਦ ਦੀ ਵਿਚਾਰ ਰਹਾਉ ਦੇ ਪਦੇ ਤੋਂ ਆਰੰਭ ਕਰਨੀ ਹੈ। ਸ਼ਬਦ ਦਾ ਕੇਂਦਰੀ ਭਾਵ ਇਸ ਪਦੇ ਦੇ ਅੰਦਰ ਦਿੱਤਾ ਹੋਇਆ ਹੈ। ਆਓ ਸਾਰੇ ਧਿਆਨ ਜੋੜੋ, ਸਰਵਨ ਕਰੋ ਜੀ।

અત્યારે જ કિસ કહે ના જાય, બસ્ત અગોચર ભાઈ એ જરા ભાઈ અખર હૈ એનું આરંભ વિચ લે જાને હે ભાઈ આચર્જ કિસ કહ ના જાય એ અખર બારી વિચ બડી જગા આયા હૈ દો તરહ ઇસદા ઉચારણ કીતા જાંદા હૈ અચરજ તે અચરજ અર્થ એકો હી હૈ હરાની પર ઇથે પહેલા આપાં અચરજ દે અર્થ કરાંગે હરાની તે ફિર કરાંગે તમાશા गुरु अर्जन देव जी महाराज कृपा करते ने मैं एक अचरज तमाशा वेख्या पर उस बारे क्या नहीं जा सकता दसिया नहीं जा सकता बयान नहीं किया जा सकता या यूं कह लिए जे कोई उनू आचर्ज अवस्था नू तमाशे नू अखरा राई बयान करना चाहे ते बयान नहीं कर सकता। बस्त अगोचर बस आप कहते हैं चीज नू वस्तु नू पर इथे वो किड़ी वस्तु का जिक्र है जेड़ी अगोचर है गोचर जेड़ी इंद्रिया दे वस विच आ जावे ते अगोचर जेड़ी इंद्रिया दे वस विच नहीं। बस्त अगोचर केड़ी होई सत्संगत दुनिया दे अंदर वस्तुआं बड़िया ने जिन्हां दे मुल बहुत ज्यादा ने पर हर चीज दा मुल पै जांदा है। अगोचर वस्तु ओ वस्तु है जिस दा मुल कोई नहीं जानदा जिन्हों आपां अमोल भी कह दें। नाम वस्तु एक ऐसी वस्तु है जिसकी कीमत कोई नहीं पा सकता। सतगुरां ने बारी दे अंदर कृपा की साई नाम अमोल कीम ना कोई जान दो। मालक दा नाम मुल तो रहत है, इस दी कीमत कोई नहीं जानदा। पातशाह जी ने इत्थे बस नहीं कर दिती, साई नाम अमोल कीम ना कोई जान दो
ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਨ ਦੋ। ਜਿਨ੍ਹਾਂ ਦੇ ਮੱਥੇ ਤੇ ਲੇਖ ਇਸ ਵਸਤੂ ਨੂੰ ਪ੍ਰਾਪਤ ਕਰਨ ਦਾ ਵਾਹਿਗੁਰੂ ਪਰਮਾਤਮਾ ਨੇ ਲਿਖ ਦਿੱਤਾ ਹੈ, ਉਹ ਇਹ ਵਸਤੂ ਜੀਵਨ ਦੇ ਅੰਦਰ ਪ੍ਰਾਪਤ ਕਰਕੇ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜ ਕੇ ਰੰਗ ਮਾਨ ਦੋ, ਖੁਸ਼ੀਆਂ ਮਾਣਦੇ ਨੇ। ਰੰਗ ਮਾਨ ਤੋਂ ਭਾਵ ਇੱਥੇ ਖੁਸ਼ੀਆਂ ਮਾਣਦੇ ਨੇ। ਸਤਿਗੁਰਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਰੱਬ ਦਾ ਕੀਮਤੀ ਨਾਮ ਜਿਹੜਾ ਮੋਤੀ ਹੈ ਮੇਰੇ ਹਿਰਦੇ ਦੇ ਵਿੱਚ ਵਸਿਆ, ਪਰ ਨਾਲ ਹੀ ਕਹਿ ਦਿੱਤਾ ਮੈਂ ਮੁੱਲ ਨਹੀਂ ਖਰੀਦਿਆ। ਹੈਰਾਨੀ ਦੀ ਗੱਲ ਹੈ, ਇੱਕ ਪਾਸੇ ਰੱਬ ਦੇ ਨਾਮ ਦਾ ਕੋਈ ਮੁੱਲ ਨਹੀਂ ਪਾ ਸਕਦਾ ਤੇ ਗੁਰੂ ਮਹਾਰਾਜ ਆਖਦੇ ਨੇ ਇਹ ਅਮੋਲਕ ਨਾਮ ਮੈਨੂੰ ਬਗੈਰ ਮੁੱਲ ਤੋਂ ਹੀ ਮਿਲ ਗਿਆ। ਹੈਰਾਨੀ ਹੋਵੇਗੀ, ਸਾਧ ਸੰਗਤ ਕੋਈ ਕੀਮਤੀ ਚੀਜ਼ ਹੋਵੇ ਅਸੀਂ ਪੈਸਿਆਂ ਨਾਲ ਖਰੀਦ ਲਈਏ ਤੇ ਕਿਸੇ ਬੰਦੇ ਨੂੰ ਫਰੀ ਮਿਲ ਜਾਵੇ ਤੇ ਹੈਰਾਨ ਹੁੰਦੇ ਹਾਂ ਵੀ ਇੰਨੀ ਕੀਮਤੀ ਚੀਜ਼ ਦੇਣ ਵਾਲੇ ਨੇ ਦੇ ਕਿਵੇਂ ਦਿੱਤੀ। ਸਾਨੂੰ ਹੈਰਾਨੀ ਹੁੰਦੀ। ਮਹਾਰਾਜ ਆਖਦੇ ਨੇ ਰੱਬ ਦਾ ਨਾਮ ਬੜਾ ਕੀਮਤੀ ਹੈ, ਇੰਦਰੀਆਂ ਦੀ ਪਕੜ ਵਿੱਚ ਨਹੀਂ ਆਉਂਦਾ, ਪਰ ਮੈਨੂੰ ਇਹ ਪ੍ਰਾਪਤ ਹੋਇਆ ਹਿਰਦੇ ਦੇ ਅੰਦਰ, ਪਰ ਮੈਂ ਕੋਈ ਮੁੱਲ ਵੀ ਨਹੀਂ ਦਿੱਤਾ। ਤੇ ਪੁੱਛਣ ਵਾਲਾ ਪੁੱਛਦਾ ਵੀ ਇੰਨੀ ਕੀਮਤੀ ਚੀਜ਼ ਤੈਨੂੰ ਕਿਵੇਂ ਪ੍ਰਾਪਤ ਹੋ ਗਈ, ਇੰਨੀ ਕੀਮਤੀ ਚੀਜ਼ ਤੈਨੂੰ ਕਿਵੇਂ ਮਿਲ ਗਈ। ਤੇ ਮਹਾਰਾਜ ਕਿਰਪਾ ਕਰਦੇ ਨੇ ਹੱਠ ਮਜ਼ਾਹੋਂ ਮਾਨਕ ਲਤਾ ਮੁੱਲ ਨਾ ਗਿੱਦਾ, ਮੈਂ ਕੋ ਸਤਿਗੁਰ ਦਿੱਤਾ ਢੂੰਡ ਵਜਾਈ ਥੀਆ ਥਿੱਤਾ ਜਨਮ ਪਦਾਰਥ ਨਾਨਕ ਜਿੱਤਾ। ਮੇਰੇ ਗੁਰੂ ਨੇ ਤਰੁੱਠ ਕੇ ਮੇਰੇ ਉੱਤੇ ਕਿਰਪਾ ਕੀਤੀ। ਸਾਧ ਸੰਗਤ, ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ, ਇਹ ਜਿਹੜੀ ਆਚਰਜ ਤਮਾਸ਼ਾ ਮੈਂ ਵੇਖਿਆ ਜਿਸ ਬਾਰੇ ਕਿਹਾ ਨਹੀਂ ਜਾ ਸਕਦਾ ਉਹ ਕੀ ਹੈ, ਉਹ ਤਮਾਸ਼ਾ ਹੈ ਵਾਹਿਗੁਰੂ ਪਰਮਾਤਮਾ ਦਾ ਕੀਮਤੀ ਨਾਮ ਜਿਹੜਾ ਇੰਦਰੀਆਂ ਦੀ ਪਕੜ ਵਿੱਚ ਨਹੀਂ ਆਉਂਦਾ, ਜਿਹੜਾ ਇੰਦਰੀਆਂ ਦੀ ਪਕੜ ਵਿੱਚ ਨਹੀਂ ਆਉਂਦਾ ਤੇ ਬੁੱਧੀ ਦਾ ਵਿਸ਼ਾ ਵੀ ਨਹੀਂ। ਕੋਈ ਆਖੇ ਮੈਂ ਇਹਨੂੰ ਆਪਣੀ ਅਕਲ ਦੇ ਨਾਲ ਬਿਆਨ ਵੀ ਕਰ ਸਕਾਂ ਜਾਂ ਪ੍ਰਾਪਤ ਕਰ ਸਕਾਂ। ਇੱਕ ਬਚਨ ਆਪਾਂ ਇਸ ਗੱਲ ਨੂੰ ਹੋਰ ਸਮਝਣ ਵਾਸਤੇ ਕਬੀਰ ਸਾਹਿਬ ਜੀ ਦਾ ਦੁਹਰਾਰੀਏ। ਕਬੀਰ ਸਾਹਿਬ ਜੀ ਨੇ ਗੱਲ ਇੱਥੋਂ ਆਰੰਭ ਕੀਤੀ, ਕਿਆ ਪੜ੍ਹੀ ਹੈ ਕਿਆ ਗੁਣੀ ਹੈ ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਤੇ ਫਿਰ ਆਖਿਆ ਹਰ ਕਾ ਨਾਮ ਨਾ ਜਪਸ ਗੁਵਾਰਾ, ਕਿਆ ਸੋਚੇ ਬਾਰੰਗ ਬਾਰਾ ਅੰਧਿਆਰੇ ਦੀਪਕ ਚਾਹੀਏ ਇੱਕ ਬਸਤ ਅਗੋਚਰ ਲਈਏ। ਬਸਤ ਅਗੋਚਰ ਭਾਈ ਆਚਰਜ ਕਿਸ ਕਹਿਣ ਨਾ ਜਾਏ, ਇਹ ਵਿਦਵਤਾ ਦਾ ਵਿਸ਼ਾ ਨਹੀਂ, ਇਹ ਬੁੱਧੀ ਦਾ ਵਿਸ਼ਾ ਨਹੀਂ। ਸਾਧ ਸੰਗਤ, ਜਦੋਂ ਵਸਤੂ ਅਗੋਚਰ ਪ੍ਰਾਪਤ ਹੁੰਦੀ ਹੈ ਸੰਸਾਰੀ ਲੋਕਾਂ ਦਾ ਮਨ ਨਹੀਂ ਮੰਨਦਾ,
संसारी लोक नहीं प्रतीत दे, बस अगोचर प्राप्त करन वाला जे कवे ना मैं संसार नु खुश कर लवां, संसार खुश नहीं होंदा। पर जिन्नू ए वस्तु मिल जांदी है वो फिर इस पासे वल पैंदा ही नहीं, इस पासे वल पैंदा नहीं। कहंदे ने सुकरात बड़ा वड्डा विद्वान होया, फिलासफर होया, वैज्ञानिक होया, एक दिन की वेखदा समुंदर दे किनारे तुरिया जा रहा है, एक बच्चे नूं रोंदियां वेखिया, कहन लगा पुत्र रोना क्यों है? आखन लगा बाबा आ मेरे हाथ दे विच प्याला वेखदा। आखन लगा वेख रहा, कहन लगा सवेर दा ए प्याला मैं हाथ विच फड़िया होया है, ते मैं समुंदर नूं प्याले अंदर बंद करना चाहना, पर प्याला समुंदर दे अंदर बंद नहीं हो रहा, प्याले दे विच समुंदर बंद नहीं हो रहा, बस एहो ही मेरे रोन दा कारण है। कहंदे ने उस वेले सुकरात भी उची उची रोन लग पिया। बच्चे ने पूछिया बापू तू क्यों रोने? कहन लगा पुत्रा तेरी ते मेरी हालत बराबर ही, तेरी हालत विच ते मेरी हालत विच कोई फर्क नहीं, तू कुजे दे अंदर प्याले दे अंदर समुंदर नू बंद करना चाहना है। ते आखन लगा मैं अपनी विद्वता नाल, अपने ज्ञान नाल, अपने बुद्धि रूपी प्याले दे अंदर कादर दी कुदरत नू बंद करना चाहना, पर हालत मेरी भी तेरे वाली है। बच्चे ने प्याला चुकिया समुंदर दे अंदर छुटिया ते खिड़खड़ा के हसन लग पिया। सुकरात ने पूछिया हसन दा कारण? कहन लगा बस एक गल समझ विच आई है, जे प्याले विच समुंदर बंद नहीं होंदा ते घटो घट प्याला तां समुंदर दे अंदर समा ही सकदा है ना। सुकरात ने उस बच्चे दे पैरी हाथ लाया, आखन लगा गल समझ विच आ गई, जे कादर दा अंत नहीं पाया जा सकदा ते घटो घट उस दे नाल जुड़ के उस दे गुण गा के उस दा नाम जप के उस विच लीनता होया जा सकदा है ना। गुरु नानक पातशाह जी ने सिद्धांत दिता, आखिया जपो गाओ पर अंत पान वाले पासे ना जायो, क्योंकि अंत पान वाले पासे जाओगे वो बेअंत है, तुसी अंत पा नहीं सकना, तुहानू खजल खुआरी का सामना करना पवेगा, तुहानू खजल खुआरी का सामना करना पवेगा। इसे वास्ते गुरमुखो आपा रोज गुरु के चरण अंदर अरदास करन तो पहला मैं कई बारी बेनती करया करदा, ये अरदास का हिस्सा नहीं जेड़ा आपा गुरु चरणा दे अंदर दुराने हैं, तू ठाकुर तुम पे अरदास, जियो पिंड सब तेरी रास, तुम मात पिता हम बारक तेरे, तुमरी कृपा मैं सुख कनेरे, कोई न जाने तुमरा अंत, ऊंचे ते ऊंचा भगवंत, सगल समगरी तुमरे सूत्र धारी, तुम ते होए सुआग्याकारी, तुमरी गत मित तुम ही जानी, नानक दास सदा कुर्बानी। क्योंकि सुन वड्डा आखे सब कोए, केवल वड्डा देठा होए, कीमत पाए ना कहे आ जाए, कहने वाले तेरे रहे समाए।
ਕਬੀਰ ਸਾਹਿਬ ਜੀ ਆਖਦੇ ਨੇ ਬਸ ਤੇਰਾ ਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ ਕਹੋ ਕਬੀਰ ਮਨ ਮਾਨਿਆ।

ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਨਾਮ ਇੱਕ ਕੀਮਤੀ ਵਸਤੂ ਹੈ ਜਿਹੜੀ ਇੰਦਰੀਆਂ ਦੀ ਪਕੜ ਵਿੱਚ ਨਹੀਂ। ਤੇ ਮਹਾਰਾਜ ਆਖਦੇ ਨੇ ਇਸ ਅਚਰਜ ਵਸਤੂ ਦੇ ਸੰਬੰਧ ਵਿੱਚ ਕੁਝ ਕਿਹਾ ਵੀ ਨਹੀਂ ਜਾ ਸਕਦਾ, ਬਿਆਨ ਵੀ ਨਹੀਂ ਕੀਤਾ ਜਾ ਸਕਦਾ, ਕੋਈ ਕੁਝ ਕਹਿਣਾ ਚਾਹੇ ਤੇ ਕਹਿ ਨਹੀਂ ਸਕਦਾ।

നാം ജപ്പണ വാല നാമ നൂ പ്രാപ്ത കരൻ വാല ਤਿੰਨ ਗੁਣਾਂ ਤੋਂ ਬਹੁਤ ਉੱਚਾ ਉੱਠ ਜਾਂਦਾ ਹੈ। ਮਾਇਆ ਦੇ ਤਿੰਨ ਗੁਣ ਨੇ ਰਜੋ ਤਮੋ ਤੇ ਸਤੋ। ਇਹਨਾਂ ਦਾ ਜ਼ਿਕਰ ਵੀ ਕੀਤਾ ਬਾਣੀ ਦੇ ਅੰਦਰ। ਰਜਗੁਣ ਤਮ ਗੁਣ ਸਤਗੁਣ ਕਈ ਹੈ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ ਤੇ ਨਹੀਂ ਪਰਮ ਪਦ ਪਾਇਆ। ਮਹਾਰਾਜ ਆਖਦੇ ਨੇ ਤਿੰਨੇ ਗੁਣ ਜਗਤ ਨੂੰ ਵਿਆਪ ਰਹੇ ਨੇ। ਸਤਸੰਗਤ, ਕੁਝ ਸਾਨੂੰ ਤਮੋ ਬਿਰਤੀ ਵਾਲੇ ਮਿਲਣਗੇ, ਕੁਝ ਰਾਸ਼ਟਰੀ ਬਿਰਤੀ ਵਾਲੇ ਮਿਲਣਗੇ, ਤੇ ਕੁਝ ਸਤੋ ਗੁਣਾਂ ਦੇ ਅੰਦਰ ਵੀ ਵਿਚਰ ਰਹੇ ਨੇ। ਘੱਟ ਨਹੀਂ, ਉਹ ਵੀ ਬੜੇ ਨੇ। ਅੱਜ ਇਹਨਾਂ ਬਾਰੇ ਆਪਾਂ ਪੜ੍ਹਦੇ ਹਾਂ ਨਾ,

0: ਪਾਵੇ ਕੋਈ। ਇੱਥੋਂ ਤੱਕ ਕਹਿ ਦਿੱਤਾ ਬ੍ਰਹਮ ਵਿਸ਼ਨ ਮਹਾਂਦਿਓ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਤਿਸੇ ਨਾ ਚੇਤੈ ਬਪੁੜੇ ਹਰ ਗੁਰਮੁਖ ਸੋਝੀ ਪਾਈ। ਸਤਿਕਾਰਯੋਗ ਨੇ ਦੇਵਤੇ ਪਰ ਤਿੰਨਾਂ ਗੁਣਾਂ ਦੇ ਅੰਦਰ ਹੀ ਵਿਚਰਦੇ ਰਹੇ। ਮਹਾਰਾਜ ਦੇ ਬਚਨ ਨੇ ਬ੍ਰਹਮਾ ਵਿਸ਼ਨ ਮਹਾਂਦਿਓ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਤਿਸੇ ਨਾ ਚੇਤੈ ਬਪੁੜੇ ਹਰ ਗੁਰਮੁਖ ਸੋਝੀ ਪਾਈ। ਉਹ ਹੈ ਕੌਣ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਕਿੱਥੇ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ। ਮਹਾਰਾਜ ਆਖਦੇ ਨੇ ਤ੍ਰੈ ਗੁਣਾ ਤੋਂ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਰਹਿਤ ਹੈ ਤੇ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਵੀ ਰਹਿਤ ਜਗਤ ਤੋਂ ਵੱਖਰੀ ਹੈ ਨਿਰਾਰੀ ਹੈ।
1: ਸਾਧਕ ਸਿੱਧ ਨਾ ਜਾਣੈ
0: ਸਾਧਕ ਤੇ ਸਿੱਧ ਦੋ ਅੱਖਰ ਨੇ। ਸਾਧਕ ਉਹ ਨੇ ਜਿਹੜੇ ਸਾਧਨਾ ਦੇ ਵਿੱਚ ਲੱਗੇ ਹੋਏ ਨੇ ਤੇ ਸਿੱਧ ਉਹ ਨੇ ਜਿਹੜੇ ਸਾਧਨਾ ਦੇ ਵਿੱਚੋਂ ਪੁੱਗ ਗਏ ਨੇ। ਸਾਧਕ ਤੇ ਸਿੱਧ ਦੋ ਅੱਖਰ ਮਹਾਰਾਜ ਆਖਦੇ ਨੇ ਇਸ ਅਵਸਥਾ ਨੂੰ ਸਾਧਕ ਵੀ ਨਹੀਂ ਜਾਣਦੇ ਤੇ ਸਿੱਧ ਵੀ ਨਹੀਂ ਜਾਣਦੇ। ਇਉਂ ਸਮਝ ਲਓ ਸਾਧਕਾਂ ਵਾਲੀ ਜਾਂ ਸਿੱਧਾਂ ਵਾਲੀ ਕੋਈ ਰਹਿਤ ਜੀਵਨ ਦੇ ਅੰਦਰ ਧਾਰਨ ਕਰ ਲਵੇ ਪਰ ਨਾਮ ਦੀ ਪ੍ਰਾਪਤੀ ਉਹਨੂੰ ਇਸ ਢੰਗ ਨਾਲ ਨਹੀਂ ਹੁੰਦੀ। ਸੌਖੇ ਅੱਖਰਾਂ ਵਿੱਚ ਸਮਝ ਲਈਏ ਜੋਗ ਨਾ ਭਗਵੀ ਕੱਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕਹਿ ਉਪਦੇਸ਼। ਉਹ ਵੀ ਨਹੀਂ ਜਾਣਦੇ ਇਸ ਅਵਸਥਾ ਨੂੰ ਕੌਣ ਸਾਧਕ ਵੀ ਤੇ ਸਿੱਧ ਵੀ। ਹੁਣ ਪੜ੍ਹੋ ਮਹਾਰਾਜ ਦੇ ਬਚਨ ਜਿਹੜੇ ਆਪਾਂ ਰੋਜ਼ ਨਿਤਨੇਮ ਦੇ ਅੰਦਰ ਦੁਹਰਾਉਂਦੇ ਹਾਂ ਤੋ ਪ੍ਰਸਾਦ ਸੋਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਕਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ। ਫਿਰ ਧਿਆਨ ਦੇਵਿਓ ਸਾਰੇ ਹੀ ਦੇਸ਼ ਕੋ ਦੇਖ ਰਿਹਾ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਸਾਧਕ ਸਿੱਧ ਨਾ ਜਾਣੈ ਇਹ ਤਮਾਸ਼ੇ ਨੂੰ ਇਸ ਅਵਸਥਾ ਨੂੰ ਨਾਮ ਜਪਣ ਵਾਲੀ ਨੂੰ ਨਾਮ ਪ੍ਰਾਪਤੀ ਕਰਨ ਵਾਲੀ ਨੂੰ ਸਾਧਕ ਵੀ ਨਹੀਂ ਜਾਣਦੇ ਤੇ ਸਿੱਧ ਵੀ ਨਹੀਂ ਸਮਝਦੇ।
1: ਰਤਨ ਕੋਠੜੀ ਅੰਮ੍ਰਿਤ ਸੰਪੂਰਨ
0: ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਾਧ ਸੰਗਤ ਬਹੁਤ ਵਾਰੀ ਇਹ ਸ਼ਬਦ ਆਪਾਂ ਦੁਹਰਾਉਂਦੇ ਹਾਂ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਰਸਿਓ ਅੰਧਕਾਰ ਤੈ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ ਬਿਸਮਨ ਬਿਸਮ ਭਏ ਜੋ ਪੇਖਿਓ ਕਹਿਣ ਨਾ ਜਾਏ ਵਡਿਆਈ ਮਗਨ ਭਏ ਏਕ ਰਸ ਮਾਤੇ ਓਤ ਪੋਤ ਲਪਟਾਈ ਹੈਨ ਰਤਨਾਂ ਦੇ ਭੰਡਾਰ ਭਰੇ ਪੈ ਗੁਰੂ ਦੇ ਸ਼ਬਦ ਦੇ ਅੰਦਰ ਪਰ ਪ੍ਰਾਪਤ ਕਿਹਨਾਂ ਨੂੰ ਹੁੰਦੇ ਨੇ ਜਿਹੜੇ ਸਾਧ ਸੰਗਤ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ। ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜ਼ਾਨੇ गुरु दे खजाने वे

0: ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਕੋਈ ਮੁੱਲ ਪਾਉਣ ਜੋਗਾ ਨਹੀਂ, ਕਰਨ ਜੋਗਾ ਤੋਂ ਪਾਪ ਪਾਉਣ ਜੋਗਾ ਨਹੀਂ। ਤੇ ਫਿਰ ਇਸ ਬਾਰੇ ਕੋਈ ਕਹੇਗਾ ਕੀ ਤੇ ਸੁਣਾਵੇਗਾ ਕੀ? ਫਿਰ ਧਿਆਨ ਦੇਵਿਓ, ਅਗਲੀ ਪੰਕਤੀ ਦੇ ਅੰਦਰ ਇਸ ਗੱਲ ਨੂੰ ਖੋਲ ਦਿੱਤਾ ਹੈ।
1: ਕਥਨ ਕਹਿਣ ਕੋ ਸੋਜੀ ਨਾਹੀ, ਜੋ ਪੇਖੈ ਤਿਸ ਬਣ ਆਵੇ।
0: ਨਾਮ ਦੇ ਸੰਬੰਧ ਵਿੱਚ ਕੋਈ ਬਿਆਨਬਾਜ਼ੀ ਨਹੀਂ। ਹਾਂ, ਇਹ ਤਾਂ ਉਹਨੂੰ ਹੀ ਆਨੰਦ ਆਉਂਦਾ ਜਿਹੜਾ ਇਸ ਦਾਤ ਨੂੰ ਵੇਖਦਾ। ਇਉਂ ਸਮਝ ਲਓ, ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਸਤਿਗੁਰੂ ਮਹਾਰਾਜ ਬਾਰੀ ਦੇ ਅੰਦਰ ਕਿਰਪਾ ਕਰਦੇ ਨੇ, ਗੂੰਗੇ ਬੰਦੇ ਨੂੰ ਗੁੜ ਦੇ ਦਿਓ ਖਾਏਗਾ, ਸਵਾਦ ਵੀ ਮਾਨੇਗਾ, ਪਰ ਪੁੱਛੋ ਵੀ ਸਵਾਦ ਕਿਹੋ ਜਿਹਾ ਆਇਆ ਬਿਆਨ ਨਹੀਂ ਕਰੇਗਾ, ਦੱਸੇਗਾ ਨਹੀਂ, ਕਿਉਂਕਿ ਦੱਸਣ ਜੋਗਾ ਉਹ ਹੈ ਹੀ ਨਹੀਂ। ਨਾਮ ਜਪਣ ਵਾਲਿਆਂ ਨੇ ਨਾਮ ਦਾ ਰਸ ਮਾਰਿਆ, ਪਰ ਸਤਸੰਗਤ ਇਸ ਰਸ ਨੂੰ ਪ੍ਰਾਪਤ ਕਰਕੇ ਬਸ ਉਹਨਾਂ ਨੇ ਮਸਤ ਅਵਸਥਾ ਧਾਰਨ ਕਰ ਲਈ। ਆਪਾਂ ਬਚਨ ਪੜ੍ਹਦੇ ਹਾਂ, ਕਹੋ ਕਬੀਰ ਗੂੰਗੇ ਗੁਰ ਖਾਇਆ, ਪੁੱਛੇ ਤੇ ਕਿਆ ਕਹੀਏ, ਇਹ ਵੱਖਰੀ ਗੱਲ ਹੈ। ਰਤਨ ਲੁਕਾਇਆ ਲੋਕੇ ਨਾਹੀਂ, ਜੇ ਕੋ ਰੱਖੇ ਲੁਕਾਈ। ਪਰ ਨਾਮ ਅਵਸਥਾ ਬਾਰੇ ਜਿਹਨੇ ਨਾਮ ਜਪਿਆ, ਜਿਹਨੂੰ ਰਸ ਆਇਆ, ਉਹ ਇਸ ਬਾਰੇ ਬਿਆਨ ਨਹੀਂ ਕਰ ਸਕਦਾ। ਇਹ ਤਾਂ ਗੂੰਗੇ ਦੇ ਗੁੜ ਖਾਣ ਵਾਲੀ ਅਵਸਥਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਰੱਬ ਦੇ ਨਾਮ ਦਾ ਕੋਈ ਮੁੱਲ ਨਹੀਂ ਪਾ ਸਕਦਾ, ਮੁੱਲ ਪਾਉਣ ਜੋਗਾ ਨਹੀਂ। ਇਸ ਬਾਰੇ ਕਹੇਗਾ ਕੀ, ਸੁਣਾਵੇਗਾ ਕੀ? ਹਾਂ, ਫਿਰ ਅਗਲੀ ਪੰਕਤੀ ਦੇ ਅੰਦਰ ਕਹਿ ਦਿੱਤਾ, ਕਥਨ ਕਹਿਣ ਕੋ ਸੋਝੀ ਨਾਹੀਂ, ਕਿਉਂਕਿ ਨਾਮ ਬਾਰੇ ਕਥਨ ਕਰਨਾ ਤੇ ਕਹਿਣਾ ਸੋਝੀ ਬੁੱਧੀ ਨਹੀਂ, ਸੋਝੀ ਤੋਂ ਭਾਵ ਬੁੱਧੀ ਨਹੀਂ। ਹਾਂ, ਇਹ ਤਾਂ ਜਿਹੜਾ ਵੇਖਦਾ ਹੈ ਉਹਨੂੰ ਹੀ ਇਸ ਅਵਸਥਾ ਦਾ ਆਨੰਦ ਆਉਂਦਾ, ਉਹ ਹੀ ਇਸ ਅਵਸਥਾ ਦਾ ਆਨੰਦ ਜੀਵਨ ਦੇ ਅੰਦਰ ਮਾਣਦਾ। ਸ਼ਾਇਦ ਮੈਂ ਤੁਹਾਡੇ ਨਾਲ ਪਹਿਲਾਂ ਵੀ ਇਹ ਗੱਲ ਸਾਂਝੀ ਕੀਤੀ, ਸਿਮਰੇ ਦੇ ਅੰਦਰ ਗੁਰਮਤ ਸਮਾਗਮ ਹੋ ਰਿਹਾ ਸੀ। ਇਹ ਗੱਲ ਕੋਈ 1976 ਦੇ ਨੇੜੇ ਦੀ ਹੈ, ਤੇ ਉਸ ਵੇਲੇ ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਕਥਾ ਕਰ ਰਹੇ ਸੀ। ਜਦੋਂ ਉਹਨਾਂ ਨੇ ਕਥਾ ਕੀਤੀ ਸੱਚਖੰਡ ਦੇ ਸੰਬੰਧ ਵਿੱਚ, ਤੇ ਉੱਥੇ ਨਾਮ ਰਸੀਏ ਬਾਬਾ ਅਤਰ ਸਿੰਘ ਵੀ ਬੈਠੇ ਹੋਏ ਸੀ ਮਸਤੂਵਾਰਿਆਂ ਵਾਲੇ, ਕਥਾ ਸੁਣੀ। ਕਥਾ ਸੁਣਨ ਤੋਂ ਬਾਅਦ ਜਦੋਂ ਪ੍ਰਿੰਸੀਪਲ ਗੰਗਾ ਸਿੰਘ ਬਾਬਾ ਅਤਰ ਸਿੰਘ ਨੂੰ ਮਿਲੇ ਨਾ, ਤੇ ਉਹਨਾਂ ਨੇ ਕਿਹਾ ਵੀ ਬੜਾ ਅੱਜ ਰੰਗ ਬੰਨਿਆ ਜੇ, ਜਿਵੇਂ ਆਪਾਂ ਕਹਿ ਦਿੰਦੇ ਹਾਂ, ਕਥਾ ਬੜੀ ਸੁੰਦਰ ਕੀਤੀ ਜੇ ਸੱਚਖੰਡ ਦੇ ਸੰਬੰਧ ਵਿੱਚ, ਪਰ ਨਾਲ ਹੀ ਇੱਕ ਗੱਲ ਕਹਿ ਦਿੱਤੀ, ਪ੍ਰੋਫੈਸਰ ਗੰਗਾ ਸਿੰਘ ਨੂੰ, ਪ੍ਰਿੰਸੀਪਲ ਗੰਗਾ ਸਿੰਘ ਨੂੰ, ਕਿ ਕਦੀ ਸੱਚਖੰਡ ਦਾ ਨਜ਼ਾਰਾ ਵੇਖਿਆ ਵੀ ਜੇ? ਹੱਥ ਜੁੜ ਗਿਆ, ਕਹਿਣ ਲੱਗਾ, ਮਹਾਰਾਜ ਬਿਲਕੁਲ ਨਹੀਂ। ਗਿਆਨ ਹੈ ਦੁਨਿਆਵੀ ਅੱਖਰਾਂ ਦਾ, ਤੇ ਵਿਦਿਆ ਦੇ ਬਲ ਨਾਲ ਜਿੰਨੇ ਕੋ ਪ੍ਰਮਾਣ ਗੁਰਬਾਣੀ ਦੇ ਵਿੱਚੋਂ ਮਿਲੇ ਉਹਨੇ ਸੁਣਾ ਕੇ ਸੱਚਖੰਡ ਦਾ ਨਕਸ਼ਾ ਬਣਿਆ, ਪਰ ਵਾਸਤਵ ਵਿੱਚ ਸੱਚਖੰਡ ਦੇ ਕਦੀ ਦਰਸ਼ਨ ਨਹੀਂ ਕੀਤੇ। ਗੁਰਮੁਖੋ, ਨਾਲ ਇੱਕ ਗੱਲ ਕਹੀ, ਬਾਬਾ ਜੀ ਕਿਰਪਾ ਕਰ ਦਿਓ ਤੇ ਜਿਸ ਕਮਰੇ ਦੇ ਅੰਦਰ ਬੈਠੇ ਹੋਏ ਸੀ ਨਾ, ਉਸ ਕਮਰੇ ਦੇ ਅੰਦਰ ਹੀ ਸੱਚਖੰਡ ਦਾ ਨਕਸ਼ਾ ਪ੍ਰਿੰਸੀਪਲ ਗੰਗਾ ਸਿੰਘ ਨੂੰ ਬਾਬਾ ਅਤਰ ਸਿੰਘ ਮਸਤੂਆਰੇ ਵਾਲਿਆਂ ਨੇ ਵਿਖਾ ਦਿੱਤਾ। ਫਿਰ ਬੇਨਤੀ ਕਰਾਂਗਾ, ਕਹਿਣਾ ਕੁਝ ਹੋਰ ਹੈ, ਸੁਣਾਉਣਾ ਕੁਝ ਹੋਰ ਹੈ, ਪਰ ਨਾਮ ਦਾ ਆਨੰਦ ਮਾਨਣਾ ਇਹ ਕੁਝ ਹੋਰ ਚੀਜ਼ ਹੈ। ਫਿਰ ਬੇਨਤੀ ਕਰਾਂਗਾ, ਸਤਿਗੁਰਾਂ ਨੇ ਬਾਣੀ ਦੇ ਅੰਦਰ ਵੀ ਕਿਰਪਾ ਕੀਤੀ। ਗੁਰਮੁਖੋ, ਆਪਾਂ ਰੋਜ਼ ਜਪ ਬਾਣੀ ਦੇ ਅੰਦਰ ਨਿਤਨੇਮ ਕਰਦੇ ਹਾਂ, ਖੰਡ ਤਾਂ ਪੜ੍ਹਦੇ ਹਨ, ਕਦੀ ਆਪਾਂ ਗਿਆਨ ਖੰਡ ਦੀ ਗੱਲ ਕਰਦੇ ਹਾਂ, ਕਦੀ ਧਰਮ ਖੰਡ ਦੀ ਗੱਲ ਕਰਦੇ ਹਾਂ, ਕਦੀ ਸ਼ਰਮ ਖੰਡ ਦੀ ਗੱਲ ਕਰਦੇ ਹਾਂ, ਤੇ ਕਦੀ ਕਰਮਖੰਡ ਦੀ ਗੱਲ ਕਰਦੇ ਹਾਂ, ਕਦੀ ਸੱਚਖੰਡ ਦੀ ਗੱਲ ਕਰਦੇ ਹਾਂ। ਪਰ ਕੇਵਲ ਪੜ੍ਹਨ ਨਾਲ ਇਹ ਅਵਸਥਾ ਨਹੀਂ ਬਣਨੀਆਂ, ਇਹ ਤਾਂ ਉਦੋਂ ਹੀ ਬਣਨਗੀਆਂ ਕਦੋਂ ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਰੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਰ ਇਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਿੱਥੇ ਸੋਹਨ ਪੰਥ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੇ ਜਾਏ। ਸਤਿਗੁਰੂ ਕਿਰਪਾ ਕਰੇ, ਮਹਾਰਾਜ ਆਖਦੇ ਨੇ ਇਹ ਵਿਸ਼ਾ ਕਹਿਣ ਸੁਣਨ ਦਾ ਨਹੀਂ, ਇਹ ਬੁੱਧੀ ਦਾ ਨਹੀਂ, ਇਹ ਤਾਂ ਜਦੋਂ ਪ੍ਰੈਕਟੀਕਲ ਜੀਵਨ ਦੇ ਅੰਦਰ ਕਰਾਂਗੇ ਉਦੋਂ ਹੀ ਵੇਖਣ ਦੇ ਨਾਲ ਹੀ ਗੱਲ ਬਣ ਆਵੇਗੀ।
1: ਸੋਈ ਜਾਣੈ ਕਰਨ ਹਾਰਾ ਕੀਤਾ ਕਿਆ ਬੇਚਾਰਾ।
0: ਨਾਮ ਵਸਤੂ ਬਾਰੇ ਕੇਵਲ ਤੇ ਕੇਵਲ ਉਹ ਵਾਹਿਗੁਰੂ ਪਰਮਾਤਮਾ ਆਪ ਕਰਨ ਹਾਰ ਹੀ ਜਾਣਦਾ ਹੈ, ਉਸਦਾ ਕੀਤਾ ਜੀਵ ਵਿਚਾਰਾ ਕੀ ਜਾਣਦਾ ਹੈ।
1: ਆਪਣੀ ਗਤ ਮਿਤ ਆਪੇ ਜਾਣੈ ਹਰ ਆਪੇ ਪੂਰ ਭੰਡਾਰਾ।
0: ਆਪਣੀ ਗਤੀ ਨੂੰ ਤੇ ਆਪਣੀ ਮਿਤ, ਮਿਤ ਕਹਿੰਦੇ ਨੇ ਮਰਿਆਦਾ ਨੂੰ, ਆਪਣੀ ਗਤੀ ਨੂੰ ਆਪਣੀ ਮਰਿਆਦਾ ਨੂੰ ਕੇਵਲ ਉਹ ਵਾਹਿਗੁਰੂ ਪਰਮਾਤਮਾ ਆਪ ਜਾਣਦਾ ਹੈ, ਪਰ ਹਾਂ ਉਸ ਦੇ ਭੰਡਾਰੇ ਜਿਹੜੇ ਨੇ ਨਾਮ ਨਾਲ ਭਰੇ ਪਏ ਨੇ, ਉਸ ਦੇ ਭੰਡਾਰਿਆਂ ਵਿੱਚ ਨਾਮ ਦੀ ਕੋਈ ਕਮੀ ਨਹੀਂ। ਇਸੇ ਵਾਸਤੇ ਸਾਨੂੰ ਆਖਿਆ ਨਾ, ਖਾਬ ਖਰਚਾ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਏ, ਉਸਦੇ ਭੰਡਾਰੇ ਭਰੇ ਪਏ ਹਨ।
1: ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਏ।
0: ਐਸਾ ਰਸ ਅੰਮ੍ਰਿਤ ਮਨ ਚਾਖਿਆ, ਜਿਨ੍ਹਾਂ ਨੇ ਮਨ ਕਰਕੇ ਆਤਮਕ ਜੀਵਨ ਦੇਣ ਵਾਲੇ ਨਾਮ ਦਾ ਰਸ ਚੱਖ ਲਿਆ, ਮਹਾਰਾਜ ਆਖਦੇ ਨੇ ਉਹ ਰੱਜ ਗਏ। ਤ੍ਰਿਪਤ ਅਘਾਈ, ਇਸ ਨਾਮ ਰਸ ਨੂੰ ਖਾ ਕੇ ਤ੍ਰਿਪਤ ਹੋ ਗਏ, ਰੱਜ ਗਏ, ਉਹਨਾਂ ਨੂੰ ਕੋਈ ਕਮੀ ਨਹੀਂ ਰਹਿ ਗਈ, ਉਹ ਰੱਜ ਗਏ ਨੇ। ਕੌਣ? ਜਿਨ੍ਹਾਂ ਨੇ ਨਾਮ ਰਸ ਨੂੰ ਜੀਵਨ ਦੇ ਅੰਦਰ ਮਾਨਿਆ ਤੇ ਕਹਿ ਦਿੱਤਾ ਰਾਮ ਰਸ ਪੀਆ ਰੇ ਜਿਹੇ ਰਸ ਵਿਸਰ ਗਏ ਰਸ, ਔਰ ਫਿਰ ਕਿਸੇ ਹੋਰ ਰਸ ਦੀ ਚਾਹਨਾ ਨਹੀਂ ਰਹਿ ਗਈ, ਫਿਰ ਕਿਸੇ ਹੋਰ ਰਸ ਦੀ ਇੱਛਾ ਨਹੀਂ ਰਹਿ ਗਈ। ਕਿਉਂਕਿ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ, ਬੁੱਝ ਗਈ ਤ੍ਰਿਸ਼ਨਾ ਹਰ ਜਸੇ ਅਗਾਨੇ, ਜਪ ਜਪ ਜੀਵਾਂ ਸਾਰੰਗ ਪਾਣੇ। ਆਨ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਖੇ। ਪਰ ਨਾਰੀ ਆਖਦੇ ਨੇ ਹਰ ਰਸ ਕਾ ਤੂੰ ਚਾਖੇ ਸਾਦ, ਚਾਖਤ ਹੀ ਹੋਏ ਰਹੇ ਬਿਸਮਾਦ। ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸਨ ਵਾਹਿਗੁਰੂ ਪਰਮਾਤਮਾ ਦਾ ਨਾਮ ਰੂਪੀ ਰਸ ਪੀ, ਫਿਰ ਤੈਨੂੰ ਰੱਜ ਆ ਜਾਵੇਗਾ, ਫਿਰ ਤੇਰੀ ਭੁੱਖ ਮਿਟ ਜਾਵੇਗੀ। ਕਿਉਂਕਿ ਸਾਸੰਗਤ ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚਲੇ ਦੁੱਖ, ਤੇ ਆਖਿਆ ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ।

ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਮੇਰੀ ਲਾਲਸਾ ਪੂਰੀ ਹੋ ਗਈ, ਆਸਾ ਪੂਰੀ ਹੋ ਗਈ, ਪਰ ਕਦੋਂ? ਜਦੋਂ ਮੈਂ ਸਤਿਗੁਰੂ ਦੀ ਸ਼ਰਨ ਵਿੱਚ ਆ ਗਿਆ। ਸਤਿਗੁਰੂ ਕੀ ਸਰਣਾ ਆਈ? ਜਦੋਂ ਮੈਂ ਸਤਿਗੁਰੂ ਦੀ ਸ਼ਰਨ ਵਿੱਚ ਆ ਗਿਆ ਫਿਰ ਮੇਰੀ ਲਾਲਸਾ ਪੂਰੀ ਹੋ ਗਈ। ਆ ਪੜ੍ਹਦੇ ਹਾਂ ਨਾ ਆਪਾਂ ਜਦੋਂ ਬੱਚਿਆਂ ਦੇ ਆਨੰਦ ਕਾਰਜ ਹੁੰਦੇ ਨੇ, ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਪਰ ਧਿਆਨ ਦੇਵਿਓ ਸਾਧ ਸੰਗਤ, ਇਹ ਕਦੋਂ ਕਿਰਪਾ ਹੋਈ? ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ। ਪੜ੍ਹਦੇ ਹਾਂ ਨਾ ਬਚਨ, ਜੋ ਨਰ ਦੁੱਖ ਮੈਂ ਦੁੱਖ ਨੀ ਮਾਨੈ, ਸੁਖ ਸਨੇਹ ਅਰ ਭੈ ਨੀ ਜਾਕੈ, ਕੰਚਨ ਮਾਟੀ ਮਾਨੈ ਨੈ ਨਿੰਦਿਆ ਨੈ ਉਸ ਜਾਕੈ, ਲੋਭ ਮੋਹ ਅਭਮਾਨਾ ਹਰ ਸੋਗ ਤੇ ਰਹੇ ਨਿਆਰੋ, ਨਾਹੀ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੇ ਨਾ ਹਨ ਤੇ ਘੱਟ ਬ੍ਰਹਮ ਨਿਵਾਸਾ। ਪਰ ਅਖੀਰ ਵਿੱਚ ਕਿਰਪਾ ਕਰ ਦਿੱਤੀ, ਗੁਰ ਕਿਰਪਾ ਜੈ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਪਯੋ ਗੋਬਿੰਦ ਸਿਓ, ਜੋ ਪਾਨੀ ਸੰਗ ਪਾਨੀ, ਮੇਰੀਆਂ ਲਾਲਸਾ ਪੂਰੀਆਂ ਹੋ ਗਈਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ ਕਦੋਂ? ਜਦੋਂ ਮੈਂ ਸਤਿਗੁਰੂ ਦੀ ਸ਼ਰਨ ਵਿੱਚ ਆ ਗਿਆ। ਗੁਰਮੁਖੋ, ਸਤਿਗੁਰੂ ਦੀ ਸ਼ਰਨ ਵਿੱਚ ਕੌਣ ਆਵੇਗਾ? ਬਾਬਾ ਪ੍ਰਿਥੀ ਚੰਦ ਵੀ ਸ਼ਰਨ ਵਿੱਚ ਰਹਿੰਦੇ ਨੇ, ਬਾਬਾ ਰਾਮ ਰਾਏ ਵੀ ਸ਼ਰਨ ਵਿੱਚ ਰਹਿੰਦੇ ਨੇ, ਪਰ ਉਹ ਆਖਦੇ ਨੇ ਸਤਿਗੁਰੂ, ਗੁਰੂ ਘਰ ਦਾ ਕੰਮ ਤੁਸੀਂ ਨਹੀਂ ਚਲਾ ਰਹੇ, ਅਸੀਂ ਚਲਾ ਰਹੇ। ਫਿਰ ਧਿਆਨ ਦੇਵਿਓ, ਗੁਰੂ ਦੀ ਸ਼ਰਨ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਰਹਿੰਦੇ ਨੇ, ਗੁਰੂ ਦੀ ਸ਼ਰਨ ਵਿੱਚ ਸਾਧ ਸੰਗਤ ਧਿਆਨ ਦੇਵਿਓ, ਬਾਬਾ ਮੋਹਰੀ ਜੀ ਵੀ ਰਹਿੰਦੇ ਨੇ। ਪਰ ਇੱਕ ਪੁੱਤਰ ਦੇ ਬਾਰੇ ਕਹਿ ਦਿੱਤਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਤੇ ਦੂਜੇ ਬਾਰੇ ਕਹਿ ਦਿੱਤਾ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜੀ। ਮੁਬਾਰਕ ਹੈ ਗੁਰੂ ਦੀ ਸ਼ਰਨ ਵਿੱਚ ਆਏ ਹੋ। ਪਰ ਸਹੀ ਮਹੀਨਿਆਂ ਵਿੱਚ ਆਪਾਂ ਗੁਰੂ ਦੀ ਸ਼ਰਨ ਵਿੱਚ ਉਦੋਂ ਆਵਾਂਗੇ ਜਦੋਂ ਇਹ ਬਚਨ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਵਾਂਗੇ। ਸੋ ਸਿੱਖ ਸਖਾ ਬੰਧਤ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਚਾਹੁੰਦੇ ਹਾਂ ਆਪਾਂ ਸਾਡੀਆਂ ਲਾਲਸਾਂ ਪੂਰੀਆਂ ਹੋਣ, ਸਾਨੂੰ ਨਾਮ ਦੀ ਦਾਤ ਪ੍ਰਾਪਤ ਹੋਵੇ, ਗੁਰੂ ਦੀ ਸ਼ਰਨ ਵਿੱਚ ਆ ਜਾਈਏ, ਗੁਰੂ ਦੀ ਆਗਿਆ ਨੂੰ ਮੰਨ ਲਈਏ, ਗੁਰੂ ਦੇ ਸ਼ਬਦ ਨਾਲ ਜੁੜ ਜਾਈਏ, ਤੇ ਸ਼ਬਦ ਰਾਹੀਂ ਸਾਧ ਸੰਗਤ ਬਾਰੀ ਨਾਲ ਜੁੜਦਿਆਂ ਬਾਰਾਂ ਸਾਨੂੰ ਜੀਵਨ ਦੇ ਅੰਦਰ ਪ੍ਰਾਪਤ ਹੋ ਜਾਵੇ, ਸਾਡਾ ਲੋਕ ਨਾਲ ਪਰਲੋਕ ਸੌਰੇਗਾ। ਇੰਨੇ ਕੁ ਬਚਨ ਪਾਵਨ ਸ਼ਬਦ ਦੇ ਆਧਾਰ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।

0: ਜਗਦੀ ਜੋਤ ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸਤਿਗੁਰੂ ਮਹਾਰਾਜ ਜੀ ਚਰਨਾਂ ਵਿੱਚ ਸੁਭਾਏਮਾਨ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀਓ ਆਓ ਸਤਿਗੁਰੂ ਮਹਾਰਾਜ ਜੀ ਨੂੰ ਸੀਸ ਝੁਕਾਈਏ ਸਾਰੇ ਗੱਜ ਵੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਰਹਿਮਤ ਬਖਸ਼ਕ ਸਦਕਾ ਕੌਮ ਦੇ ਵਡਮੁੱਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਮੁਬਾਰਕ ਚਿੰਨ ਮਨਾ ਰਹੇ ਹੈ ਉੱਥੇ ਉਹਨਾਂ ਦੇ ਜੀਵਨ ਫਲਸਫੇ ਪ੍ਰਤੀ ਜੋ ਉਹਨਾਂ ਨੇ ਸਿੱਖ ਧਰਮ ਬਦਲੇ ਸਿੱਖ ਇਤਿਹਾਸ ਬਦਲੇ ਸਿੱਖ ਗੁਰਧਾਮਾਂ ਦੀ ਪਵਿੱਤਰਤਾ ਵਾਸਤੇ ਯੋਗਦਾਨ ਪਾਇਆ ਉਹਨੂੰ ਵੀ ਵੇਖਣ ਦਾ ਯਤਨ ਕਰ ਰਹੇ ਹਾਂ। ਇੱਕ ਉਰਦੂ ਦੇ ਸ਼ਹਿਰ ਦਾ ਬੜਾ ਸੁੰਦਰ ਕਥਨ ਹੈ ਉਹ ਕਹਿੰਦਾ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਜ਼ਾਤ ਹੈ ਹਜ਼ਾਤ ਤੋਂ ਹਜ਼ਾਤ ਹੈ ਜੇ ਮੌਤ ਵੀ ਹਜ਼ਾਤ ਹੈ। ਕਹਿੰਦਾ ਜਿਹੜੀ ਸ਼ਹੀਦ ਦੀ ਮੌਤ ਹੈ ਕੌਮਾਂ ਦੀ ਜ਼ਿੰਦਗੀ ਹੋਇਆ ਕਰਦੀ ਹੈ ਅਤੇ ਜਿਹੜੀ ਕੌਮਾਂ ਦੀ ਜਿੱਥੇ ਉਹ ਜ਼ਿੰਦਗੀ ਹੈ ਉੱਥੇ ਸ਼ਹੀਦ ਦੀ ਵੀ ਜ਼ਿੰਦਗੀ ਹੋਇਆ ਕਰਦੀ ਹੈ। ਬਹੁਤ ਸਾਰੇ ਲੋਕ ਆਉਂਦੇ ਨੇ ਇਸ ਦੁਨੀਆਂ ਉੱਤੋਂ ਚਲੇ ਜਾਂਦੇ ਨੇ ਜਿਨ੍ਹਾਂ ਦਾ ਪਿੱਛੇ ਇੱਕ ਦੋ ਪੀੜ੍ਹੀਆਂ ਤੱਕ ਨਾ ਚੱਲਦਾ ਖਤਮ ਹੋ ਜਾਂਦਾ ਅਤੇ ਇਹ ਉਹ ਰੂਹਾਂ ਨੇ ਜਿਹੜੀਆਂ ਹਜ਼ਾਰਾਂ ਸਾਲ ਜਿਨ੍ਹਾਂ ਨੂੰ ਲੋਕਾਂ ਨੇ ਚੁੱਪ ਚੁੱਪ ਸਜਦੇ ਕਰਨੇ ਨੇ ਔਰ ਜਿਵੇਂ ਜਿਵੇਂ ਸਮਾਂ ਅੱਗੇ ਜਾਵੇਗਾ ਇਹਨਾਂ ਦੀ ਜਿਹੜੀ ਸ਼ਹਾਦਤ ਹੈ ਉਹਦੀਆਂ ਕਦਰਾਂ ਕੀਮਤਾਂ ਸੰਸਾਰ ਵਿੱਚ ਹੋਰ ਉੱਚੀਆਂ ਹੋਣਗੀਆਂ ਕਿਉਂਕਿ ਕਦੇ ਸਮਾਂ ਸੀ ਦੁਨੀਆ ਧਰਮ ਨੂੰ ਕੇਵਲ ਅਤੇ ਕੇਵਲ ਮਨੁੱਖ ਦੇ ਗੱਲ ਉੱਤੇ ਰੱਖਿਆ ਹੋਇਆ ਜੂਲਾ ਸਮਝਦੇ ਸਨ। ਅੱਜ ਸਮਾਂ ਆ ਰਿਹਾ ਦੁਨੀਆ ਦੇ ਲੋਕ ਇਸ ਹਕੀਕਤ ਨੂੰ ਸਮਝਣ ਲੱਗ ਪਏ ਨੇ ਬਈ ਕੇਵਲ ਅਤੇ ਕੇਵਲ ਇਸ ਸੰਸਾਰ ਦੇ ਵਿੱਚ ਧਰਮ ਹੈ ਜਿਹੜਾ ਦੁਨੀਆ ਨੂੰ ਸ਼ਾਂਤੀ ਦੇ ਸਕਦਾ ਧਰਮ ਹੈ ਜਿਹੜਾ ਦੁਨੀਆ ਨੂੰ ਆਨੰਦ ਦੇ ਸਕਦਾ ਧਰਮ ਹੈ ਜਿਹੜਾ ਇਸ ਚੱਲ ਰਹੇ ਸੰਕਟਮਈ ਸਮੇਂ ਵਿੱਚੋਂ ਮਨੁੱਖ ਦੇ ਜਿਹੜੇ ਦੋ ਪਲ ਜ਼ਿੰਦਗੀ ਨੇ ਉਹਨਾਂ ਨੂੰ ਖੁਸ਼ੀ ਬਖਸ਼ਿਸ਼ ਕਰ ਸਕਦਾ। ਅੱਜ ਜਦੋਂ ਆਪਾਂ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਜਨਮ ਦਿਹਾੜਾ ਮਨਾ ਰਹੇ ਹਾਂ ਉਹਨਾਂ ਦੇ ਜੀਵਨ ਤੋਂ ਸ਼ੁਰੂ ਕੀਤਾ ਪ੍ਰਸੰਗ ਜਦੋਂ ਬਾਬਾ ਜੀ ਸਾਬੋ ਕੀ ਤਲਵੰਡੀ ਤੋਂ ਚੱਲੇ ਨੇ ਅਤੇ ਸਮੁੱਚੇ ਜਿਹੜਾ ਮਾਝਾ ਮਾਲਵਾ ਦੁਆਬਾ ਇਹਨਾਂ ਨੂੰ ਬਾਬਾ ਜੀ ਨੇ ਚਿੱਠੀਆਂ ਲਿਖੀਆਂ ਵੀ ਆਓ ਗੁਰੂ ਕੇ ਪਿਆਰਿਓ ਅੱਜ ਸਮਾਂ ਗੁਰੂ ਘਰ ਦੇ ਉਸ ਪਾਵਨ ਪਵਿੱਤਰ ਅਸਥਾਨ ਉੱਤੇ ਜਿਹਨੂੰ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਵੱਡੀ ਸਿਫਤ ਸਲਾਹ ਦੇ ਕੇ ਨਿਵਾਜਿਆ ਹੈ ਜਿੱਥੇ ਸੱਭੇ ਥਾਮ ਨਹੀਂ ਤੁਧ ਜਿਹਾ ਵੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ ਐਸੀ ਪਾਵਨ ਪਵਿੱਤਰ ਗੁਰੂ ਕੀ ਨਗਰੀ ਜਿੱਥੇ ਸਰਬਸਾਂਝੀ ਵਾਲਤਾ ਦਾ ਉਪਦੇਸ਼ ਚੱਲਦਾ ਹੈ ਜਿੱਥੇ ਸਮੁੱਚੀ ਮਾਨਵਤਾ ਨੂੰ ਚੌਂ ਵਰਨਾਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਅੱਜ ਦੁਸ਼ਟਾਂ ਨੇ ਉਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਹਮਲਾ ਕਰ ਦਿੱਤਾ ਹੈ। ਆਓ ਉਸ ਹਮਲੇ ਦਾ ਮੂੰਹ ਤੋੜ ਉੱਤਰ ਦੇਣ ਵਾਸਤੇ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਉੱਤੇ ਇਕੱਠੇ ਹੋ ਇੱਥੋਂ ਬਾਬਾ ਜੀ ਚੱਲ ਕੇ ਜਦੋਂ ਤਰਨ ਤਾਰਨ ਦੀ ਧਰਤੀ ਉੱਤੇ ਪਹੁੰਚੇ ਨੇ ਅਤੇ ਤਕਰੀਬਨ 5,000 ਦੇ ਕਰੀਬ ਸਿਰਲੱਥ ਯੋਧੇ ਜਿਹੜੇ ਸਨ ਉਹ ਬਾਬਾ ਜੀ ਦੇ ਨਾਲ ਸਨ ਜਦੋਂ ਉਹਨਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀ ਚਰਨ ਛੋਹ ਪਾਵਨ ਧਰਤੀ ਤਰਨ ਤਾਰਨ ਸਾਹਿਬ ਵਿਖੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ। ਇਹ ਅਰਦਾਸ ਦੁਨੀਆ ਨਾਲੋਂ ਅਨੂਠੀ ਅਤੇ ਵੱਖਰੀ ਸੀ। ਇਸ ਅਰਦਾਸ ਦੇ ਵਿੱਚ ਬਾਬਾ ਜੀ ਨੇ ਪ੍ਰਣ ਕੀਤਾ ਬਈ ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਓ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਓ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਹੋ ਚੁੱਕਾ ਹੈ ਦੁਸ਼ਮਣ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਦੇ ਬੈਰੂਮਤੀ ਕਰ ਰਿਹਾ ਹੈ ਇਸ ਬੈਰੂਮਤੀ ਨੂੰ ਰੋਕਣ ਵਾਸਤੇ ਦੁਸ਼ਮਣ ਦਾ ਮਲੀਆ ਮੇਟ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਖਾਲਸਾ ਤੁਰਨ ਲੱਗਾ ਹੈ ਆਪ ਬਖਸ਼ਿਸ਼ ਕਰਨੀ ਰਹਿਮਤ ਕਰਨੀ ਜਿੰਨਾ ਚਿਰ ਇਹ ਪਾਵਨ ਪਵਿੱਤਰ ਸਥਾਨ ਜਿਹੜਾ ਆਜ਼ਾਦ ਨਹੀਂ ਹੋ ਜਾਂਦਾ ਉਨਾ ਚਿਰ ਅਰਦਾਸ ਜਿਹੜਾ ਉਹ ਪ੍ਰਣ ਕਰਦਾ ਸਤਿਗੁਰੂ ਮਹਾਰਾਜ ਆਪ ਦੇ ਚਰਨਾਂ ਦੇ ਵਿੱਚ ਮੌਤ ਨੂੰ ਵਰਨ ਤੋਂ ਪਹਿਲਾਂ ਇਹ ਸਥਾਨ ਆਜ਼ਾਦ ਕਰਾਵੇਗਾ। ਅਗਰ ਇਸ ਤੋਂ ਪਹਿਲਾਂ ਮੌਤ ਵੀ ਆਵੇ ਤੇ ਉਹਦਾ ਵੀ ਮੁਕਾਬਲਾ ਕਰਨ ਵਾਸਤੇ ਸਤਿਗੁਰੂ ਮਹਾਰਾਜ ਇਹ ਤੁਹਾਡਾ ਦਾਸ ਜਿਹੜਾ ਹੈ ਤਿਆਰ ਹੈ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਰਕੇ ਅਦੁੱਤੀ ਅਰਦਾਸ, ਜਿਹੜਾ ਬਾਬਾ ਦੀਪ ਸਿੰਘ ਜੀ ਆਪਣੇ ਜਥੇ ਸਮੇਤ ਚਾਲੇ ਪਾ ਦਿੱਤੇ ਨੇ। ਗੋਲਵਾੜ ਤੋਂ ਅੱਗੇ ਜਿਹੜੀਆਂ ਸਨ ਫੌਜ ਦੀਆਂ ਛਾਉਣੀਆਂ ਜਿਹੜੀਆਂ ਪਈਆਂ ਹੋਈਆਂ ਸਨ, ਜਹਾਨ ਖਾਂ ਜਿਹੜਾ ਹੈ ਇਹ ਰਾਮਸਰ ਤੋਂ ਲੈ ਕੇ ਜਿਹੜਾ ਗੋਲਵਾੜ ਦਾ ਸਥਾਨ ਹੈ ਇਹਦੇ ਤੱਕ ਪੂਰੇ ਜੰਗ ਦੀ ਕਮਾਂਡ ਆਪਣੇ ਹੱਥਾਂ ਵਿੱਚ ਕਰਕੇ ਬੈਠਾ ਹੋਇਆ ਸੀ। ਬਾਬਾ ਦੀਪ ਸਿੰਘ ਜੀ ਨੇ ਲਲਕਾਰ ਕੇ ਕੌਮ ਦੇ ਨੌਜਵਾਨਾਂ ਨੂੰ ਜਿਵੇਂ ਇਸ ਧਰਮ ਯੁੱਧ ਵਿੱਚ ਜੂਝਣ ਵਾਸਤੇ ਹੱਲਾਸ਼ੇਰੀ ਦੇ ਕੇ ਮੈਦਾਨ ਵਿੱਚ ਉਤਾਰਿਆ, ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲਾਈਨਾਂ ਕਹਿਣ ਲੱਗੇ, ਆਓ ਸਰਵਣ ਕਰੋ।
1: ਧੌਸਿਆਂ ਉੱਤੇ ਮਾਰ ਕੇ ਚੋਟਾਂ ਚੜਤਾ ਬੁੱਢਾ ਬਾਬਾ, ਮੁਗਲਾਂ ਦੀ ਜੜ ਪੁੱਟ ਦਿਆਂਗਾ ਜੋਸ਼ ਸੀ।

ਧੋਸੀਆਂ ਉੱਤੇ ਮਾਰ ਕੇ ਚੋਟਾਂ ਚੱਲ ਤਾ ਬੁੱਢਾ ਬਾਬਾ ਮੁਗਲਾਂ ਦੀ ਦਲ ਪੁੱਟ ਦਿਆਂਗਾ ਜੋਸ਼ ਸੀ ਬੇ

0: ਚੜੇ ਸਿਪਾਹ ਡਰ ਜੋਧਨ ਦੇ ਉੱਤੇ ਪਹਿਲੇ ਹੱਲੇ ਕਾਲ ਲੈ ਗਿਆ ਤੋੜ ਚ ਫੁੱਲ ਬਰੁੱਤੇ
1: ਚੁਮਾਨ ਦੇ ਤੁਰੇ ਸੀ ਮੋਹਮਣ

ਜਿੱਥੇ ਹਰਿਮੰਦਰ ਸਾਹਿਬ ਦੀ ਬਰਮਤੀ ਕਰ ਰਿਹਾ ਉੱਥੇ ਬਾਬਾ ਜੀ ਨੂੰ ਰੋਕਣ ਵਾਸਤੇ ਬੜਾ ਵੱਡਾ ਮੋਰਚਾ ਕਾਇਮ ਕੀਤਾ ਹੋਇਆ, ਕਿਉਂਕਿ ਇਹਨੇ ਇੱਕ ਜਰਨੈਲ ਨਹੀਂ ਪੂਰਾ ਇਹਦਾ ਜਿੰਨਾ ਡਿੱਪ ਸੀ ਉਹਦੇ ਨਾਲ ਜਿੰਨੇ ਜਰਨੈਲ ਆਏ ਸਨ ਸਾਰੇ ਦੇ ਸਾਰੇ ਇਸ ਜੰਗ ਵਿੱਚ ਝੋਕੇ ਸਨ। ਅਮੀਰ ਖਾਨ ਯਕੂਬ ਖਾਨ ਇਹ ਸਾਰੇ ਜਰਨੈਲ ਲੈ ਕੇ, ਜ਼ਬਰਦਸਤ ਖਾਂ ਇਹ ਸਾਰੇ ਜਰਨੈਲਾਂ ਦੀ ਅਗਵਾਈ ਕਰਦਾ ਹੋਇਆ, ਜਿਹੜਾ ਜਹਾਨ ਖਾਂ ਹੈ ਇਸ ਪੂਰੇ ਐਕਸ਼ਨ ਦੀ ਕਮਾਂਡ ਕਰ ਰਿਹਾ ਸੀ। ਇੱਧਰਲੇ ਬੰਨੇ ਸਿਰਲੱਥਾਂ ਦੀ ਕੌਮ ਗੁਰੂ ਕਾ ਖਾਲਸਾ ਕਿਸੇ ਦੇ ਹੱਕ ਖੋਣ ਲਈ ਨਹੀਂ ਆਪਣੇ ਧਰਮ ਵਾਸਤੇ ਲੜ ਰਿਹਾ। ਅੱਜ ਤੱਕ ਦੁਨੀਆਂ ਦੇ ਇਤਿਹਾਸ ਦੇ ਵਿੱਚ ਜਿੰਨੀਆਂ ਲੜਾਈਆਂ ਖਾਲਸੇ ਨੇ ਲੜੀਆਂ ਨੇ ਉਹਨਾਂ ਲੜਾਈਆਂ ਵਿੱਚ ਕਿਤੇ ਵੀ ਰੰਚ ਮਿੰਨਾ ਮਕਸਦ ਨਹੀਂ ਖਾਲਸੇ ਦਾ ਬਈ ਕਿਸੇ ਨਾਲ ਧੱਕਾ ਕਰਕੇ ਉਹਦੀ ਜਾਇਦਾਦ ਉਹਦੇ ਧਨ ਖੋਣ ਵਾਸਤੇ ਉਹਦੇ ਗਲ ਪਿਆ ਹੋਵੇ। ਪ੍ਰਕਾਸ਼ ਜੇ ਦੁਨੀਆਂ ਦੇ ਲੋਕ ਇਸ ਗੱਲ ਨੂੰ ਸਮਝਦੇ ਹੁੰਦੇ ਤੇ ਸ਼ਾਇਦ ਕਦੇ ਸੰਸਾਰ ਦੇ ਵਿੱਚ ਲੜਾਈ ਦੇ ਮੋਢੀ ਨਾ ਵੱਜਦੇ। ਜੇ ਵੱਜੇ ਸਨ ਤੇ ਉਹਨਾਂ ਦਾ ਕਾਰਨ ਸੀ ਕੇਵਲ ਤੇ ਕੇਵਲ ਸਿੱਖ ਗੁਰਧਾਮਾਂ ਦੇ ਉੱਤੇ ਹਮਲੇ ਕਰਨੇ, ਔਰ ਉਹਨਾਂ ਹਮਲਿਆਂ ਦਾ ਮੂੰਹ ਤੋੜ ਦੇਣ ਵਾਸਤੇ ਖਾਲਸਾ ਜਿਹੜਾ ਸੀ ਹਮੇਸ਼ਾ ਤਤਪਰ ਰਿਹਾ। ਅੱਜ ਤੱਕ ਗੁਰੂ ਕੇ ਜਿਹੜੇ ਇਹ ਪਾਵਨ ਪਵਿੱਤਰ ਗੁਰਧਾਮ ਨੇ ਜਿੱਥੇ ਸਾਡੀ ਇਹ ਅਧਿਆਤਮਕ ਰਸ ਦਾ ਕੇਂਦਰ ਨੇ, ਸਾਡੀ ਸਮਾਜ ਦੀ ਇਹ ਇਕੱਤਰਤਾ ਦਾ ਸੰਗ੍ਰਹਿ ਨੇ, ਜਿੱਥੇ ਸਾਡੇ ਮੁਕਤੀ ਦੇ ਸਾਧਨ ਨੇ, ਜਿੱਥੇ ਸਾਡੇ ਨਾਮ ਦੇ ਬਹੁਤ ਵੱਡੇ ਖਜ਼ਾਨੇ ਨੇ, ਜਿੱਥੇ ਇਹਨਾਂ ਅੰਦਰੋਂ ਅਸੀਂ ਜੀਵਨ ਦੇ ਅਦੁੱਤੀ ਰਸ ਪ੍ਰਾਪਤ ਕਰਦੇ ਹਾਂ, ਉੱਥੇ ਇਹਨਾਂ ਗੁਰਧਾਮਾਂ ਦੀ ਆਣ ਸ਼ਾਨ ਖਾਤਰ ਜਦੋਂ ਵੀ ਕਿਸੇ ਨੇ ਇਹਨਾਂ ਗੁਰਧਾਮਾਂ ਵੱਲ ਤੱਕਣ ਦਾ ਯਤਨ ਕੀਤਾ, ਖਾਲਸਾ ਆਪਣੇ ਜੀਵਨ ਦੀ ਆਹੁਤੀ ਲਾ ਕੇ ਆਪਣਾ ਖੂਨ ਦੇ ਕੇ ਇਹਨਾਂ ਪਾਵਨ ਗੁਰਧਾਮਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦਾ ਰਿਹਾ। ਇੱਧਰ ਬਾਬਾ ਦੀਪ ਸਿੰਘ ਜੀ, ਬਾਬਾ ਦਿਆਲ ਸਿੰਘ ਜੀ, ਬਾਬਾ ਹਰੀ ਸਿੰਘ ਜੀ, ਬਾਬਾ ਟਹਿਲ ਸਿੰਘ ਜੀ, ਬਾਬਾ ਨੌਤ ਸਿੰਘ ਜੀ, ਐਸੇ ਗੁਰੂ ਕੇ ਸਿੱਖ ਸਨ ਜਿਹੜੇ ਚੜ੍ਹਦੀ ਕਲਾ ਦੇ ਵਾਲੇ, ਜਿਨ੍ਹਾਂ ਦੇ ਅੰਦਰ ਮਰ ਮਿਟਣ ਦਾ ਜਜ਼ਬਾ ਸੀ। ਬਾਬਾ ਜੀ ਦੀ ਕਮਾਂਡ ਦੇ ਥੱਲੇ ਜਿਹੜਾ ਸਭ ਤੋਂ ਅੱਗੇ ਜਥਾ ਚੱਲਦਾ ਸੀ ਇਹਦੀ ਅਗਵਾਈ ਕਰ ਰਿਹਾ ਸੀ ਬਾਬਾ ਦਿਆਲ ਸਿੰਘ। ਅੱਜ ਵੀ ਤੁਸੀਂ ਜਦੋਂ ਤਰਨ ਤਾਰਨ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਅੰਮ੍ਰਿਤਸਰ ਨੂੰ ਜਿਹੜਾ ਮੇਨ GT ਰੋਡ ਹੈ ਉਹਦੇ ਉੱਤੇ ਜਾਓਗੇ ਤੇ ਗੋਲਵਾੜ ਤੋਂ ਅੱਗੇ ਤੁਹਾਨੂੰ ਚਾਰ ਚਫੇਰੇ ਸੜਕ ਦੇ ਦੋ ਪਾਸੇ ਸਮਾਧੇ ਨਜ਼ਰ ਆਉਣਗੇ। ਇਹ ਉਹ ਸਮਾਧੇ ਨੇ ਜਿਨ੍ਹਾਂ ਅਮਰ ਸ਼ਹੀਦਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਾਸਤੇ ਆਪਾਂ ਕੁਰਬਾਨ ਕੀਤਾ ਹੈ। ਇੱਧਰੋਂ ਜਿਹੜਾ ਸੀ ਬਹੁਤ ਅੱਗੇ ਆਣ ਕੇ ਸੰਗਰਾਣੇ ਤੋਂ ਵੀ ਅੱਗੇ ਆਣ ਕੇ ਜਿਹੜਾ ਅਮੀਨ ਖਾਂ ਸੀ ਇਹ ਆਪਣੇ ਪੈਰ ਜਮਾ ਕੇ ਬੈਠਾ ਹੋਇਆ ਸੀ। ਇੱਧਰ ਬਾਬਾ ਦਿਆਲ ਸਿੰਘ ਜੀ ਅੱਗੇ ਜਾ ਰਹੇ ਸਨ, ਅਮੀਨ ਖਾਂ ਨੇ ਲਲਕਾਰਾ ਮਾਰ ਕੇ ਰੋਕਿਆ ਨੇ, ਆਖਿਆ ਸਿੰਘੋ ਇੱਧਰ ਜਹਾਨ ਖਾਨ ਦੀ ਫੌਜ ਨੇ ਚਾਰ ਚਫੇਰੇ ਨਾਕਾ ਕੀਤਾ ਹੋਇਆ ਹੈ, ਅਗਰ ਆਪਣੀ ਜਾਨ ਬਚਾਉਣੀ ਚਾਹੁੰਦੇ ਹੋ ਤੇ ਪਿੱਛੇ ਹਟ ਜਾਓ, ਤੁਹਾਡਾ ਭਲਾ ਹੋ ਜਾਵੇਗਾ। ਬਾਬਾ ਦਿਆਲ ਸਿੰਘ ਜੀ ਲਲਕਾਰ ਕੇ ਜਿਵੇਂ ਅਮੀਨ ਖਾਨ ਦੇ ਉੱਤੇ ਪਏ ਨੇ ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲਾਈਨਾਂ ਕਹਿਣ ਲੱਗੇ, ਆਓ ਸਰਵਣ ਕਰਦੇ।

0: ਕਿਹੜੀ ਹੈ ਚਿੱਤ ਨੂੰਡਲਾ ਹੋ ਜੋ ਤਕੜੇ ਮੁਹੰਮਦੀ ਪੁੱਤਰ ਕਿਹੜੀ ਗੱਲੋਂ ਰਹਿ ਚਿੱਤ ਨੂੰਡਲਾ
1: ਸਾਡੀ ਉਮਰ ਹਾ ਖੁਦ ਖੁਦਾਰੀ ਸਾਡੀ ਉਮਰ ਹਾ ਖੁਦ ਖੁਦਾਰੀ ਰਲ ਵਿੱਚ ਦਈਏ ਤਾਰਤ ਹਲਾ ਸਾਡੀ ਉਮਰ ਹਾ ਖੁਦ ਖੁਦਾਰੀ ਰਲ ਵਿੱਚ ਦਈਏ ਤਾਰਤ ਹਲਾ
0: ਸਾਡੇ ਵੱਡਿਆਂ ਨੂੰ ਕਿਹੜਾ ਨਹੀਂ ਉਹ ਜਾਣਦਾ ਅਸੀਂ ਠੱਲ ਦਈਏ ਦਰਿਆ ਸਾਡੇ ਵੱਡਿਆਂ ਨੂੰ ਕਿਹੜਾ ਨਹੀਂ ਉਹ ਜਾਣਦਾ ਅਸੀਂ ਠੱਲ ਦਈਏ ਦਰਿਆ
1: ਓ ਸੰਗ ਘੇਰ ਲੋ ਚਾਸ ਪੇਰਿਓ ਪਰਾਂ ਵਿੱਚ ਦਿਓ ਮਾਰ ਮਕਾ ਸੰਗ ਘੇਰ ਲੋ ਚਾਸ ਪੇਰਿਓ ਪਰਾਂ ਵਿੱਚ ਦਿਓ ਮਾਰ ਮਕਾ
0: ਐਲੀ ਐਲੀ ਨਾਰੇ ਮਾਰਦੇ ਆ ਕੇ ਪੈਣ ਲੱਗੇ ਖਾਲ ਸਿਰ ਤਾ ਖਾਨ ਐਲੀ ਐਲੀ ਨਾਰੇ ਮਾਰਦੇ ਆ ਕੇ ਪੈਣ ਲੱਗੇ ਖਾਲ ਸਿਰ ਤਾ
1: ਉਹ ਇਹਨੂੰ ਤੱਕਿਆ ਦਿਆਲ ਸਿੰਘ ਸੂਰਮੇ ਵਾਜਾ ਮਾਰ ਕੇ ਤੇ ਲਿਆਏ ਬਲਾ ਇਹਨੂੰ ਤੱਕਿਆ ਦਿਆਲ ਸਿੰਘ ਸੂਰਮੇ ਵਾਜਾ ਮਾਰ ਕੇ ਤੇ ਲਿਆਏ ਬਲਾ
0: ਕਹਿੰਦਾ ਸੋਹਣੀ ਅੱਕ ਦੇਰ ਨੂੰ ਚੱਲਿਆ ਤੇ ਚੱਲਿਆ।

0: ਪੁੱਤ ਭੱਥੇ ਵਿੱਚੋਂ ਕੱਢ ਕੇ ਦਕਾਰਦਾ ਸਿੰਘ ਖਾਣ ਵਾਲੇ ਛੱਡਿਆ ਦਕਾ ਪੁੱਤ ਭੱਥੇ ਵਿੱਚੋਂ ਕੱਢ ਕੇ ਦਕਾਰਦਾ ਸਿੰਘ ਖਾਣ ਵਾਲੇ ਛੱਡਿਆ ਦਕਾ
1: ਜਾਂਦੀ ਹੈ ਹਵਾਈ ਅਸਮਾਨ ਨੂੰ।

ਉਹ ਲੰਘ ਗਿਆ ਸੱਚ ਖਾਣ ਵਾਲੀ ਪਾਰਕ ਹੱਥ ਉੱਤੋਂ ਡਿੱਗਾ ਥਰ ਦਸਬਾ ਲੰਘ ਗਿਆ ਸੱਚ ਖਾਣ ਵਾਲੀ ਪਾਰਕ ਹੱਥ ਉੱਤੋਂ

0: ਰੂਹ ਛੱਡ ਗਈ ਸਾਥ ਸਿੰਘੇੜੀਆਂ ਛੱਡ ਤੁਰ ਕੇ ਸਰੀਰ ਉਸਾ
1: ਭਾਈ ਦਿਆਲ ਸਿੰਘ ਦਾ ਤੇ ਇਧਰਲੇ ਬੰਨਿਓ ਅਮੀਰ ਖਾਨ ਦਾ ਮੁਕਾਬਲਾ ਹੋਇਆ ਦੋਵਾਂ ਦੀ ਮੁੱਠਭੇੜ ਚੱਲ ਰਹੀ ਸੀ ਤੇ ਇਧਰਲੇ ਬੰਨੇ ਜ਼ਬਰਦਸਤ ਖਾਨ ਨੇ ਲਲਕਾਰਾ ਮਾਰਿਆ ਆਣ ਕੇ ਗੁਰੂ ਕਾ ਖਾਲਸਾ ਇੱਧਰ ਅਮੀਨ ਖਾਨ ਲੜ ਰਿਹਾ ਹੈ ਆ ਮੈਂ ਮੁਕਾਬਲੇ ਦੇ ਵਿੱਚ ਆਇਆ ਮੇਰੇ ਮੁਕਾਬਲੇ ਉੱਤੇ ਆਓ ਕਿਹੜਾ ਆਉਂਦਾ ਹੈ ਇਹਦੇ ਮੁਕਾਬਲੇ ਦੇ ਉੱਤੇ ਬਾਬਾ ਬਲਵੰਤ ਸਿੰਘ ਜੀ ਨਿਹੰਗ ਸਿੰਘ ਸਾਹਿਬ ਜਿਨ੍ਹਾਂ ਦੇ ਦਸਤਾਰੇ ਉੱਤੇ ਜਿਹੜੇ ਚੱਕਰ ਚੜ੍ਹੇ ਹੋਏ ਸਨ ਜਿਨ੍ਹਾਂ ਦੀ ਪੂਰੀ ਬਾਂਹ ਜਿਹੜੀ ਸੀ ਕੜਿਆਂ ਦੇ ਨਾਲ ਭਰੀ ਹੋਈ ਸੀ ਇਹ ਉਹਨਾਂ ਕੌਮੀ ਪਰਵਾਨਿਆਂ ਦੇ ਜੰਗੀ ਬਚਾਓ ਦੇ ਉਹ ਸਮਿਆਨੇ ਸਨ ਜਿਹੜੇ ਅੱਜ ਦੇ ਯੁੱਗ ਅੰਦਰ ਆਪਾਂ ਰਵਾਇਤੀ ਤੌਰ ਉੱਤੇ ਵੇਖਣ ਦਾ ਯਤਨ ਕਰਦੇ ਹਾਂ ਕਿਉਂਕਿ ਸੀਸ ਉੱਤੇ ਜਿਹੜੇ ਚੱਕਰ ਸਨ ਜਦੋਂ ਵੀ ਕੋਈ ਵਾਰ ਕਰਦਾ ਸੀ ਤੇ ਇਹ ਚੱਕਰ ਜਿਹੜੇ ਸਨ ਉਹਨਾਂ ਵਾਰਾਂ ਨੂੰ ਬਚਾਉਂਦੇ ਸਨ ਜਿਹੜੇ ਬਾਂਹ ਦੇ ਵਿੱਚ ਕੜੇ ਸਨ ਇਹ ਤਲਵਾਰਾਂ ਦੇ ਵਾਰ ਨੂੰ ਰੋਕਦੇ ਸਨ ਰਵਾਇਤੀ ਹਥਿਆਰਾਂ ਦੇ ਵਿੱਚ ਰਵਾਇਤੀ ਤੌਰ ਉੱਤੇ ਜਿਹੜੇ ਜੰਗ ਲੜੇ ਜਾਂਦੇ ਸਨ ਉਹਨਾਂ ਦੇ ਵਿੱਚ ਜਿੰਨੀ ਖਾਲਸਾ ਬਹਾਦਰੀ ਨਾਲ ਲੜਦਾ ਰਿਹਾ ਦੁਨੀਆਂ ਦੀ ਕੋਈ ਕੌਮ ਦਾ ਇਤਿਹਾਸ ਖਾਲਸੇ ਦੇ ਬਰਾਬਰ ਨਹੀਂ ਇੱਧਰਲੇ ਬੰਨਿਓ ਜ਼ਬਰਦਸਤ ਖਾਂ ਵਧਿਆ ਇਹਦਾ ਮੁਕਾਬਲਾ ਕਰਨ ਵਾਸਤੇ ਜਿਹੜਾ ਬਾਬਾ ਬਲਵੰਤ ਸਿੰਘ ਜੀ ਜਿਵੇਂ ਮੈਦਾਨ ਦੇ ਵਿੱਚ ਆਏ ਨੇ ਆਓ ਕਵਿਤਾ ਦੀਆਂ ਨੀਂਹਾਂ ਪੇਸ਼ ਕਰਨ ਲੱਗੇ ਸਰਵਣ ਕਰੋ।

0: ਕਰਕੇ ਵਾਰ ਤੇ ਜੋਰ ਪਰਖ ਲਾ
1: ਓ ਬਲਵੰਤ ਸਿੰਘ ਨੇ ਕਿਹਾ ਗੱਜ ਕੇ ਖਾਨਾ ਇੱਧਰ ਵੇਖ ਜਰਾ ਭਲੇ ਸਮਾਨੇ ਨਿਗਾਹ ਮਾਰ ਲੈ ਪੂਰਾ ਕਰ ਦਿਆਂ ਵੇਟ ਤੇਰਾ

ਸੰਤ ਸਿੰਘ ਦੇ ਮੇਲ ਹੋ ਗਿਆ ਨਾਮਾ ਦਾ ਕਰਕੇ ਵਾਰ ਤੇ ਜੋਰ ਪਰਖ ਲਾ ਤੂੰ ਸਿੰਘਾਂ ਨੀ ਅਬਾਵਾਂ ਦਾ ਕਰਕੇ।

ਅਸੀਂ ਵੀ ਦਸਵੇਂ ਗੁਰ ਦੇ ਪੁੱਤਰ ਸਭ ਤੋਰ ਦੇ ਜਾਏ ਹਾਂ ਕਰਕੇ ਬੱਚੇ ਨਾ ਕਦੇ ਸਿੜਕੀਏ ਮਾਪਿਆਂ ਨੇ ਸਮਝਾਏ ਹਾਂ ਕਰਕੇ

0: ਇਸ ਜੰਗ ਦੇ ਵਿੱਚ ਜਿਹੜੇ ਜਿਹੜੇ ਗੁਰੂ ਕੇ ਪਿਆਰਿਆਂ ਨੇ ਸ਼ਹਾਦਤ ਦੇ ਜਾਮ ਪੀਤੇ, ਅੱਜ ਜਦੋਂ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹੋ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਨਾਲ ਇੱਕ ਬਹੁਤ ਵੱਡੀ ਸਿਰ ਲੱਗੀ ਹੋਈ ਹੈ ਜਿੱਥੇ ਇਹਨਾਂ ਸਾਰੇ ਸ਼ਹੀਦਾਂ ਦੇ ਨਾਂ ਜਿਹੜੇ ਨੇ ਉੱਕਰੇ ਹੋਏ ਨੇ। ਇਹਨਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀ ਕੇ ਜਿੱਥੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਦੀ ਹੋ ਰਹੀ ਬੈਰੁਮਤੀ ਨੂੰ ਰੋਕਿਆ, ਉੱਥੇ ਭੱਜੇ ਜਾ ਰਹੇ ਦੁਸ਼ਮਣ ਨੂੰ ਪਿੱਛੋਂ ਘੇਰ ਕੇ ਲਿਆ ਕੇ ਖਾਲਸੇ ਨੇ ਕੁੱਟ ਕੇ ਜਿਹੜੇ ਹੱਥਾਂ ਦੇ ਨਾਲ ਇਹ ਅੰਮ੍ਰਿਤ ਸਰੋਵਰ ਪੂਰਦੇ ਸਨ, ਇਹਨਾਂ ਦੇ ਕੋਲੋਂ ਇਹਨਾਂ ਦੇ ਸਿਰ ਤੋਂ ਉਸ ਅੰਮ੍ਰਿਤ ਸਰੋਵਰ ਨੂੰ ਸਾਫ ਵੀ ਕਰਾਇਆ। ਔਰ ਇਹ ਅਬਦਾਲੀ ਜਿਹੜਾ ਸੀ ਇਸ ਹਮਲੇ ਤੋਂ ਬਾਅਦ ਇਸ ਦੁਨੀਆਂ 'ਤੇ ਪੂਰੇ 153 ਦਿਨ ਨਹੀਂ ਕੱਢ ਸਕਿਆ। ਇਸ ਹਰਿਮੰਦਰ ਸਾਹਿਬ ਦੀ ਨੀਂਹ ਵਿੱਚੋਂ ਬਰੂਦ ਦੇ ਤੁੱਕਿਆਂ ਨਾਲ ਉੱਡੀ ਹੋਈ ਇੱਟ ਜਿਹੜੀ ਸੀ ਰਾਮ ਤੀਰਥ ਇਹਦੇ ਨੱਕ 'ਤੇ ਵੱਜੀ ਜਾ ਕੇ ਜਿਹਦੇ ਨਾਲ ਇਹਦੀ ਮੌਤ ਹੋਈ। ਜਿਹੜਾ ਵੀ ਕੋਈ ਧਰਮ ਸਥਾਨਾਂ 'ਤੇ ਧਰਮ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕਰਦਾ, ਕੁਦਰਤ ਦਾ ਨਿਯਮ ਉਹਨੂੰ ਕਦੇ ਮਾਫ਼ ਨਹੀਂ ਕਰਦਾ, ਉਹ ਮਨੁੱਖ ਇਸ ਦੁਨੀਆਂ ਤੋਂ ਨਰਕਾਂ ਦਾ ਵਾਸੀ ਬਣ ਕੇ ਜਾਂਦਾ ਹੈ। ਹਮੇਸ਼ ਧਰਮਾਂ ਦਾ ਸਤਿਕਾਰ ਕਰਨਾ, ਮਨੁੱਖਤਾ ਨੂੰ ਪਿਆਰ ਕਰਨਾ, ਜੋ ਇਮਾਨਦਾਰੀ ਦੇ ਨਾਲ ਕਿਰਤ ਕਮਾਈ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰਨਾ, ਇਹ ਹੀ ਕੁਦਰਤ ਦਾ ਸਿਧਾਂਤ ਹੈ। ਇਹਦੇ ਅੰਦਰ ਪਰਪੱਕ ਰਹਿਣਾ ਸਾਡਾ ਸਿਧਾਂਤ ਸਾਡੀ ਅਗਵਾਈ ਕਰਦਾ ਹੈ। ਬੋਲਦਿਆਂ ਬੇਅੰਤ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਸਮੁੱਚੀ ਸਾਧ ਸੰਗਤ ਬਖਸ਼ਣਯੋਗ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ, ਜਿਨ੍ਹਾਂ ਦੀ ਸਿਫਤ ਕੋਲ ਸਾਡੇ ਸ਼ਬਦਾਂ ਦੇ ਮੁਤਾਜ ਨਹੀਂ, ਕਿਉਂਕਿ ਉਹਨਾਂ ਦੀ ਸ਼ਖਸੀਅਤ ਜੋ ਸੰਸਾਰ ਦੇ ਵਿੱਚ ਸਿੱਖ ਜਗਤ ਦੇ ਵਿੱਚ ਸੰਗੀਤ ਦੀ ਦੁਨੀਆ ਵਿੱਚ ਨਾਮ ਰੋਸ਼ਨ ਕਰ ਰਹੀ ਹੈ, ਇਹ ਸਤਿਗੁਰੂ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਦੇਸ਼ ਕੌਮ ਅਤੇ ਧਰਮ ਦੀ ਸੇਵਾ ਕਰਨ। ਬੇਅੰਤ ਗੁਰਸਿੱਖ ਸੰਗਤਾਂ ਵੱਲੋਂ ਇਤਿਹਾਸ ਪਿੱਟ ਮਾਇਆ ਹਦਰ ਹੈ, ਵਾਹਿਗੁਰੂ ਖਜ਼ਾਨੇ ਭਰਪੂਰ ਕਰਨ, ਚੜ੍ਹਦੀ ਕਲਾ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ। ਇਹ ਤੁਹਾਡਾ ਆਪਣਾ ਜਥਾ ਸੀ ਜਿਹਨੇ ਤਕਰੀਬਨ 3 ਤਰੀਕ ਤੋਂ ਲੈ ਕੇ ਅੱਜ ਤੱਕ ਇਸ ਪਾਵਨ ਪਵਿੱਤਰ ਸਟੇਜ ਤੋਂ ਸੇਵਾ ਕੀਤੀ ਹੈ। ਬੇਅੰਤ ਗਲਤੀਆਂ ਹੋ ਗਈਆਂ ਹੋਣਗੀਆਂ, ਸਮੁੱਚੀ ਸਾਧ ਸੰਗਤ ਬਖਸ਼ਣਯੋਗ ਹੈ। ਦਾਸਿੰਦ ਦਾਸ, ਭਾਈ ਸਰਜੀਤ ਸਿੰਘ ਕੋਮਲ, ਪਿੰਡ ਬੂ, ਜ਼ਿਲ੍ਹਾ ਕਪੂਰਥਲਾ ਹੈ। ਦੂਜਾ ਸਾਥੀ ਭਾਈ ਗੁਰਮੇਲ ਸਿੰਘ, ਪਿੰਡ ਉਮਰੀਆਣਾ, ਜ਼ਿਲ੍ਹਾ ਮੋਗਾ ਹੈ। ਭਾਈ ਸਤਨਾਮ ਸਿੰਘ ਜੀ, ਬੁੱਕਣ ਵਾਲਾ, ਜ਼ਿਲ੍ਹਾ ਮੋਗਾ ਹੈ। ਫਿਰ ਕਿਤੇ ਕੁਦਰਤ ਸਬੱਬ ਬਣਾਵੇਗੀ, ਆਪ ਸਤਸੰਗਤ ਦੇ ਦਰਸ਼ਨ ਕਰਾਂਗੇ। ਇਹੀ ਚਾਹਨਾ ਲੈ ਕੇ ਅੱਜ ਦੇ ਇਸ ਪਾਵਨ ਪਵਿੱਤਰ ਦੀਵਾਨ ਵਿੱਚੋਂ ਆਪ ਤੋਂ ਖਿਦਮਤ ਲੈ ਕੇ ਆਪਦੇ ਨਾਲ ਫਤਿਹ ਦੀ ਸਾਂਝ ਕਰ ਰਹੇ ਹਾਂ। ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸੰਸਕਾਰ ਜੋ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਕੋਮਲ, ਜਿਨ੍ਹਾਂ ਦੇ ਕਵੀ ਸ੍ਰੀ ਜੱਥੇ ਨੇ ਆਪ ਜੀ ਨੂੰ ਗੁਰ ਪਿਆਸ ਦੇ ਵਾਰਾਂ ਸਰਵਨ ਕਰਾ ਕੇ ਨਿਹਾਲ ਕੀਤਾ ਹੈ। ਭਾਈ ਸਾਹਿਬ ਜੀ ਦਾ ਅੱਜ ਆਖਰੀ ਦੀਵਾਨ ਸੀ ਸਟੇਜ 'ਤੇ। ਸਤਿਗੁਰੂ ਕਿਰਪਾ ਕਰਨ ਜੱਥੇ 'ਤੇ ਸਿਰ 'ਤੇ ਨਿਰਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾਂ ਬਖਸ਼ਣ, ਇਸੇ ਤਰ੍ਹਾਂ ਹੀ ਸਿੱਖ ਕੌਮ ਦੀ ਸੇਵਾ ਕਰਦੇ ਰਹਿਣ। ਆਓ ਹੁਣ ਸਤਿਕਾਰ ਜੋ ਪੰਥ ਦੇ ਮਹਾਨ ਵਿਦਵਾਨ ਡਾਕਟਰ ਗੁਰਨਾਮ ਸਿੰਘ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਤਿੰਨਾਂ ਪਾਸੋਂ ਅੰਮ੍ਰਿਤ ਗੁਰਬਾਣੀ ਦਾ ਕੀਰਤਨ 9 ਵਜੇ ਤੱਕ ਸਰਵਨ ਕਰੀਏ, ਉਪਰੰਤ ਅਰਦਾਸ ਦੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਖੇਡੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, ਸਿੰਘ ਸਭਾ 2@gmail.com।

0: ਨਾਲ
1: ਇੱਕ ਤਬ ਘਰ ਹੈ ਵੱਡਾ ਸੂਰਮਾ ਜੋ ਆਪ ਨੂੰ ਕਹਾ ਪਿੰਡ ਛੋਟੇ ਮੀਰ ਕੋਲ ਹੈ ਪਿੰਡ ਛੋਟੇ ਮੀਰ ਕੋਲ ਹੈ ਉਹਨਾਂ ਆਪਣੀ ਫੌਜ ਠਹਿਰਾਈ ਸਿੱਖ ਕਹਿੰਦਾ ਸੱਚੇ ਪਾਤਸ਼ਾਹ ਪਿੰਡ ਖਾਣੇ ਆਇਆ ਕਰਕੇ ਚੜਾਈ

ਮਹਾਰਾਜ ਦੇ ਦਰ ਦੇ ਸਿੱਖ ਨੇ ਜਦੋਂ ਆ ਕੇ ਇਸ ਗੱਲ ਦੀ ਖਬਰ ਸਤਿਗੁਰਾਂ ਤੱਕ ਪਹੁੰਚਾਈ, ਭਾਈ ਮਲਕ ਜਾਤੀ ਨੇ ਦੱਸਣਾ ਕੀਤਾ, ਗੁਰੂ ਹਰਗੋਬਿੰਦ ਮਹਾਰਾਜ ਆਖਣ ਲੱਗੇ ਕਿ ਸਾਨੂੰ ਇਸ ਗੱਲ ਦਾ ਪਹਿਲਾਂ ਪਤਾ ਸੀ ਕਿ ਜਿਹੜਾ ਕਾਲੇ ਖਾਂ ਦੀਆਂ ਗੱਲਾਂ, ਜਲੰਧਰ ਦੇ ਸੂਬੇਦਾਰ ਕੁਤਬ ਖਾਨ ਦੀਆਂ ਗੱਲਾਂ ਅੰਦਰ ਖਾਨ ਕਰ ਰਿਹਾ ਸੀ, ਸਾਨੂੰ ਇਸ ਗੱਲ ਤੋਂ ਪਤਾ ਲੱਗ ਗਿਆ ਸੀ ਕਿ ਜ਼ਾਲਮ ਲੋਕ ਆਪਣੀਆਂ ਚਾਲਾਂ ਤੋਂ ਆਵਾਜ਼ ਨਹੀਂ ਆਉਣਗੇ। ਤਾਂ ਦਿਨ ਦਾ ਸਪਾਹ ਹੋਇਆ, ਗੁਰੂ ਹਰਗੋਬਿੰਦ ਮਹਾਰਾਜ ਨੇ ਆਪਣੇ ਉਹਨਾਂ ਗੁਰਸਿੱਖਾਂ ਨੂੰ ਕੋਲ ਬੁਲਾਉਣਾ ਕੀਤਾ, ਜਿਨ੍ਹਾਂ ਦੇ ਭਾਈ ਵਿੱਚ ਭਾਈ ਲੱਖੂ, ਭਾਈ ਮੇਹਰ ਚੰਦ, ਭਾਈ ਅਮੀਆਂ ਅਤੇ ਬਹਾਦਰ ਗਿਰੀ ਚੰਦ, ਇਹਨਾਂ ਮਹਾਨ ਜਰਨੈਲਾਂ ਨੂੰ ਇਕੱਤਰ ਕਰਕੇ ਗੁਰੂ ਹਰਗੋਬਿੰਦ ਮਹਾਰਾਜ ਨੇ ਕਿਵੇਂ ਕੀਤਾ ਕਿ ਸਾਨੂੰ ਪਤਾ ਲੱਗਿਆ ਕਿ ਦੁਸ਼ਟ ਪਾਪੀ ਪੈਂਦੇ ਖਾਂ ਗੁਰੂ ਮਹਾਰਾਜ ਦੇ ਪਵਿੱਤਰ ਘਰ ਦੇ ਉੱਤੇ ਚੜ੍ਹ ਕੇ ਆਉਣ ਵਾਸਤੇ ਫੌਜਾਂ ਲੈ ਕੇ ਆਇਆ। ਤਾਂ ਇੱਧਰ ਜਿਸ ਇਲਾਕੇ ਦੇ ਵਿੱਚੋਂ ਫੌਜਾਂ ਲੰਘ ਕੇ ਆਉਂਦੀਆਂ, ਫੌਜਾਂ ਦੀ ਧੂੜ ਉੜਦੀ, ਤਾਂ ਪਤਾ ਲੱਗਦਾ ਕਿ ਜਾਲਮ ਫੌਜਾਂ 'ਚ ਫਿਰ ਚੜ੍ਹ ਕੇ ਗੁਰੂ ਦੇ ਘਰ ਦੇ ਉੱਤੇ ਚੱਲੀਆਂ ਨੇ। ਤਾਂ ਗੁਰੂ ਦੀਆਂ ਸੰਗਤਾਂ ਵਹੀਰਾਂ ਕੱਟ ਕੇ ਜਿੱਥੇ ਵੀ ਪਤਾ ਲੱਗਦਾ ਉਹ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚਣ ਲੱਗੀਆਂ। ਜਿਨ੍ਹਾਂ ਦੇ ਕੋਲ ਕੋਈ ਹਥਿਆਰ ਆਇਆ, ਨੇਜੇ ਲੈ ਕੇ, ਵਰਸੇ ਲੈ ਕੇ, ਟੱਕੂਏ ਲੈ ਕੇ ਗੁਰੂ ਦੀਆਂ ਸੰਗਤਾਂ ਕਰਤਾਰਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਲਾਂ ਪਲੀ ਪਹੁੰਚਣ ਲੱਗੀਆਂ। ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਹੋਇਆ। ਗੁਰੂ ਮਹਾਰਾਜ ਨੇ ਕਹਿਣਾ ਕੀਤਾ, ਉਂਝ ਤਾਂ ਮਰਦਾਂ ਦਾ ਕੰਮ ਹੁੰਦਾ ਮੈਦਾਨੇ ਜੰਗ ਦੇ ਵਿੱਚ ਦਿਨ ਦੇ ਵੇਲੇ ਯੁੱਧ ਕਰਨਾ, ਪਰ ਇਹ ਕੈਰ ਲੋਕ ਨੇ, ਇਹਨਾਂ ਦਾ ਕੋਈ ਦੀਨ ਇਮਾਨ ਨਹੀਂ, ਇਹ ਕਿਸੇ ਵਕਤ ਵੀ ਹੱਲਾ ਕਰ ਸਕਦੇ ਨੇ, ਹਮਲਾ ਬੋਲ ਸਕਦੇ ਨੇ। ਗੁਰੂ ਮਹਾਰਾਜ ਨੇ ਆਪਣੇ ਗੁਰਸਿੱਖਾਂ ਦੇ ਜਥੇ ਕਰਕੇ ਤਿਆਰ, ਉਹਨਾਂ ਨੂੰ ਕਰਤਾਰਪੁਰ ਸਾਹਿਬ ਤੋਂ ਥੋੜੀ ਦੂਰ ਦੇ ਉੱਤੇ ਰਾਤ ਦੇ ਸਮੇਂ ਤਾਇਨਾਤ ਕਰ ਦਿੱਤਾ। ਹੋ ਕੇ ਗੁਰੂ ਕੇ ਸਿੱਖ ਘੋੜਿਆਂ ਉੱਤੇ ਸਵਾਰ ਕਰਤਾਰਪੁਰ ਤੋਂ ਥੋੜੀ ਦੂਰ ਲੈ ਕੇ ਅਸਲਾ ਨਾਲ ਤਿਆਰ ਬ ਤਿਆਰ ਹੋਏ ਨੇ। ਤਾਂ ਇੱਧਰੋਂ ਜਲੰਧਰ ਦਾ ਸੂਬੇਦਾਰ ਕੁਤਬ ਖਾਨ, ਲਾਹੌਰ ਦਰਬਾਰ ਦਾ ਜਰਨੈਲ ਕਾਲੇ ਖਾਂ, ਜਿਹੜੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਦੀ ਖਾਤਰ ਆਪਣੇ ਦਿਲ ਦੇ ਵਿੱਚ ਲੈ ਕੇ ਆਇਆ, ਉਹ ਵੀ ਚੜ੍ਹ ਕੇ ਆਇਆ। ਲਾਹੌਰ ਦਰਬਾਰ ਤੋਂ ਪੰਜ ਜਰਨੈਲ ਚੜ੍ਹ ਕੇ ਆਏ, ਉਸਮਾਨ ਖਾਨ, ਅਨਵਰ ਖਾਨ, ਜਦੋਂ ਇਹ ਪੰਜ ਜਰਨੈਲ ਚੜ੍ਹ ਕੇ ਆ ਰਹੇ ਨੇ, ਇਹਨਾਂ ਨੇ ਅੱਧੀ ਰਾਤ ਦੇ ਸਮੇਂ ਲਾ ਕੇ ਜਾ ਅਲੀ ਦੇ ਨਾਰੇ ਕਰਤਾਰਪੁਰ ਦੇ ਉੱਤੇ ਹੱਲਾ ਬੋਲ ਦਿੱਤਾ ਹੈ। ਜਦੋਂ ਹੱਲਾ ਬੋਲਿਆ ਗਿਆ, ਇੱਧਰੋਂ ਗੁਰੂ ਕੇ ਸਿੱਖ ਪਹਿਲਾਂ ਤਿਆਰ ਬੁਰ ਤਿਆਰ ਸਨ, ਇਹਨਾਂ ਨੇ ਬੈਰੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ, ਜਿਨ੍ਹਾਂ ਦੇ ਵਿੱਚ ਭਾਈ ਲੱਖੂ ਜੀ 500 ਨਾਲ ਲੈ ਕੇ ਗੁਰਸਿੱਖਾਂ ਨੂੰ ਪਹਿਲਾਂ ਤਿਆਰ ਬੁਰ ਤਿਆਰ ਬੈਠੇ ਸਨ, ਇਹਨਾਂ ਨੇ ਬੈਰੀ ਦੀਆਂ ਫੌਜਾਂ ਦਾ ਇਹੋ ਜਿਹਾ ਮੂੰਹ ਤੋੜਵਾਂ ਜਵਾਬ ਦਿੱਤਾ। ਲਗਾਤਾਰ ਕਈ ਘੰਟੇ ਕਰਤਾਰਪੁਰ ਦੀ ਧਰਤੀ ਉੱਤੇ ਜੰਗ ਜਾਰੀ ਰਿਹਾ। ਦਿਨ ਚੜ੍ਹਦਿਆਂ ਸਾਰ ਜਦੋਂ ਭੈ ਫਟੀ, ਉਹਨਾਂ ਦੇ ਜਰਨੈਲ ਅਨਮਰਖਾਂ ਅੱਗੇ ਵਧਿਆ, ਤਾਂ ਉਹਦਾ ਮੁਕਾਬਲਾ ਹੋਇਆ, ਉਹਦਾ ਟਾਕਰਾ ਹੋਇਆ ਬਹਾਦਰ ਬਿਧੀ ਚੰਦ ਦੇ ਨਾਲ। ਬਿਧੀ ਚੰਦ ਨੇ ਕਹਿਣਾ ਕੀਤਾ, ਅਨਮਰਖਾਂ ਤੂੰ ਪਹਿਲਾਂ ਗੁਰੂ ਦੇ ਦਰ ਦੇ ਵਿੱਚੋਂ ਸਾਡੇ ਕੋਲ ਆਪਣੀ ਖਾਤਰਦਾਰੀ ਵਧੀਆ ਕਰਾ ਕੇ ਗਿਆ, ਹੁਣ ਦੁਬਾਰੇ ਮੁੜ ਕੇ ਫੇਰ ਆ ਗਿਆ। ਉਹਨੇ ਪੈਂਦੇ ਖਾਨ ਦੇ ਅਨਵਰ ਖਾਨ ਨੇ ਬਿਧੀ ਚੰਦ ਨੂੰ ਵੰਗਾਰਿਆ, ਇੱਧਰੋਂ ਸੂਰਮੇ ਨੇ ਚਾੜ ਕੇ ਤੰਦੀ ਉੱਤੇ ਤੀਰ, ਇੱਕ ਤੀਰ ਛੱਡਿਆ, ਲੱਗਿਆ ਸਾਰ ਤੀਰ ਅਨਵਰ ਖਾਨ ਦੇ ਸਿਰ ਦੇ ਦੁਫਾੜ ਕਰਕੇ ਰੱਖ ਦਿੱਤਾ, ਧਰ ਤੋਂ ਚੜ੍ਹ ਗਿਆ। ਜਿਹੜੀ ਉਹਦੀ ਫੌਜ ਉਹਦੇ ਨਾਲ ਧੜਕੇ ਆਈ, ਉਹਦੇ ਵਿੱਚ ਹਿਲਚੁਲ ਪੈਦਾ ਹੋ ਗਈ, ਹਾਹਾਕਾਰ ਮੱਚ ਗਈ। ਜਦੋਂ ਫੌਜ ਦਾ ਜਰਨੈਲ ਸਲਿੱਟ ਗਿਆ, ਉਸ ਤੋਂ ਬਾਅਦ ਦੇ ਵਿੱਚ ਪੈਂਦੇ ਖਾਂ ਦਾ ਜਵਾਈ ਉਸਮਾਨ ਖਾਂ ਵਧਿਆ, ਉਹਦਾ ਮੁਕਾਬਲਾ ਹੋਇਆ ਗੁਰੂ ਮਹਾਰਾਜ ਦੇ ਫਰਜੰਦ ਬਾਬਾ ਗੁਰਦਿੱਤਾ ਜੀ ਦੇ ਨਾਲ। ਜਦੋਂ ਦੋਨੋਂ ਸੂਰਮੇ ਹੋਇਆ ਆਹਮੋ ਸਾਹਮਣੇ, ਬੜਾ ਘਮਸਾਨ ਦਾ
जंग होया ता बाबा गुरदत्ता जी ने ओ कृपार बुला के रख दिता है। वह भी जदों मौत के घर उतार दिता गया, दिन चढ़िया, जंग की समाप्ति हुई, वह काले खां ते जलंधर का सूबेदार कुतुब खां करतारपुर के इलाके दे विच निगाह मार के वेखदा दिन चढ़ते नूं, उहदियां फौजां दे ढेर लगे पए लोकां दे, बड़ा हैरान होया, मन नूं बड़ा पछतावा लग्या। जेकर यह हमला कितने दिन दे विच कीता हुंदा तां मेरियां फौजां दा इन्ना ज्यादा नुकसान ना हुंदा जिन्ना मेरियां फौजां दा हुण नुकसान होया। बड़ा हैरान होया जदों दिन दा समां होया, उसने जाकर के पंडे खां नूं ताना मारिया, पंडिया तू तां बड़ियां अपनियां बहादुरी दियां गल्लां करदा सी, आखदा सी उह देख सकण वाले उह हत्था विच माला लेके फेरन जोगे ने, उहनां दे हत्थ टेगां दे मुट्टे उत्ते नहीं जा सकदे, उह जंग नहीं जित सकदे। जे गुरु महाराज ने जंगा जित्तियां तां मेरे करके जित्तियां, अज तेरी बहादुरी कित्थे आ? तू आखदा सी मेरा नां सुण के वड्डे वड्डियां दे दिल कंबण लग जांदे ने, किसे दी हिम्मत नहीं होनी, अज तेरी बहादुरी कित्थे आ? जदों दिन चढ़िया, दिन का युद्ध होया होण लग्या, जदों पंडे खां नूं लहरतां पईआं, फटकारां पईआं, जलंधर दे सूबेदार कुतुब खां ते काले खां लाहौर तों जो तिड़के आया जरनैल, उन्हें आख्या कि तेरे मगर ला के अपनियां फौजां अपने जवानों का किन्ना नुकसान करा के बह गए, तेरे कहण दे उत्ते असीं रात दे समय हल्ला बोलिया। तां उह समय पंडे खां हंकार दे विच आया, वह फौजां की अगवाई कर लग्या, मैदान जंग के अंदर जंग फिर शुरू हो रहा। गुरु के सिख बैरी नूं मुंह तोड़वां जवाब दे रहे ने, गुरु हरगोबिंद महाराज के पुत्र बाबा सूरजमल जी वह भी मैदान जंग के विच उतरे, तेग बहादुर जी ने भी मैदान जंग के विच आउण दी आग्या मंगी। इधर गुरु के सिख गिणती दे सिंघ ते उधर लखां दी तादाद 75,000 फौज चढ़ के आई, पर गुरु के सिखां ने धज्जियां उड़ा के रख दित्तियां मैदान जंग दे अंदर मुगल पठाना दियां। तां जदों पंडे खां अगां वधिया, उधरों मीरी पीरी दे मालक गुरु हरगोबिंद महाराज वह भी मैदान जंग दे विच आए, जिन्हां ने तीरां दीआं घड़ियां ला दित्तियां बैरियां दे 70 वसा के रख दित्ते मैदान जंग दे अंदर, अपने जवानों नूं मरदिया होया वेखदिया, लोगों नूं लतेड़दा होया पंडे खां अगां वधिया, गुरु महाराज वल वधिया। उहने आउंदिया सार गुरु हरगोबिंद महाराज नूं बंगा रहा, गुरु हरगोबिंद महाराज दे सामने आया, जदों सामने आया दोनों का युद्ध होण लग्या। पंडे खां ने बड़े हंकार दे विच आ के गुरु महाराज नूं बंगारना कीता, तां गुरु महाराज पंडे खां दीआं गल्लां नूं सुण सुण के उहदी बंगार नूं सुण के गुरु महाराज दे चेहरे दे उत्ते रता भर भी जोश ना आया, क्योंकि सतगुरु महाराज जाणदे सन कि इस दुष्ट पापी पंडे दा अंतम समां नेड़े आ चुकिया। तां सतगुरु महाराज ने पंडे खां दे नाल जदों पंडे खां ने गल्लां आखियां, गुरु महाराज ने चेहरे दे उत्ते मुस्कुरा के कहा, पंडिया असीं तेरी बहादुरी तों बड़े जाणू जाण है, तू बड़ा वड्डा जरनैल है, पहला तू अपने उत्ते चढ़ के जांदा सी, अज तू गुरु नानक दे दर दे उत्ते चढ़ के आया, जिहड़ा इत्थे चढ़ के आया तू सुक्का मुड़के नहीं गया, खाली मुड़के नहीं गया, अज तू जिन्हां नूं आखदा सी कि भगवे बाणे पहनण वाले माला फेरन वाले उहना मुट्ठी भर गुरसिखां ने तेरे वड्डे वड्डे जरनैलां दे मूंह मोड़ के रख दित्ते, आहो तैनूं भी दसीए मैदान जंग विच किवें जूझीदा। गुरु महाराज ने आख्या, पंडिया तेनू असी अपने हथीं मैदान जंग अंदर जूझण की सिखलाई दिती, तेरे हत्थां दे विच असी अपने हत्थां दे नाल तेग फड़ाई, तेनू घोड़ सवारी सिखाई, आज वेखिए तेरे डौलियां दे विच किन्ना कबाल है, कितने तेरे मन दे विच कोई भरम
कोई भुलेखा ना रह जाए, तेरे दिल दिया तेरे दिल दे विच ना रह जाना। तू बड़ा वड्डा बहादुर है, बड़ा वड्डा जरनैल है, असीं पहिलां तैनूं तीन वार करन दा मौका दिंदे आ, तीन वार कर तां पहिलां देखां जिहड़ा हंकार दे नाल गल तक भरिया मन दे अंदर जमाई दा मर्जां दा सदमा हल गया, बड़े क्रोध दे विच आ के उसने गुरु महाराज उत्ते पहिलां तेग दा वार कीता तलवार दा। गुरु महाराज ने उहदे आउंदे वार नूं रोकिया ते दूसरा वार कीता। गुरु महाराज ने उहदा आउंदा वार अपनी ढाल दे उत्ते रोकिया। जदों दूसरा वार भी खाली गया कहिंदे खां दे मन दा अद्धा अहंकार निकल के हो गया। गुरु महाराज ने आखिया पहिंदे इक मौका तेरे कोल होर है, तू जरनैल आ पैंतरा बदल के जिहड़ा वार करना चाहुंदा कर लै, कि तेरे दिल दियां दिल च ना रह जाण। अज जदों दोनों जनां दे दलां दे जरनैल होए आमो सामने, तां बाकी दा मैदान जंग अंदर जो फौजां जंग लड़ रहियां सन उहनां दे विच शांति पैदा हो गई, खड़के वेखण लगियां। तां जदों पहिंदे खां ने दो वार कीते, गुरु महाराज ने आखिया तैनूं इक मौका होर दित्ता जांदा आखरी वार करन दा। पहिंदे खां ने पूरे जोश दे विच आ के गुरु महाराज उत्ते अपनी तलवार दा वार कीता। गुरु महाराज ने आउंदी पहिंदे दी तेग, आउंदी पहिंदे दी तलवार नूं तलवार दे नाल रोकिया। पहिंदे खां ने इन्ने जोश दे नाल वार कीता, गुरु महाराज दी तलवार ते लग के पहिंदे खां दी तलवार दे दो टुटे हो के धरत ते डिग पई। जदों पहिंदे खां दी तलवार धरत ते डिगी ਤਾਂ ਉਸੇ ਸਮੇਂ ਉਸਨੇ ਘੋੜੇ ਦੀਆਂ ਬੋਲੀਆਂ ਬਾਗਾਂ ਮੈਦਾਨੇ ਜੰਗ ਦੇ ਵਿੱਚੋਂ ਭੱਜਣ ਲੱਗਿਆ। ਗੁਰੂ ਮਹਾਰਾਜ ਨੇ ਆਖਿਆ ਤੇਰਾ ਰਿਹਾ ਬੁਜਦਰ ਦਾ ਬੁਜਦਰ ਮਰਦਾਂ ਦਾ ਕੰਮ ਨਹੀਂ, ਮੈਦਾਨੇ ਜੰਗ ਦੇ ਵਿੱਚੋਂ ਭੱਜਣਾ ਯੋਧਿਆਂ ਦਾ ਕੰਮ ਨਹੀਂ, ਬਹਾਦਰਾਂ ਦਾ ਕੰਮ ਨਹੀਂ। ਉਹਨੂੰ ਮਰਦ ਆਖਿਆ ਜਾਂਦਾ, ਉਹਨੂੰ ਜਰਨੈਲ ਆਖਿਆ ਜਾਂਦਾ, ਉਹਨੂੰ ਬਹਾਦਰ ਆਖਿਆ ਜਾਂਦਾ ਜਿਹੜਾ ਸਾਹਮਣੇ ਆਉਂਦਾ ਵੈਰੀ ਦਾ ਵਾਰ ਆਪਣੀ ਹਿੱਕ ਦੇ ਉੱਤੇ ਜਰੇ, ਜਿਹੜਾ ਪਿੱਠ ਦੇ ਉੱਤੇ ਵਾਰ ਜਰੇ ਉਹਨੂੰ ਕੈਰ ਆਖਿਆ ਜਾਂਦਾ। ਪੈਂਦੇ ਅਸੀਂ ਤੈਨੂੰ ਕੈਰ ਨਹੀਂ ਕਹਿਣਾ ਚਾਹੁੰਦੇ, ਤੂੰ ਸਾਹਮਣੇ ਰਹੋ। ਗੁਰੂ ਮਹਾਰਾਜ ਨੇ ਖੁੱਚੀਆਂ ਘੋੜੇ ਦੀਆਂ ਬਾਗਾਂ ਭਾਗੀਆਂ ਪੈਂਦੇ ਨੂੰ ਰੋਕ ਕੇ ਗੁਰੂ ਹਰਗੋਬਿੰਦ ਮਹਾਰਾਜ ਨੇ ਉਸ ਦੁਸ਼ਟ ਪਾਪੀ ਪੈਂਦੇ ਕਮੀਣੇ ਨੂੰ ਬੰਗਾਰਦਿਆਂ ਹੋਇਆ ਸਰ ਕਰਦੀ ਧੂਕ ਤੇਗ ਦੇ ਵਿੱਚੋਂ ਮਿਆਨ ਕਹਿ ਕੇ ਸਤ ਕਰਤਾਲ ਸਤਿਗੁਰਾਂ ਨੇ ਆਖਿਆ ਪੈਂਦਿਆ ਤੈਨੂੰ ਅਸੀਂ ਦੱਸਦੇ ਹਾਂ ਬਾਹਰ ਕਿਵੇਂ ਕਹੀਦਾ, ਬਾਹਰ ਇਉਂ ਨੀ ਹੇ ਇਉਂ ਕਹੀਦਾ।

ਜਦੋਂ ਸਤਿਗੁਰੂ ਮਹਾਰਾਜ ਨੇ ਕਹਿ ਕੇ ਸਤ ਕਰਤਾਰ ਕੀਤਾ ਤੇਗ ਦਾ ਵਾਰ, ਪੈਂਦੇ ਖਾਂ ਧਰਤ ਉੱਤੇ ਡਿੱਗਾ, ਤਾਂ ਗੁਰੂ ਕੇ ਸਿੱਖਾਂ ਨੇ ਜੈ ਜੈਕਾਰ ਰੱਖੀ, ਤਾਂ ਪੈਂਦੇ ਖਾਂ ਦੀਆਂ ਫੌਜਾਂ ਦੇ ਵਿੱਚ ਸਨਾਟਾ ਸਾ ਗਿਆ, ਸਾਰੇ ਜਰਨੈਲ ਪਿਛਾਂ ਮੁੜੇ, ਪੈਂਦੇ ਖਾਂ ਧਰਤ ਉੱਤੇ ਡਿੱਗਿਆ। ਕਹਿਰ ਦੀ ਗਰਮੀ, ਪੈਂਦੇ ਖਾਂ ਧਰਤ ਉੱਤੇ ਡਿੱਗਿਆ, ਉਹਦਾ ਮੂੰਹ ਮਿੱਟੀ ਘੱਟੇ ਦੇ ਵਿੱਚ ਲਿਬੜਿਆ। ਗੁਰੂ ਮਹਾਰਾਜ ਘੋੜੇ ਉੱਤੋਂ ਥੱਲੇ ਉਤਰੇ, ਨਿਮਰਤਾ ਦੇ ਸਾਗਰ, ਗੁਰੂ ਹਰਗੋਬਿੰਦ ਮਹਾਰਾਜ ਉਹਨਾਂ ਨੇ ਪੈਂਦੇ ਦੇ ਮੁੱਖ ਦੇ ਉੱਤੇ ਆਪਣੀ ਧਾਰ ਦੇ ਨਾਲ ਸਾਂ ਕੀਤੀ। ਜਦੋਂ ਪੈਂਦਾ ਥੱਲੇ ਡਿੱਗਿਆ, ਆਖਣ ਲੱਗਿਆ ਹਾਏ ਮਾਂ, ਗੁਰੂ ਮਹਾਰਾਜ ਨੇ ਆਖਿਆ ਪੈਂਦਿਆ ਹੁਣ ਤੇਰਾ ਆਖਿਰ ਦਾ ਸਮਾਂ ਆ ਗਿਆ, ਹੁਣ ਮਾਂ ਨੂੰ ਯਾਦ ਕਰਨ ਦਾ ਸਮਾਂ ਨਹੀਂ, ਖੁਦਾ ਨੂੰ ਯਾਦ ਕਰ, ਕਲਮਾ ਪੜ। ਤਾਂ ਪੈਂਦੇ ਖਾਂ ਨੇ ਦੋਨੋਂ ਹੱਥ ਜੋੜੇ, ਅੱਖਾਂ ਦੇ ਵਿੱਚੋਂ ਤਿੱਕ ਤੇ ਪੱਥਰੂ ਕੇਰਦਾ ਹੋਇਆ ਗੁਰੂ ਮਹਾਰਾਜ ਨੂੰ ਆਖਣ ਲੱਗਿਆ, ਸਤਿਗੁਰ ਜੀ ਮੇਰੇ ਕੋਲੋਂ ਬੜਾ ਵੱਡਾ ਗੁਨਾਹ ਹੋਇਆ, ਮੇਰੇ ਗੁਨਾਹ ਮਾਫ ਕਰ ਦਿਓ। ਮੈਂ ਬੜਾ ਕਿਰਤ ਕਰਨ ਨਿਕਲਿਆ, ਮੇਰੇ ਮਨ ਦੇ ਵਿੱਚ ਬੜਾ ਹਉਮੈ, ਮੇਰੇ ਮਨ ਦੇ ਵਿੱਚ ਬੜਾ ਅਹੰਕਾਰ ਸੀ, ਹੁਣ ਮੇਰੇ ਮੁਕਤੀ ਦਾ ਦਾਤਾ ਆਪ ਹੋ ਸਤਿਗੁਰ ਜੀ, ਮੇਰੇ ਖੁਦਾ ਮੇਰੇ ਅੱਲਾ ਤਾਲਾ, ਤੁਸੀਂ ਆਪ ਹੋ, ਮੈਨੂੰ ਮੁਕਤੀ ਬਖਸ਼ ਦੇਵੋ। ਪੈਂਦੇ ਖਾਂ ਆਖਰ ਦੇ ਸਮੇਂ ਜੋ ਆਪਣੀ ਅੱਖਾਂ ਦੇ ਵਿੱਚੋਂ ਤਿੱਪ ਤੇ ਪੱਥਰੂ ਕੇਰ ਕੇ ਗੁਰੂ ਮਹਾਰਾਜ ਦੇ ਵਿੱਚ ਚਰਨਾਂ ਵਿੱਚ ਬੇਨਤੀ ਕਰ ਰਿਹਾ, ਅੱਗੋਂ ਗੁਰੂ ਮਹਾਰਾਜ ਜੋ ਪੈਂਦੇ ਨੂੰ ਆਖ ਰਹੇ ਨੇ, ਅੱਗੋਂ ਪੈਂਦਾ ਮੋੜ ਕੇ ਜੋ ਕੁਝ ਗੁਰੂ ਮਹਾਰਾਜ ਨੂੰ ਆਖ ਰਿਹਾ, ਉਹਨਾਂ ਲਈ ਨਾ ਤੋਂ ਜਾਣੂ। ਪੈਂਦੇ ਖਾਂ ਅਤੇ ਗੁਰੂ ਮਹਾਰਾਜ ਦੇ ਸਵਾਲ ਅਤੇ ਜਵਾਬ ਬਲਵੰਤ ਸਿੰਘ ਅਰਪਾਲੋ ਅਤੇ ਮਾਛੀਵਾੜੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਇਉਂ ਬਿਆਨ ਕਰ ਰਿਹਾ।

0: ਰੱਬ ਮੇਰੇ ਬਖਸ਼ਣ ਹਾਰ ਦਾਤਾ ਜੀ।
1: ਪੈਂਦੇ ਖਾਂ ਨੇ ਅੰਤਮ ਸਮੇਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਆਪਣੀ ਕੀਤੀ ਦਾ ਪਛਤਾਵਾ ਕੀਤਾ ਅਤੇ ਖਿਮਾ ਮੰਗੀ। ਉਸ ਉਪਰੰਤ ਦੋ ਜਰਨੈਲ ਜੋ ਜਲੰਧਰ ਦਾ ਸੂਬੇਦਾਰ ਕੁਤਬ ਖਾਂ ਅਤੇ ਕਾਲੇ ਖਾਂ ਮੁਖਲਿਸ ਖਾਂ ਦਾ ਭਰਾ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ ਆਇਆ, ਮੈਦਾਨੇ ਜੰਗ ਦੇ ਅੰਦਰ ਜੋ ਕਾਲੇ ਖਾਂ ਚੜ ਕੇ ਆਇਆ ਉਸ ਨੂੰ ਬਹਾਦਰ ਬਿਧੀ ਚੰਦ ਨੇ ਪਾਰ ਬੁਲਾਇਆ। ਜਲੰਧਰ ਦੇ ਸੂਬੇਦਾਰ ਕੁਤਬ ਖਾਂ ਦਾ ਟਾਕਰਾ ਗੁਰੂ ਮਹਾਰਾਜ ਦੇ ਨਾਲ ਹੋਇਆ। ਗੁਰੂ ਮਹਾਰਾਜ ਦੇ ਕੋਲ ਇੱਕ ਤੀਰ ਖਾ ਕੇ ਉਹ ਵੀ ਇਸ ਦੁਨੀਆਂ ਦੇ ਉੱਤੋਂ ਚੱਲਦਾ ਬਣਿਆ। ਜਿੱਤ ਦਾ ਸਿਹਰਾ ਗੁਰੂ ਨਾਨਕ ਦੇ ਘਰ ਦੇ ਹਿੱਸੇ ਵਿੱਚ ਆਇਆ। ਗੁਰੂ ਮਹਾਰਾਜ ਦੀ ਮੈਦਾਨੇ ਜੰਗ ਦੇ ਅੰਦਰ ਜਿੱਤ ਹੋਈ। ਗੁਰੂ ਮਹਾਰਾਜ ਨੇ ਜੋ ਗੁਰਸਿੱਖ ਸਨ ਸ਼ਹੀਦ ਹੋਏ ਉਹਨਾਂ ਦਾ ਸੰਸਕਾਰ ਕੀਤਾ ਆਪਣੇ ਹੱਥੀਂ। ਜਿਹੜੇ ਪਠਾਨ ਸਨ ਉਹਨਾਂ ਨੂੰ ਆਪਣੇ ਹੱਥੀਂ ਦਫਨਾਇਆ। ਚੌਥੀ ਜੰਗ ਗੁਰੂ ਮਹਾਰਾਜ ਨੇ ਜਿੱਤੀ। ਇੰਨੀ ਸੇਵਾ ਪ੍ਰਵਾਨ ਕਰਨੀ ਦਿੱਤਾ, ਸਮਾਂ ਸਮਾਪਤ ਹੋਇਆ। ਸਮੁੱਚੀਆਂ ਸੰਗਤਾਂ ਵੱਲੋਂ ਪਿਆਰ ਆਇਆ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤਾਂ ਦੀ ਸੇਵਾ ਕਰ ਰਿਹਾ ਸੀ ਢਾਡੀ ਜੱਥਾ ਬਲਵੰਤ ਸਿੰਘ ਗਰਪਾਲੋਂ ਅਤੇ ਮਾਛੀਵਾੜੇ ਵਾਲੀਆਂ ਬੀਬੀਆਂ ਬੀਬੀ ਅਮਨਦੀਪ ਕੌਰ ਵਿਰਕ, ਮਨਪ੍ਰੀਤ ਕੌਰ ਢੀਂਸਾ, ਸਰੰਗੀ ਵਾਦਕ ਜਸਮੇਲ ਸਿੰਘ ਮੁੱਲਾਪੁਰੀ। ਢਾਡੀ ਜੱਥੀ ਇੰਨੀ ਸੇਵਾ ਪ੍ਰਵਾਨ ਕਰਨੀ, ਆਓ ਅਨੰਦ ਸਾਹਿਬ ਦੇ ਜਾਪ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਅਨੰਦ ਸਾਹਿਬ ਦੇ ਜਾਪ ਦੇ ਅੰਦਰ ਨਾਲ ਬੋਲਣ ਦੀ ਕਿਰਪਾਲਤਾ ਕਰਨੀ ਜੀ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਦੇ ਨਾਲ ਨਾਲ ਬਾਣੀ ਦੇ ਨਾਲ ਨਾਲ ਗੁਰਮੰਤਰ ਦਾ ਜਾਪ ਸੱਚ ਜਾਣੇ ਅਰਦਾਸ ਕਰਨ ਲੱਗਿਆਂ ਜੇਕਰ ਆਪਾਂ ਗੁਰਮੰਤਰ ਦਾ ਜਾਪ ਕਰਕੇ ਅਰਦਾਸ ਕਰੀਏ ਨਾ ਗੁਰੂ ਪਾਤਸ਼ਾਹ ਨੂੰ ਐਸੇ ਜੀਵ ਐਸੇ ਪ੍ਰਾਣੀ ਚੰਗੇ ਹੀ ਬੜੇ ਲੱਗਦੇ ਨੇ ਜਿਹੜੇ ਗੁਰਮੰਤਰ ਦਾ ਜਾਪ ਕਰਦੇ ਬਹੁਤ ਚੰਗੇ ਲੱਗਦੇ ਨੇ ਪਾਤਸ਼ਾਹ ਗੁਰਬਾਣੀ ਕਹਿੰਦੀ ਨਾ ਵਾਹੂ ਵਾਹੂ ਕਰੇ ਤੇਈ ਜਨ ਸੌਂਪਣ ਗੁਰੂ ਪਾਤਸ਼ਾਹ ਨੂੰ ਵੀ ਉਹ ਜਨ ਬਹੁਤ ਚੰਗੇ ਲੱਗਦੇ ਨੇ ਉਹ ਬੱਚੇ ਬਹੁਤ ਚੰਗੇ ਲੱਗਦੇ ਨੇ ਜਿਹੜੇ ਗੁਰਮੰਤਰ ਦਾ ਜਾਪ ਕਰਦੇ ਨੇ ਯਤਨ ਕਰਿਆ ਕਰੀ ਗੁਰਬਾਣੀ ਦੇ ਨਾਲ ਨਾਲ ਗੁਰਮੰਤਰ ਦਾ ਜਾਪ ਗੁਰਮੰਤਰ ਨੂੰ ਨਾਲ ਨਾਲ ਲੈ ਕੇ ਚੱਲਿਆ ਕਰੀ ਆਓ ਸਾਰੇ ਰੱਬ ਬਾਣੀ ਵੀ ਪੜ੍ਹੀਏ ਅਰਦਾਸ ਵੀ ਕਰੀਏ ਅਤੇ ਗੁਰਮੰਤਰ ਦਾ ਜਾਪ ਵੀ ਕਰੀਏ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਸਾਡੀ ਸਾਰਿਆਂ ਦੀ ਕੀਤੀ ਅਰਦਾਸ ਗੁਰੂ ਚਰਨਾਂ 'ਚ ਪ੍ਰਵਾਨ ਹੋਵੇਗੀ ਆਓ ਸਾਰੇ ਰੰਗ ਹਰ ਤਾਰੋ

ਗੁਣ ਹਾਂ, ਮੈਂ ਪਾਪੀ ਹਾਂ, ਪਰ ਸਤਿਗੁਰੂ ਜੀ ਬਖਸ਼ਣ ਵਾਲੇ ਵੀ ਤਾਂ ਤੁਸੀਂ, ਹੋਰ ਦੂਜਾ ਕੌਣ ਹੈ ਜਿਹੜਾ ਮੈਨੂੰ ਬਖਸ਼ੇ? ਤੁਸੀਂ ਬਖਸ਼ਣ ਕਿਰਪਾ ਕਰੋ, ਮੇਰੇ ਔਗੁਣਾਂ ਨੂੰ ਬਖਸ਼ ਮਿਹਰ ਕਰੋ, ਸਹਿਮਤ ਕਰੋ। ਬਹੁਤ ਸਾਰੇ ਰੱਖ ਕੇ ਅਸੀਂ ਅਰਦਾਸ ਕੀਤੀ।

Why,

ਸਤਿਗੁਰੂ ਤੇਰੇ ਇੰਨੇ ਗੁਣ ਨੇ, ਇੰਨੇ ਗੁਣ ਨੇ, ਤੁਸੀਂ ਦੁੱਖਾਂ ਦਾ ਭੰਜਨ, ਦੁੱਖਾਂ ਦਾ ਨਾਸ਼ ਕਰਨ ਵਾਲੇ, ਤੁਸੀਂ ਸਰਬ ਸੁੱਖਾਂ ਕੇ ਦਾਤੇ ਹੋ। ਸਤਿਗੁਰੂ ਜੀ ਤੇਰੇ ਇੰਨੇ ਗੁਣ ਹੁੰਦੇ ਆ, ਮੈਂ ਮੂਰਖ ਜਿਹਨੂੰ ਸਮਝ ਨਹੀਂ ਆਈ ਅੱਜ ਕਿ ਤੇਰੇ ਦਰ ਤੋਂ ਮੈਨੂੰ ਸਭ ਕੁਝ ਮਿਲਣਾ, ਤੇਰੇ ਦਰ ਤੇ ਮੇਰੇ ਸਾਰੇ ਪਾਪ ਬਖਸ਼ੇ ਜਾਣੇ। ਮੈਂ ਮੂਰਖ ਹਾਂ ਸਤਿਗੁਰੂ ਜੀ, ਮੈਨੂੰ ਅੱਜ ਤੱਕ ਇਹ ਸਮਝ ਨਹੀਂ ਆਈ। ਪੱਥਰ ਦੀ ਨਿਆਈ ਮੈਂ ਅਡੋਲ ਖੜਾ ਰਿਹਾ, ਪੱਥਰ ਦੀ ਨਿਆਈ ਕਠੋਰ ਬਣ ਕੇ ਰਿਹਾ, ਅੱਜ ਤੱਕ ਸਾਰੇ ਦਰਾਂ ਨੂੰ ਗਾਂਧਾ ਚਲਾ ਰਿਹਾ, ਗਾਂਧਾ ਚਲਾ ਰਿਹਾ। ਅੱਜ ਸਤਿਗੁਰੂ ਜੀ ਤੁਸੀਂ ਹੀ ਬਲ ਬਖਸ਼ਿਆ, ਮੁਝ ਪੱਥਰ ਨੂੰ ਆ ਸੁੱਟਿਆ ਹੈ ਆਪਣੇ ਚਰਨਾਂ। ਕਿਰਪਾ ਕਰੋ ਸਤਿਗੁਰੂ, ਤੁਹਾਡੇ ਦਰ ਦੀ ਸਿੱਖ ਹੈ ਕਿ ਇੱਥੇ ਆ ਕੇ ਪੱਥਰ ਵਰਗੇ ਵੀ ਮੋਮ ਬਣ ਗਏ। ਕਿਰਪਾ ਕਰੋ,

ਕਿਸੇ ਖੇਡ ਵਰਤਾਈ ਸਤਿਗੁਰਾਂ ਨੇ। ਇੱਕ ਪਾਪੀ ਇੱਕ ਨਿਰਗੁਣ ਚਰਨਾਂ ਤੇ ਆ ਡਿੱਗਾ ਤੇ ਜਦ ਪੂਰਨ ਸਤਿਗੁਰੂ ਜੀ ਨੂੰ ਆ ਕੇ ਮਿਲਿਆ, ਅਰਦਾਸ ਕੀਤੀ, ਬੇਨਤੀ ਕੀਤੀ, ਜੋਧੇ ਕੀਤੀ ਤੇ ਹੁਣ ਸਤਿਗੁਰ ਭੇਟ ਰਾਮ ਰਸ ਪਾਇਆ। ਰਾਮ ਦੇ ਨਾਮ ਦਾ ਰਸ ਸਤਿਗੁਰਾਂ ਨੇ ਬਖਸ਼ਿਸ਼ ਕਰ ਕਿਰਪਾ ਕਰ। ਆਪਾਂ ਵੀ ਪੜ੍ਹੀਏ, ਬਲਿਹਾਰੇ ਜਾਈਏ ਇਸੇ ਸਤਿਗੁਰਾਂ ਤੋਂ।

Bye.

ਨਾਨਕ ਗੁਰਬਖਸ਼ਿਆ ਗੁਰਬਖਸ਼ਿਆ ਨਾਮੇ ਖੰਗ ਜੋਤੇ

ਸਤਿਗੁਰ ਭੇਟ ਰਾਮ ਰਸ ਪਾਇਆ।

कृपा कर कृपा।

0: ਸੋ ਗੁਰੂ ਪਿਆਰੇ ਦੱਸ ਕਿਤਨੀ ਕੁ ਸੇਵਾ ਪ੍ਰਵਾਨ ਕਰਨਾ ਜੀ। ਗੁਰੂ ਜਸ ਕਾਇਮ ਕਰਦਿਆਂ ਪਤਾ ਨਹੀਂ ਕਿਤਨੀਆਂ ਕੁ ਭੁੱਲਾਂ ਗਲਤੀਆਂ ਹੁੰਦੀਆਂ ਹੋਣਗੀਆਂ। ਆਪ ਜੀ ਪ੍ਰਤੱਖ ਗੁਰੂ ਰੂਪ ਹੋ, ਬਖਸ਼ਣ ਯੋਗ ਹੋ, ਅਣਜਾਣ ਜੇ ਬੱਚੇ ਸਮਝ ਕੇ ਬਖਸ਼ ਲੈਣਾ। ਅੱਗੋਂ ਵਾਸਤੇ ਆਪਣੇ ਇਹਨਾਂ ਬੱਚਿਆਂ ਦੀ ਝੋਲੀ ਅਸੀਂ ਜ਼ਰੂਰ ਪਾ ਕੇ ਭੇਜਣਾ। ਗੁਰੂ ਪਾਤਸ਼ਾਹ ਇਸੇ ਤਰ੍ਹਾਂ ਆਪ ਮਿਹਰਮਤ ਕਰਕੇ ਆਪਣੇ ਇਹਨਾਂ ਬੱਚਿਆਂ ਨੂੰ ਸੁਮਤ ਗੁਰਮਤ ਬਖਸ਼ ਕੇ, ਸੰਪੂਰਨ ਦੇਹ ਅਰੋਗਤਾ ਦੇ ਦਾਨ ਬਖਸ਼ ਕੇ, ਸਦਾ ਅਨਸਨ ਸਹਾਈ ਹੋ ਕੇ, ਹਉਮੈ ਤੋਂ ਬਚਾ ਕੇ ਆਪਣੀ ਸੇਵਾ ਸਤਿਗੁਰੂ ਜੀ ਇਸੇ ਤਰ੍ਹਾਂ ਆਪ ਹੀ ਲੈਂਦੇ ਰਹਿਣਾ। ਇਸ ਲਈ ਅਸੀਂ ਆਪ ਜੀ ਆਪਣੇ ਇਹਨਾਂ ਬੱਚਿਆਂ ਨੂੰ ਜ਼ਰੂਰ ਬਖਸ਼ਣਾ, ਗੁਰਫਤਿਹ ਪ੍ਰਵਾਨ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94